FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਮਤ 1948 ਦੇ ਹੜ੍ਹ ਮਹੀਨੇ ਦੀ 25 ਤਰੀਕ ਅਤੇ ਈਸਵੀ ਸੰਨ 2026 ਦੀ ਜੁਲਾਈ ਮਹੀਨੇ ਦੀ 17 ਤਰੀਕ ਹੈ। ਇਸ ਵੇਲੇ ਸਟੂਡੀਓ ਦੀ ਘੜੀ 'ਤੇ ਸਮਾਂ 5:58 ਅਤੇ 35 ਸੈਕਿੰਡ ਹੋ ਰਹੇ ਨੇ ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: steadfast commitment to India-Qatar relations. Gujarat Anti-Terrorist Squad, ATS, arrested five persons in connection with its probe into a terror module of the Pakistan-based Jaish-e-Mohammed, JEM, outfit. The arrested persons were identified as Bilal Abid Bhai Shera, Mohammed Ayub Kadiwala, Mohammed Palanpuri, alias Khali Ayub Sunsara, Shafia Raiz Mukti, and Mohammed Hassan Kardia. They were apprehended from Khadiyal village in Siddhpur Taluka. In men's cricket, host England defeated India by 4 wickets in the second ODI of 3-match series at Sophia Gardens in Cardiff last night to level the series 1-1. After being invited to bat first, Shubham Gill, led men in blue, got bundled out for just 233 runs in 44 overs. Both the teams will now face each other in the series decided on Sunday at the iconic Lord's Cricket Ground. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 29 ਸੈਕਿੰਡ ਦਾ ਹੋ ਰਿਹਾ ਹੈ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰੇ 7 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅਧਾਰਤ ਹੋਵੇਗਾ ਪੰਜਾਬੀ ਫਿਲਮ ਬਾਜਰੇ ਦਾ ਸਿੱਟਾ ਅਤੇ ਵਾਚਕ ਬਲਜੀਤ ਸ਼ਰਮਾ ਅਤੇ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਮੋਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਪ੍ਰਦੇਸ਼ਕ ਸੰਗੀਤ। ਸਵੇਰੇ 9 ਤੋਂ 10 ਵਜੇ ਤੱਕ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਮੋਬਾਈਲ ਦੇ ਪ੍ਰਸਾਰਣ, ਜਿਸ ਵਿੱਚ 9 ਵਜੇ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ। ਸਵੇਰੇ 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਹੋਵੇਗਾ ਬਾਲੀਵੁੱਡ ਟ੍ਰੇਲਸ। ਦੁਪਹਿਰ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 'ਤੇ ਪ੍ਰੋਗਰਾਮ ਚੱਲੇਗਾ ਲੈਟਸ ਰੌਕ ਐਂਡ ਡਾਂਸ, ਜਿਸ ਦਾ ਸੰਚਾਲਨ ਕਰਨਗੇ ਸੀਮਾ ਮਹਿਰਾ। 12:30 ਵਜੇ ਪ੍ਰੋਗਰਾਮ ਹੋਵੇਗਾ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਹੱਡ ਬੀਤੀਆਂ ਜੱਗ ਬੀਤੀਆਂ, ਕਹਾਣੀ ਪੇਸ਼ ਕਰਨਗੇ ਦੀਪਾ ਛਾਵੜਾ। ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਤੇ ਪ੍ਰੋਗਰਾਮ ਹੋਵੇਗਾ ਟੈਲੀਫੋਨ ਮਿਲਾਓ ਜੀ, ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ, ਜਿਸ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮ ਗੀਤ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ, 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੀ ਖਤਾਂ ਅਤੇ ਵਟਸਐਪ ਮੈਸੇਜ ਦੇ ਆਧਾਰਿਤ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ। ਦੁਪਹਿਰ 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੋਬਾਈਲ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਪ੍ਰੋਗਰਾਮ ਹੋਵੇਗਾ ਸਖੀ ਸਹੇਲੀ, ਅਤੇ 4 ਵਜੇ ਪ੍ਰੋਗਰਾਮ ਹੋਵੇਗਾ ਗੀਤੋਂ ਭਰੀ ਕਹਾਣੀ। ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੀ, ਵਿਸ਼ਾ ਹੋਵੇਗਾ ਕਿੱਸਾ ਰੂਪ ਬਸੰਤ, ਅਤੇ ਅੱਜ ਤੁਸੀਂ ਇਸ ਦਾ ਦੂਜਾ ਭਾਗ ਸੁਣੋਗੇ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ। 5:30 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚ ਗੱਲ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸਰੋਤਾ ਮੰਚ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਸ਼ਾਮ 6:30 ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ, ਪ੍ਰੋਗਰਾਮ ਪੇਸ਼ ਕਰਨਗੇ ਅਮਨਦੀਪ ਕੌਰ ਅਤੇ ਰਮਨੀਤ ਕੌਰ। ਸ਼ਾਮ 7 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸ਼ਾਮ ਸੁਹਾਨੀ, ਜੋ ਕਿ ਲਾਈਵ ਫੋਨ ਹੋਵੇਗਾ। ਇਹ ਪ੍ਰੋਗਰਾਮ 8 ਵਜੇ ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

ਠੀਕ 8 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰਡ ਹੋਣਗੇ NCERT ਅਤੇ ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1330। ਰਾਤ 8:30 ਪੇਸ਼ ਕਰਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਦਾ ਇਹ ਪ੍ਰੋਗਰਾਮ ਫੋਨ ਕਾਲਾਂ 'ਤੇ ਆਧਾਰਿਤ ਹੋਵੇਗਾ। 8:45 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9:00 ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 9:15 'ਤੇ ਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ ਜੋ ਕਿ ਰਾਤ ਦੇ 11:00 ਤੱਕ ਜਾਰੀ ਰਹਿਣਗੇ ਅਤੇ ਰਾਤ ਦੇ 11:00 ਹੋਵੇਗੀ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 6:15 ਤੇ 21 ਸੈਕਿੰਡ ਤੇ ਹੁਣ ਪ੍ਰੋਗਰਾਮ ਹੋ ਰਿਹਾ ਹੈ ਜੀ ਅੰਮ੍ਰਿਤ ਵੇਲਾ ਦਾ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਚਰਨਜੀਤ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਗਾਇਨ ਕੀਤਾ ਹੋਇਆ ਸ਼ਬਦ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 6:41 ਤੇ 47 ਸੈਕਿੰਡ ਤੇ ਆਓ ਹੁਣ ਸਰਵਣ ਕਰਦੇ ਹਾਂ ਲਖਵੀਰ ਸਿੰਘ ਲੱਖਾ ਦੀ ਆਵਾਜ਼ ਵਿੱਚ ਇਹ ਭਗਤੀ ਰਚਨਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਨਰਿੰਦਰ ਚੰਚਲ ਦੀ ਆਵਾਜ਼ ਵਿੱਚ ਭਗਤੀ ਰਚਨਾ, ਤੇ ਹੁਣ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਧਾਰਮਿਕ ਗੀਤ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 7 ਵਜ ਰਹੇ ਨੇ। ਹੁਣ ਵੇਲਾ ਪ੍ਰੋਗਰਾਮ ਸਜਰੀ ਸਵੇਰ ਦਾ।

ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੱਜਰੀ ਸਵੇਰ। ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ, ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਨਮਸਕਾਰ। ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋ ਗਿਆ ਪੰਜਾਬੀ ਫਿਲਮ ਬਾਜਲੀ ਦਾ ਸਿੱਟਾ 'ਤੇ। ਬਾਅਦ 'ਚ ਖੋਣਗੇ ਬਲਜੀਤ ਸ਼ਰਮਾ ਅਤੇ ਗੁਰਦੀਪ ਗਿੱਲ। ਉਸ ਤੋਂ ਪਹਿਲਾਂ ਸ਼ਾਮਿਲ ਕਰਾਂਗੇ ਕੁਝ ਸੰਦੇਸ਼। ਫਾਈਨੈਂਸ਼ੀਅਲ ਐਮਰਜੈਂਸੀ।

0: ਕਦੇ ਵੀ ਬਿਨਾ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
3: ਫਸਿਆ?
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
0: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
6: ਆਓ ਹੁਣ ਸੁਣਦੇ ਹਾਂ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।
7: ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਸੋਹਣੀ ਸਵੇਰ ਦੀਆਂ ਢੇਰ ਸਾਰੀਆਂ ਮੁਬਾਰਕਾਂ। ਆਪ ਜੀ ਦਾ ਪਸੰਦੀਦਾ ਪ੍ਰੋਗਰਾਮ ਸੱਜਰੀ ਸਵੇਰ, ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਜੀ। ਦੋਸਤੋ, ਅੱਜ ਦਿਨ ਹੈ ਸ਼ੁੱਕਰਵਾਰ। ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ
8: ਮੈਂ ਗੁਰਦੀਪ ਗਿੱਲ। ਆਪ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ।
7: ਗੁਰਦੀਪ ਜੀ, ਸੱਜਰੀ ਸਵੇਰ ਸੈਗਮੈਂਟ ਦੇ ਵਿੱਚ ਸਰੋਤਿਆਂ ਨੂੰ ਆਪਾਂ ਅੱਜ ਫਿਰ ਮੁੜ ਤੋਂ ਜਾਣਕਾਰੀ ਦੇ ਦਈਏ ਕਿ ਦਿਨ ਐਤਵਾਰ ਪੈਗਾਮ ਪ੍ਰੋਗਰਾਮ ਸੱਜਰੀ ਸਵੇਰ ਪ੍ਰੋਗਰਾਮ ਦੇ ਵਿੱਚ ਚੱਲਿਆ ਕਰੇਗਾ। ਸਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਇੰਚਾਰਜ ਨੇ ਸ਼੍ਰੀ ਮਨਦੀਪ ਰਜੌਰਾ ਜੀ
8: ਜੀ,
7: ਤੇ ਦਿਨ ਸੋਮਵਾਰ ਗੁਰਦੀਪ ਗਿੱਲ ਜੀ ਆਪਾਂ ਸਰੋਤਿਆਂ ਦੇ ਸਨਮੁੱਖ ਸਾਇੰਸ ਐਂਡ ਟੈਕਨੋਲੋਜੀ ਇਸ ਵਿਸ਼ੇ ਤੇ ਆਧਾਰਿਤ ਗੱਲਾਂ ਬਾਤਾਂ ਕਰਿਆ ਕਰਾਂਗੇ
8: ਜੀ।
7: ਤੇ ਦਿਨ ਆ ਗਿਆ ਜੀ ਅੱਜ ਦਾ ਹੀ, ਮੰਗਲਵਾਰ ਨੂੰ ਅਚੀਵਰਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਆਪਣੇ ਵੀਰ ਭੈਣ ਨੇ ਕੋਈ ਮੱਲ ਮਾਰੀ ਹੈ ਉਹਨਾਂ ਦੀਆਂ ਉਪਲਬਧੀਆਂ ਦੇ ਪ੍ਰਤੀ ਆਪਾਂ ਸਰੋਤਿਆਂ ਦੇ ਸਨਮੁੱਖ ਉਹਨਾਂ ਨੂੰ ਰੂਬਰੂ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ
8: ਜੀ। ਬਿਲਕੁਲ।
7: ਅਗਲਾ ਵੈਡਨਸਡੇ ਦਾ ਸੈਗਮੈਂਟ ਗੁਰਦੀਪ ਗਿੱਲ ਸਾਹਿਬਾ ਆਪਣਾ ਸੀ ਹੈਲਥ ਸ਼ੋ
8: ਜੀ,
7: ਲਾਈਵ ਹੈਲਥ ਸ਼ੋ। ਇਸ ਪ੍ਰੋਗਰਾਮ ਦੇ ਵਿੱਚ ਐਕਸਪਰਟ ਡਾਕਟਰਸ ਆਪਾਂ ਸਟੂਡੀਓ ਦੇ ਵਿੱਚੋਂ ਵੀ ਲਾਈਵ ਉਹਨਾਂ ਨਾਲ ਰਾਬਤਾ ਕਾਇਮ ਕਰਿਆ ਕਰਾਂਗੇ

0: ਤੇ ਡਾਕਟਰਸ ਦੇ ਰੁਝੇਵਿਆਂ ਮੁਤਾਬਕ ਜੇ ਉਹਨਾਂ ਕੋਲ ਟਾਈਮ ਹੋਵੇਗਾ ਤਾਂ ਉਹ ਆਪਣੇ ਸਟੂਡੀਓ ਦੇ ਵਿੱਚ ਆ ਕੇ ਆਪਣੇ ਕੋਲ ਰਿਕਾਰਡਿੰਗ ਵੀ ਕਰਵਾ ਕੇ ਜਾਇਆ ਕਰਨਗੇ। ਤੇ ਮੇਰੇ ਮੁਤਾਬਕ ਗੁਰਦੀਪ ਇਹ ਸ਼ੋ ਵੀ ਜਿਹੜਾ ਹੈਗਾ ਸਰੋਤਿਆਂ ਨੂੰ ਹੈਲਥ ਸ਼ੋ ਵੀ ਬਹੁਤ ਪਸੰਦ ਆਵੇਗਾ ਤੇ ਇਸ ਹੈਲਥ ਸ਼ੋ ਦਾ ਆਪਾਂ ਨਾਮਕਰਨ ਵੀ ਕਰ ਦਿੱਤਾ ਜ਼ਿੰਦਗੀ ਦੇ ਰੰਗ ਡਾਕਟਰ ਦੇ ਸੰਗ
1: ਜੀ।
0: ਵੀਰਵਾਰ ਆਪਣਾ ਆਲਰੇਡੀ ਐਸਟੈਬਲਿਸ਼ਡ ਪ੍ਰੋਗਰਾਮ ਸ਼ੁਰਲੀਆਂ, ਠੀਕ ਹੈ, ਪਹਿਲਾਂ ਆਪਾਂ ਵੀਰਵਾਰ ਰਿਪੀਟ ਕਰਦੇ ਸੀਗੇ ਤੇ ਮੁੜ ਪ੍ਰਸਾਰਿਤ ਕਰਦੇ ਸੀ, ਹੁਣ ਇਹ ਫਸਟ ਬ੍ਰੌਡਕਾਸਟ ਹੀ ਥਰਸਡੇ ਨੂੰ ਚੱਲਿਆ ਕਰੇਗਾ। ਮੰਗਲਵਾਰ ਨੂੰ ਪਹਿਲਾਂ ਇਹ ਚੱਲਦਾ ਸੀਗਾ, ਮੰਗਲਵਾਰ ਵਾਲਾ ਬੰਦ ਕਰ ਦਿੱਤਾ ਤੇ ਮੁੜ ਪ੍ਰਸਾਰਨ ਇਹਦਾ ਰਿਪੀਟ ਬ੍ਰੌਡਕਾਸਟ ਬੰਦ ਕਰ ਦਿੱਤਾ ਤੇ ਅੱਜ ਦਿਨ ਹੈ ਸ਼ੁੱਕਰਵਾਰ। ਸ਼ੁੱਕਰਵਾਰ ਗੁਰਦੀਪ ਜੀ ਇਹਨਾਂ ਸਾਰੇ ਜੋ ਆਪਾਂ ਡਿਸਕਸ ਕਰ ਰਹੇ ਹਾਂ ਸਰੋਤਿਆਂ ਦੇ ਨਾਲ, ਜਿਹੜੇ ਇਹਨਾਂ ਸਾਰੇ ਮਾਰਨਿੰਗ ਇਨਫੋਰਮੇਸ਼ਨ ਸ਼ੋਅਜ਼ ਦੇ ਵਿੱਚ ਆਪਾਂ ਥਾਟ ਆਫ ਦਾ ਡੇ, ਹਿਸਟੋਰੀਕਲ ਈਵੈਂਟਸ, ਖਾਸ ਕਰਕੇ ਉਸ ਦਿਨ ਦੇ ਹਾਈਲਾਈਟਸ ਆਫ ਦਾ ਡੇ, ਕਰੰਟ ਨਿਊਜ਼ ਹੈਡਲਾਈਨਸ, ਮੋਟੀਵੇਸ਼ਨਲ ਮੈਸੇਜਿਸ, ਇਨਫੋਟੇਨਮੈਂਟ ਲਿੰਕਸ ਵੀ ਸਰੋਤਿਆਂ ਨਾਲ ਸਾਂਝੇ ਕਰਿਆ ਕਰਾਂਗੇ। ਤੇ ਗੁਰਦੀਪ ਸ਼ੁਰੂਆਤ ਕਰਦੇ ਹਾਂ ਅੱਜ ਦਾ ਮੋਟੀਵੇਸ਼ਨਲ ਮੈਸੇਜ ਤੇ ਥਾਟ ਆਫ ਦਾ ਡੇ, ਆਪਣੀਆਂ ਸੰਭਾਵਨਾਵਾਂ ਦਾ ਜਿੰਦਾ ਖੋਲੋ।
1: ਦੋਸਤੋ, ਆਮ ਇਨਸਾਨ ਦੀ ਸੰਭਾਵਨਾ ਉਸ ਮਹਾਸਾਗਰ ਵਾਂਗ ਹੈ ਜਿਸ ਵਿੱਚ ਯਾਤਰਾ ਨਹੀਂ ਕੀਤੀ ਗਈ, ਉਸ ਨਵੇਂ ਮਹਾਦੀਪ ਵਾਂਗ ਹੈ ਜਿਸ ਨੂੰ ਲੱਭਿਆ ਨਹੀਂ ਗਿਆ। ਸੰਭਾਵਨਾਵਾਂ ਦੀ ਪੂਰੀ ਦੁਨੀਆ ਮੁਕਤ ਹੋਣ ਅਤੇ ਮਹਾਨ ਕੰਮ ਕਰਨ ਲਈ ਮਾਰਗਦਰਸ਼ਨ ਦਾ ਇੰਤਜ਼ਾਰ ਕਰ ਰਹੀ ਹੈ।
0: ਬਹੁਤ ਖੂਬ ਗੁਰਦੀਪ, ਬਹੁਤ ਖੂਬ। ਸਫਲਤਾ ਦਾ ਮਤਲਬ ਟੀਚਾ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਕਮੈਂਟਰੀ ਨੇ। ਸਾਰੇ ਸਫਲ ਲੋਕ ਪੂਰੀ ਤਰ੍ਹਾਂ ਟੀਚਾ ਕੇਂਦਰਿਤ ਹੁੰਦੇ ਨੇ, ਉਹ ਜਾਣਦੇ ਨੇ ਕਿ ਉਹ ਕੀ ਚਾਹੁੰਦੇ ਨੇ ਤੇ ਉਸ ਨੂੰ ਪ੍ਰਾਪਤ ਕਰਨ ਲਈ ਉਹ ਹਰ ਦਿਨ ਆਪਣਾ ਧਿਆਨ ਕੇਂਦਰਿਤ ਕਰਦੇ ਨੇ।
1: ਦੋਸਤੋ, ਟੀਚਾ ਤੈਅ ਕਰਨ ਦੀ ਤੁਹਾਡੀ ਸਮਰੱਥਾ ਹੀ ਸਫਲਤਾ ਦੀ ਸਭ ਤੋਂ ਪ੍ਰਮੁੱਖ ਯੋਗਤਾ ਹੈ। ਟੀਚੇ ਤੁਹਾਡੇ ਸਕਾਰਾਤਮਕ ਜ਼ਿਹਨ ਦਾ ਜਿੰਦਾ ਖੋਲਦੇ ਨੇ ਅਤੇ ਮੰਜ਼ਿਲ ਤੱਕ ਪਹੁੰਚਣ ਵਾਲੇ ਵਿਚਾਰਾਂ ਤੇ ਊਰਜਾ ਨੂੰ ਮੁਕਤ ਕਰਦੇ ਨੇ। ਟੀਚਿਆਂ ਦੇ ਬਿਨਾਂ ਤੁਸੀਂ ਜ਼ਿੰਦਗੀ ਦੀਆਂ ਲਹਿਰਾਂ ਵਿੱਚ ਡੁੱਬਦੇ ਨਿਕਲਦੇ ਰਹਿੰਦੇ ਹੋ, ਜਦੋਂ ਕਿ ਟੀਚਾ ਹੋਣ ਨਾਲ ਤੁਸੀਂ ਤੀਰ ਵਾਂਗ ਸਿੱਧੇ ਉੱਡ ਕੇ ਆਪਣੇ ਨਿਸ਼ਾਨੇ ਤੇ ਪਹੁੰਚ ਜਾਂਦੇ ਹੋ।
0: ਜੀ ਗੁਰਦੀਪ, ਸੱਚ ਤਾਂ ਇਹ ਹੈ ਕਿ ਤੁਹਾਡੇ ਵਿੱਚ ਇੰਨੀ ਜ਼ਿਆਦਾ ਕੁਦਰਤੀ ਸੰਭਾਵਨਾ ਹੈ ਕਿ ਉਸ ਦਾ ਪੂਰਾ ਇਸਤੇਮਾਲ ਕਰਨ ਲਈ ਤੁਹਾਨੂੰ ਸ਼ਾਇਦ 100 ਤੋਂ ਜ਼ਿਆਦਾ ਵਾਰ ਜਨਮ ਲੈਣਾ ਪਵੇਗਾ। ਤੁਸੀਂ ਹੁਣ ਤੱਕ ਜੋ ਵੀ ਪ੍ਰਾਪਤ ਕੀਤਾ ਹੈ ਉਹ ਤੁਹਾਡੀ ਸੱਚੀ ਸੰਭਾਵਨਾ ਦਾ ਸਿਰਫ ਇੱਕ ਛੋਟਾ ਜਿਹਾ ਅੰਸ਼ ਹੀ ਹੈ। ਸਫਲਤਾ ਦਾ ਇੱਕ ਨਿਯਮ ਇਹ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਆ ਰਹੇ ਹੋ, ਫਰਕ ਤਾਂ ਇਸ ਗੱਲ ਨਾਲ ਪੈਂਦਾ ਹੈ ਕਿ ਗੁਰਦੀਪ ਕੀ ਤੁਸੀਂ ਕਿੱਥੇ ਜਾ ਰਹੇ ਹੋ। ਇਹ ਸਿਰਫ ਤੁਸੀਂ ਅਤੇ ਤੁਹਾਡੇ ਵਿਚਾਰ ਹੀ ਤੈਅ ਕਰਦੇ ਨੇ।
1: ਦੋਸਤੋ, ਅਸੀਂ ਆਪਣੀਆਂ ਸੰਭਾਵਨਾਵਾਂ ਦਾ ਤਾਲਾ ਕਿਵੇਂ ਖੋਲੀਏ? ਕਲਪਨਾ ਕਰੋ ਕਿ ਤੁਸੀਂ ਆਪਣੇ ਲਈ ਜੋ ਵੀ ਟੀਚਾ ਤੈਅ ਕਰਦੇ ਹੋ ਤੁਹਾਨੂੰ ਉਸ ਨੂੰ ਹਾਸਲ ਕਰਨ ਦੀ ਜਨਮ ਸਮੇਂ ਤੋਂ ਹੀ ਯੋਗਤਾ ਹੈ। ਤੁਸੀਂ ਕੀ ਬਣਨਾ, ਕੀ ਪਾਉਣਾ ਤੇ ਕੀ ਕਰਨਾ ਚਾਹੁੰਦੇ ਹੋ?
0: ਉਹ ਕਿਹੜੀਆਂ ਗਤੀਵਿਧੀਆਂ ਨੇ ਦੋਸਤੋ ਜੋ ਜ਼ਿੰਦਗੀ ਵਿੱਚ ਤੁਹਾਨੂੰ ਸਾਰਥਿਕਤਾ ਅਤੇ ਉਦੇਸ਼ ਦਾ ਸਭ ਤੋਂ ਜ਼ਿਆਦਾ ਅਹਿਸਾਸ ਦਿਵਾਉਂਦੀਆਂ ਨੇ?
1: ਅੱਜ ਹੀ ਆਪਣੇ ਵਿਅਕਤੀਗਤ ਅਤੇ ਕਾਰਜ ਜੀਵਨ ਵੱਲ ਵੇਖੋ ਅਤੇ ਪਛਾਣੋ ਕਿ ਤੁਹਾਡੀ ਸੋਚ ਕਿਸ ਤਰ੍ਹਾਂ ਤੁਹਾਡੇ ਸੰਸਾਰ ਨੂੰ ਬਣਾਉਂਦੀ ਹੈ। ਤੁਹਾਨੂੰ ਕੀ ਬਦਲਣਾ ਚਾਹੀਦਾ ਹੈ ਜਾਂ ਤੁਸੀਂ ਕੀ ਬਦਲ ਸਕਦੇ ਹੋ?
0: ਦੋਸਤੋ, ਤੁਸੀਂ ਜ਼ਿਆਦਾਤਰ ਸਮਾਂ ਕਿਸ ਬਾਰੇ ਸੋਚਦੇ ਅਤੇ ਗੱਲ ਕਰਦੇ ਹੋ, ਮਨਚਾਹੀਆਂ ਚੀਜ਼ਾਂ ਬਾਰੇ ਜਾਂ ਅਣਚਾਹੀਆਂ ਚੀਜ਼ਾਂ ਬਾਰੇ? ਸਰੋਤਿਓ, ਜ਼ਿੰਦਗੀ ਦਾ ਸਧਾਰਨ ਨਿਯਮ ਇਹ ਹੈ ਕਿ ਆਪਣੀ ਜ਼ਿੰਦਗੀ ਦੀ ਵਾਗਡੋਰ ਫੜੋ। ਨਿਯਮ ਇਹ ਹੈ ਕਿ ਇਨਸਾਨ ਜਿਨ੍ਹਾਂ ਚੀਜ਼ਾਂ ਦੇ ਨਾਲ ਪੈਦਾ ਹੁੰਦਾ ਏ ਉਹਨਾਂ ਦਾ ਮਹੱਤਵ ਬਹੁਤ ਘੱਟ ਹੁੰਦਾ ਏ
1: ਜੀ। ਅਸਲ ਮਹੱਤਵਪੂਰਨ ਚੀਜ਼ਾਂ ਤਾਂ ਉਹ ਹੁੰਦੀਆਂ ਜਿਨ੍ਹਾਂ ਤੋਂ ਉਹ ਖੁਦ ਨੂੰ ਬਣਾਉਂਦਾ।
0: ਗੁਰਦੀਪ ਜੀ, ਥਾਟ ਆਫ ਦਾ ਡੇ ਤੋਂ ਬਾਅਦ ਹੁਣ ਵਕਤ ਆ ਗਿਆ ਏ ਅੱਜ ਦੇ ਹਿਸਟੋਰੀਕਲ ਈਵੈਂਟਸ ਦੀ ਜਾਣਕਾਰੀ ਸਰੋਤਿਆਂ ਨੂੰ ਦੇਣ ਦਾ।
1: ਜੀ ਦੋਸਤੋ, ਅੱਜ ਦਾ ਦਿਨ ਇਤਿਹਾਸ ਦੇ ਵਿੱਚ ਕਿਵੇਂ ਰਿਹਾ ਉਸ ਬਾਰੇ ਅਸੀਂ ਸਾਰੇ ਜਾਣਾਂਗੇ।
0: 17 ਜੁਲਾਈ 2005 ਭਾਰਤ ਅਤੇ ਅਮਰੀਕਾ ਵਿਚਾਲੇ ਅਸੈਨਿਕ ਪਰਮਾਣੂ ਸਹਿਯੋਗ ਨੂੰ ਲੈ ਕੇ ਮਹੱਤਵਪੂਰਨ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਜਿਸ ਨੇ ਅੱਗੇ ਚੱਲ ਕੇ ਇਤਿਹਾਸਿਕ ਪਰਮਾਣੂ ਸਮਝੌਤੇ ਦਾ ਰਾਹ ਖੋਲਿਆ।
1: ਤੇ 17 ਜੁਲਾਈ 1955 ਦੇ ਵਿੱਚ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਡਿਜ਼ਨੀਲੈਂਡ ਦਾ ਉਦਘਾਟਨ ਕੀਤਾ ਗਿਆ।
0: 17 ਜੁਲਾਈ 1945 ਪੋਰਟ ਸਡਾਮ ਕਾਨਫਰੰਸ ਦੀ ਸ਼ੁਰੂਆਤ ਹੋਈ।

0: ਜਿਸ ਵਿੱਚ ਅਮਰੀਕਾ, ਬ੍ਰਿਟੇਨ ਅਤੇ ਸੋਵੀਅਤ ਸੰਘ ਦੇ ਨੇਤਾਵਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਵਿਵਸਥਾ ਤੇ ਚਰਚਾ ਕੀਤੀ।
1: 17 ਜੁਲਾਈ 1996 ਭਾਰਤ ਦੇ ਪ੍ਰਸਿੱਧ ਆਜ਼ਾਦੀ ਸੈਨਾਨੀ ਅਤੇ ਸਾਬਕਾ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਦਾ ਦੇਹਾਂਤ ਹੋਇਆ ਤੇ ਅੰਤਰਰਾਸ਼ਟਰੀ ਪੱਧਰ ਤੇ ਜੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 1918 ਦੇ ਵਿੱਚ ਰੂਸ ਦੇ ਆਖਰੀ ਜ਼ਾਰ ਨਿਕੋਲਸ ਦੂਜੇ ਅਤੇ ਉਹਨਾਂ ਦੇ ਪਰਿਵਾਰ ਦੀ ਹੱਤਿਆ ਕੀਤੀ ਗਈ।
0: ਜੀ ਗੁਰਦੀਪ, ਤੇ 17 ਜੁਲਾਈ 1975 ਅਪੋਲੋ ਸੋਯੂਜ਼ ਟੈਸਟ ਪ੍ਰੋਜੈਕਟ ਤਹਿਤ ਅਮਰੀਕੀ ਅਤੇ ਸੋਵੀਅਤ ਪੁਲਾੜ ਯਾਨਾਂ ਦੀ ਪੁਲਾੜ ਵਿੱਚ ਇਤਿਹਾਸਕ ਮੁਲਾਕਾਤ ਹੋਈ। ਸਰੋਤਿਓ, ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਸੱਜਰੀ ਸਵੇਰ, ਤੇ ਸੱਜਰੀ ਸਵੇਰ ਦੇ ਵਿੱਚ ਗੁਰਦੀਪ ਹੁਣ ਸਮਾਂ ਹੋ ਚੁੱਕਿਆ ਹੈ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦਾ।
1: ਤੇ ਦੋਸਤੋ, ਅੱਜ ਸਿਲਸਿਲਾ ਫਿਲਮੀ ਅਫਸਾਨੇ ਤਰਾਨੇ ਦੇ ਤਹਿਤ ਅੱਜ ਦੀ ਸਾਡੀ ਪੇਸ਼ਕਸ਼ ਹੋਵੇਗੀ ਪੰਜਾਬੀ ਸੁਪਰਹਿੱਟ ਫਿਲਮ ਬਾਜਰੇ ਦਾ ਸਿੱਟਾ।
0: ਆਕਾਸ਼ਵਾਣੀ ਦੇ ਇਸ ਪਿਆਰੇ ਸਫ਼ਰ ਸੱਜਰੀ ਸਵੇਰ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਤੇ ਮੇਰੀ ਸਤਿਕਾਰਿਤ ਭੈਣ
1: ਮੈਂ ਗੁਰਦੀਪ ਕੌਰ ਗਿੱਲ ਤੁਹਾਡਾ ਦਿਲੋਂ ਸਵਾਗਤ ਕਰਦੇ ਹਾਂ।
0: ਗੁਰਦੀਪ, ਹਰ ਸਵੇਰ ਆਪਣੇ ਨਾਲ ਇੱਕ ਨਵੀਂ ਉਮੀਦ, ਨਵਾਂ ਚਾਨਣ ਅਤੇ ਨਵੇਂ ਸੁਪਨੇ ਲੈ ਕੇ ਆਉਂਦੀ ਹੈ, ਤੇ ਜਦੋਂ ਇਸ ਸਵੇਰ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ,
1: ਲੋਕ ਗੀਤਾਂ ਦੀ ਮਿਠਾਸ ਅਤੇ ਸਿਨੇਮਾ ਦੀ ਰੂਹ ਮਿਲ ਜਾਵੇ ਤਾਂ ਸਵੇਰ ਹੋਰ ਵੀ ਯਾਦਗਾਰ ਬਣ ਜਾਂਦੀ ਹੈ।
0: ਜੀ, ਅੱਜ ਅਸੀਂ ਫਿਲਮੀ ਅਫਸਾਨੇ ਤੇ ਤਰਾਨੇ ਦੇ ਵਿੱਚ ਗੱਲ ਕਰਾਂਗੇ ਇੱਕ ਅਜਿਹੀ ਪੰਜਾਬੀ ਫਿਲਮ ਦੀ ਜਿਸ ਨੇ ਸਿਰਫ ਮਨੋਰੰਜਨ ਹੀ ਨਹੀਂ ਕੀਤਾ
1: ਸਗੋਂ ਸਾਡੇ ਲੋਕ ਵਿਰਸੇ, ਲੋਕ ਸੰਗੀਤ ਅਤੇ ਔਰਤਾਂ ਦੇ ਸੁਪਨਿਆਂ ਨੂੰ ਵੀ ਬਹੁਤ ਹੀ ਖੂਬਸੂਰਤੀ ਨਾਲ ਪਰਦੇ ਤੇ ਉਤਾਰਿਆ,
0: ਤੇ ਇਸ ਫਿਲਮ ਦਾ ਨਾਂ ਹੈ ਸਰੋਤਿਓ ਬਾਜਰੇ ਦਾ ਸਿੱਟਾ।

0: ਮਿੱਟੀ ਦੀ ਮਹਿਕ ਤੋਂ ਜੰਮਦੇ ਨੇ ਸੁਪਨੇ, ਮਿੱਟੀ ਦੀ ਮਹਿਕ ਤੋਂ ਜੰਮਦੇ ਨੇ ਸੁਪਨੇ, ਸੁਰਾਂ ਵਿੱਚ ਧੜਕਦੇ ਰਹਿੰਦੇ ਨੇ ਆਪਣੇ। ਜਿਸ ਧਰਤੀ ਤੇ ਲੋਕ ਗੀਤਾਂ ਦਾ ਮਾਣ ਹੋਵੇ, ਉਸ ਧਰਤੀ ਦੇ ਲੋਕ ਕਦੇ ਗਰੀਬ ਨਹੀਂ ਹੁੰਦੇ।
1: ਦੋਸਤੋ, ਪੰਜਾਬ ਸਿਰਫ ਪੰਜ ਦਰਿਆਵਾਂ ਦੀ ਧਰਤੀ ਨਹੀਂ, ਇਹ ਬੁੱਲੇ ਸ਼ਾਹ ਦੀ ਕਲਮ ਹੈ, ਵਾਰਸ ਦੀ ਹੀਰ ਹੈ, ਸ਼ਿਵ ਕੁਮਾਰ ਬਟਾਲਵੀ ਦਾ ਦਰਦ ਹੈ ਅਤੇ ਖੇਤਾਂ ਵਿੱਚ ਲਹਿਰਾਉਂਦਾ ਬਾਜਰਾ ਵੀ ਹੈ।
0: ਬਾਜਰੇ ਦਾ ਸਿੱਟਾ ਸਿਰਫ ਇੱਕ ਫਸਲ ਨਹੀਂ, ਸਗੋਂ ਮਿਹਨਤ, ਉਮੀਦ ਅਤੇ ਜੀਵਨ ਦੀ ਨਿਸ਼ਾਨੀ ਹੈ। ਸ਼ਾਇਦ ਇਸੇ ਲਈ ਫਿਲਮ ਦਾ ਨਾਮ ਵੀ ਇੰਨਾ ਪ੍ਰਤੀਕਾਤਮਕ ਹੈ। ਗੁਰਦੀਪ
1: ਜੀ, ਤੇ ਦੋਸਤੋ, ਬਾਜਰੇ ਦਾ ਸਿੱਟਾ ਫਿਲਮ ਸਾਨੂੰ ਲੈ ਜਾਂਦੀ ਹੈ 1960 ਦੇ ਦਹਾਕੇ ਦੇ ਪੰਜਾਬ ਵਿੱਚ। ਇੱਕ ਅਜਿਹਾ ਸਮਾਂ ਜਦੋਂ ਪਿੰਡਾਂ ਵਿੱਚ ਸਾਦਗੀ ਸੀ, ਲੋਕ ਰਸਮਾਂ ਸੀ ਤੇ ਲੋਕ ਗੀਤ ਹਰ ਖੁਸ਼ੀ ਤੇ ਹਰ ਦੁੱਖ ਦਾ ਹਿੱਸਾ ਹੁੰਦੇ ਸੀ।
0: ਪਰ ਉਸ ਸਮੇਂ ਸਮਾਜ ਵਿੱਚ ਕੁਝ ਅਜਿਹੀਆਂ ਰਵਾਇਤਾਂ ਵੀ ਸਨ ਜੋ ਔਰਤਾਂ ਦੀ ਪ੍ਰਤਿਭਾ ਨੂੰ ਖੁੱਲ ਕੇ ਸਾਹਮਣੇ ਆਉਣ ਨਹੀਂ ਦਿੰਦੀਆਂ ਸਨ।
1: ਤੇ ਦੋਸਤੋ, ਇਹੀ ਸੰਘਰਸ਼ ਇਸ

0: ਦੀ ਰੂਹ ਹੈ।
1: ਗੁਰਦੀਪ, ਬਾਜਰੇ ਦਾ ਸਿੱਟਾ 2022 ਦਾ ਇੱਕ ਪੰਜਾਬੀ ਪੀਰੀਅਡ ਡਰਾਮਾ ਹੈ, ਜਿਸ ਦਾ ਨਿਰਦੇਸ਼ਨ ਜਸ ਗਰੇਵਾਲ ਜੀ ਦੁਆਰਾ ਕੀਤਾ ਗਿਆ ਹੈ ਅਤੇ ਨਿਰਮਾਤਾ ਐਮੀ ਵਿਰਕ ਨੇ।
0: ਐਮੀ ਵਿਰਕ ਦੇ ਨਾਲ ਨਾਲ ਇਸ ਫਿਲਮ ਵਿੱਚ ਮੁੱਖ ਭੂਮਿਕਾ ਦੇ ਵਿੱਚ ਤਾਨੀਆ ਗਿੱਲ ਤੇ ਨੂਰ ਚਾਹਲ ਵੀ ਦਿਖਾਈ ਦਿੰਦੀਆਂ ਨੇ
1: ਤੇ ਇਹਦੇ ਤੋਂ ਇਲਾਵਾ ਗੁੱਗੂ ਗਿੱਲ, ਬੀ ਐਨ ਸ਼ਰਮਾ ਅਤੇ ਨਿਰਮਲ ਰਿਸ਼ੀ ਵੀ ਸ਼ਾਮਲ ਨੇ।

ਤੇ ਇਹ ਫਿਲਮ ਪੰਜਾਬ ਦੀਆਂ ਦੋ ਮਸ਼ਹੂਰ ਲੋਕ ਗਾਇਕਾਵਾਂ ਦੋਨੇ ਭੈਣਾਂ ਸੁਰਿੰਦਰ ਕੌਰ ਜੀ ਅਤੇ ਪ੍ਰਕਾਸ਼ ਕੌਰ ਜੀ ਤੋਂ ਪ੍ਰੇਰਿਤ ਹੈ, ਜਿਨ੍ਹਾਂ ਨੇ ਇਹਨਾਂ ਲੋਕ ਗੀਤਾਂ ਨੂੰ ਪਹਿਲੀ ਵਾਰ ਗਾਇਆ ਸੀ। ਇਹ ਫਿਲਮ ਪੂਰੇ ਭਾਰਤ ਵਿੱਚ 15 ਜੁਲਾਈ 2022 ਨੂੰ ਰਿਲੀਜ਼ ਹੋਈ ਸੀ ਤੇ ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਗੁਰਦੀਪ ਜੀ ਸਨ, ਜਸ ਗਰੇਵਾਲ ਜੀ ਤੇ ਕਿਰਨ ਯਾਦਵ। ਦੋਸਤੋ, ਤੁਸੀਂ ਕਦੇ ਸੋਚਿਆ ਹੈ ਕਿ ਜੇ ਕਿਸੇ ਕੋਲ ਰੱਬ ਦੀ ਦਿੱਤੀ ਹੋਈ ਮਿੱਠੀ ਆਵਾਜ਼ ਹੋਵੇ ਪਰ ਉਸ ਨੂੰ ਗਾਉਣ ਦੀ ਇਜਾਜ਼ਤ ਹੀ ਨਾ ਮਿਲੇ ਤਾਂ ਉਸ ਦੇ ਦਿਲ ਤੇ ਕੀ ਬੀਤਦੀ ਹੋਵੇਗੀ? ਇਹ ਸਵਾਲ ਹੀ ਬਾਜਰੇ ਦਾ ਸਿੱਟਾ ਦੀ ਕਹਾਣੀ ਨੂੰ ਜਨਮ ਦਿੰਦਾ ਹੈ।

0: ਦੋ ਚਚੇਰੀਆਂ ਭੈਣਾਂ ਰੂਪ ਅਤੇ ਬਸੰਤ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੇ ਮਾਪਿਆਂ ਅਤੇ ਦਾਦੀ ਨਾਲ ਰਹਿੰਦੀਆਂ ਸਨ।
1: ਮੈਂ ਬਾਗ ਪਾਉਣ ਲੱਗੀ ਆ, ਤੁਸੀਂ ਬੁੱਝੋ। ਹਰੀ ਸੀ ਮਨ ਭਰੀ ਸੀ, ਰਾਜਾ ਜੀ ਕੇ ਬਾਗ ਮੇ ਦੋ ਛਾਲਾ ਓੜੇ ਖੜੀ ਸੀ। ਦੱਸੋ
2: ਕੁੜੀ।
3: ਲੈ ਦੱਸ ਕੁੜੀ ਕਿਵੇਂ ਹੋਊਗਾ?
2: ਮੈਨੂੰ ਨੀ ਪਤਾ,
1: ਚੱਲ ਤੂੰ ਦੱਸ।
2: ਛੱਲੀ।
1: ਹਾਂ ਛੱਲੀ,
2: ਛੱਲੀ ਸੀ,
1: ਠੀਕ ਸੀ।
0: ਦੋਵਾਂ ਕੋਲ ਪ੍ਰਤਿਭਾਸ਼ਾਲੀ ਆਵਾਜ਼ਾਂ ਸਨ।

0: ਤੇ ਇੱਕ ਦਿਨ ਰਿਕਾਰਡ ਕੰਪਨੀ HMG ਦੇ ਪ੍ਰਤੀਨਿਧੀ ਬਘੇਲ ਸਿੰਘ ਉਹਨਾਂ ਦੀ ਪ੍ਰਤਿਭਾ ਨੂੰ ਪਹਿਚਾਣ ਲੈਂਦੇ ਨੇ।
1: ਸ਼ਿਵਜੀ ਮਹਾਰਾਜ ਦੇ ਹੱਥ ਵਿੱਚ ਡਮਰੂ ਕਿਉਂ, ਕ੍ਰਿਸ਼ਨ ਭਗਵਾਨ ਦੇ ਹੱਥ ਵਿੱਚ ਬੰਸਰੀ ਕਿਉਂ, ਕਿਉਂ ਬਾਬੇ ਨਾਨਕ ਦਾ ਸਾਰਾ ਫਲਸਫਾ ਸੰਗੀਤ ਤੇ ਆਧਾਰਿਤ ਹੈ। ਅਸਲ ਚ ਸਾਰੇ ਜਗਤ ਦਾ ਮੂਲ ਤੱਤ ਸੰਗੀਤ ਹੈ।
2: ਸੱਚ ਕਹਿ ਰਹੇ ਹੋ ਬਘੇਲ ਸਿੰਘ ਜੀ, ਸੱਚ ਕਹਿ ਰਹੇ ਹੋ। ਅਸੀਂ ਸਾਰੇ ਬਹੁਤ ਖੁਸ਼ਕਿਸਮਤ ਹਾਂ ਜੋ ਸਾਨੂੰ ਸੰਗੀਤ ਦੀ ਸੇਵਾ ਦਾ ਕੰਮ ਮਿਲਿਆ ਹੋਇਆ। ਅੱਛਾ ਬਘੇਲ ਸਿੰਘ ਜੀ, ਤੁਸੀਂ ਪੰਜਾਬ ਜਾ ਰਹੇ ਹੋ ਨਾ
1: ਜੀ,
2: ਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਸਾਡੀ ਕੰਪਨੀ ਲਈ ਇੱਕ ਵਧੀਆ ਜੀ ਕਲਾਕਾਰਾ ਲੱਭ ਕੇ ਦਿਓ।
1: ਜ਼ਰੂਰ ਸਰ, ਮੈਂ ਆਪਣੇ ਭੈਣ ਦੇ ਪਿੰਡ ਜਾ ਰਿਹਾ 2 ਕੁ ਦਿਨ ਵਾਸਤੇ
2: ਜੀ।
1: ਉੱਥੋਂ ਵਿਹਲਾ ਹੋ ਕੇ ਲੱਭਦੇ ਹਾਂ ਕੋਈ ਨਵੀਂ ਆਵਾਜ਼।
2: ਬਸ ਸਭ ਤੋਂ ਜ਼ਰੂਰੀ ਕੰਮ ਹੁਣ ਇਹੀ ਹੈ ਤੁਹਾਡੇ ਲਈ, ਠੀਕ ਹੈ ਜੀ?
1: ਸਮਝੋ ਹੋ ਗਿਆ।
0: ਉਹ ਉਹਨਾਂ ਦੇ ਪਿਤਾ ਨਾਲ ਗੱਲ ਕਰਕੇ ਉਹਨਾਂ ਨੂੰ ਇੱਕ ਸਿੰਗਲ ਰਿਕਾਰਡ ਕਰਨ ਦੀ ਪੇਸ਼ਕਸ਼ ਕਰਦੇ ਨੇ।
1: ਕੱਲ ਮੈਂ ਉਹੀ ਸੈਰ ਜੀ ਕਰ ਰਿਹਾ ਸੀਗਾ ਉੱਧਰ ਰਾਮ ਸਿੰਘ ਦੇ ਘਰ ਵੱਲ, ਆਪਣੀਆਂ ਬੱਚੀਆਂ ਕੁਛ ਗੁਣਗੁਣਾ ਰਹੀਆਂ ਸੀ। ਮੈਂ ਹੈਰਾਨ ਹੋ ਗਿਆ ਬਈ ਇੰਨੀ ਵਧੀਆ ਕਲਾਕਾਰਾਂ ਮੈਨੂੰ ਇਸ ਪਿੰਡ ਚ ਮਿਲਣਗੀਆਂ। ਉਸ ਬਾਰੇ ਚ ਮੈਂ ਬੇਨਤੀ ਕਰਨ ਆਇਆ ਸੀਗਾ ਕਿ ਜੇ ਸਾਡੇ ਅਗਲੇ ਰਿਕਾਰਡ ਦੇ ਵਿੱਚ ਇਹ ਬੱਚੀਆਂ ਇੱਕ ਗੀਤ ਗਾ ਦੇਣ ਤਾਂ ਸਾਡਾ ਰਿਕਾਰਡ ਬਹੁਤ ਕਾਮਯਾਬ ਹੋ ਜਾਏਗਾ। ਉਸੀ ਬਾਰੇ ਚ ਇਜਾਜ਼ਤ ਲੈਣ ਆਇਆ ਸੀਗਾ ਕਿ
3: ਭਾਈ ਸਾਹਿਬ, ਇਹ ਤੁਸੀਂ ਕੀ ਗੱਲ ਕਰ ਰਹੇ ਹੋ? ਇਹ ਜਿਹੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਦੇ ਜੱਟ ਜ਼ਮੀਂਦਾਰ ਬੰਦੇ ਹਾਂ, ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ ਸਭ ਕੁਛ ਹੈ।
0: ਪਰਿਵਾਰ ਲਈ, ਨੌਜਵਾਨ ਕੁੜੀਆਂ ਲਈ ਘਰ ਤੋਂ ਬਾਹਰ ਜਾ ਕੇ ਲੋਕਾਂ ਦਾ ਮਨੋਰੰਜਨ ਕਰਨਾ ਲੋਕਾਂ ਦੀਆਂ ਨਜ਼ਰਾਂ ਵਿੱਚ ਸਤਿਕਾਰਯੋਗ ਨਹੀਂ ਸੀ।
3: ਬਈ ਆਹ ਗੱਲਾਂ ਪਿੰਡਾਂ 'ਚ ਕਰਨ ਵਾਲੀਆਂ ਹੈ ਨਹੀਂ, ਤੁਸੀਂ ਐਂ ਦੱਸੋ ਰੋਟੀ ਸਾਗ ਨਾ ਖਾਓਗੇ ਕਿ ਗਾਜਰਾਂ ਬਣਾਈਏ?
4: ਬੀਬੀ ਇੱਕ ਗੱਲ ਪੁੱਛਾਂ, ਬਾਪੂ ਜੀ ਨੇ ਉਹਨਾਂ ਨੂੰ ਮਨਾ

0: ਤੋਂ ਕਰਤਾ?
1: ਕਿਹੜੀ ਗੱਲ ਤੋਂ?
0: ਸਾਡੇ ਗਾਉਣ ਤੋਂ। ਘਰੇ ਵੀ ਤਾਂ ਅਸੀਂ ਗਾਉਣੀਆਂ ਹੀ ਆ, ਉਰੇ ਤਾਂ ਸਾਨੂੰ ਕੋਈ ਕੁਛ ਨਹੀਂ ਕਹਿੰਦਾ।
1: ਘਰੇ ਗਾਉਣ ਚ ਤੇ ਉੱਥੇ ਗਾਉਣ ਚ ਫਰਕ ਹੈ।
0: ਉਹੀ ਤਾਂ ਪੁੱਛਦੇ ਆ ਬਈ ਕੀ ਫਰਕ ਆ।
1: ਐ ਤਾਂ ਤੁਸੀਂ ਘਰੇ ਚੁੰਨੀ ਵੀ ਨਹੀਂ ਲੈਂਦੀਆਂ, ਪਰ ਜਦੋਂ ਬਾਹਰ ਜਾਨੀ ਹੋ ਉਦੋਂ ਸਿਰ ਤੇ ਚੁੰਨੀ ਲੈਣੀ ਹੋ ਕਿ ਨਹੀਂ? ਬਸ ਆਹੀ ਫਰਕ ਹੈ।
0: ਉਹੀ ਓ ਮਾਰੀ ਜਾਂਦੇ ਹੋ।
1: ਗਾਉਣ ਦਾ ਸ਼ੌਕ ਜਵਾਕਾਂ ਚ ਹੁੰਦਾ, ਮੇਰੇ ਚ ਵੀ ਸੀ। ਮੇਰੀ ਬੀਬੀ ਤਾਂ ਕੁੱਟਦੀ ਹੁੰਦੀ ਸੀ ਜਦੋਂ ਮੈਂ ਗਾਉਂਦੀ ਸੀ।
2: ਹੋਰ
0: ਫਿਰ ਕੁੱਟ ਖਾ ਕੇ ਸ਼ੌਕ ਮਰ ਜਾਂਦਾ ਹੁੰਦਾ।
3: ਤੇ ਨਤੀਜਾ ਇਹ ਹੋਇਆ ਕਿ ਉਹਨਾਂ ਦੇ ਦੋਨਾਂ ਪਿਤਾਵਾਂ ਨੇ ਸਖਤ ਇਤਰਾਜ਼ ਕੀਤਾ। ਰੂਪ ਦੀ ਉਮੀਦ ਇਹ ਸੀ ਕਿ ਉਹ ਉਸ ਆਦਮੀ ਨਾਲ ਵਿਆਹ ਕਰੇਗੀ ਜਿਸ ਨੂੰ ਉਸਦੇ ਪਿਤਾ ਨੇ ਉਸਦੇ ਲਈ ਚੁਣਿਆ ਤੇ ਇੱਕ ਘਰ ਬਣਾਈ ਰੱਖੇਗੀ। ਉਹਨਾਂ ਦੀ ਦਾਦੀ ਲਈ ਕਰੋਸ਼ੀਆ, ਕਢਾਈ ਅਤੇ ਸਿਲਾਈ ਵਿੱਚ ਉਹਨਾਂ ਦੇ ਹੁਨਰ ਉਹਨਾਂ ਦੀ ਗਾਇਕੀ ਦੀ ਪ੍ਰਤਿਭਾ ਤੋਂ ਕਿਧਰੇ ਵੱਧ ਸਨ।
4: ਭਾਈ ਬੀਬਾ, ਕੋਈ ਚੱਜ ਦੇ ਸਵਾਲ ਪੁੱਛ
0: ਜੀ।
4: ਤੂੰ ਤਾਂ ਕੁੜੀਆਂ ਨੂੰ ਬਦਲਾ ਲਿਆ। ਇਹਨਾਂ ਨੂੰ ਕਰੋਸ਼ੀਆ ਕੱਢਣਾ ਆਉਂਦਾ ਹੈ, ਦਰੀਆਂ ਬੁਣਨੀਆਂ ਆਉਂਦੀਆਂ, ਚਾਦਰਾਂ ਕੱਢਣੀਆਂ ਆਉਂਦੀਆਂ, ਨਾਲੇ ਬੁਣ ਲੈਂਦੀਆਂ। ਇਹਨਾਂ ਦੋਨਾਂ ਨੇ ਤਾਂ ਆਪਣਾ ਦਾਜ ਤਿਆਰ ਕਰ ਰੱਖਿਆ।
3: ਰੂਪ ਦੇ ਪਿਤਾ ਨੇ ਦੋਵਾਂ ਕੁੜੀਆਂ ਨੂੰ ਇੱਕ ਗੀਤ ਲਈ ਸਾਈਨ ਅਪ ਕਰਨ ਦੀ ਇਜਾਜ਼ਤ ਦੇ ਦਿੱਤੀ, ਇਸ ਸ਼ਰਤ ਦੇ ਨਾਲ ਕਿ ਕੁੜੀਆਂ ਦੇ ਨਾਮ ਰਿਕਾਰਡ ਵਿੱਚ ਨਾ ਆਉਣ, ਉਹ ਪਿੰਡ ਨਾ ਛੱਡਣ ਅਤੇ ਉਹਨਾਂ ਦੀਆਂ ਤਸਵੀਰਾਂ ਦਾ ਖੁਲਾਸਾ ਨਾ ਕੀਤਾ ਜਾਵੇ।
5: ਭਾਈ ਸ਼ੇਰ ਸਿਆ, ਉਹ ਸੰਗੀਤ ਐਡੀ ਮਾੜੀ ਚੀਜ਼ ਨਹੀਂ ਹੈ। ਆਪਣੇ ਤਾਂ ਮੰਦਰਾਂ ਚ ਸੰਗੀਤ ਹੈ, ਜਵਾਕ ਜੰਮੇ ਤੇ ਸੰਗੀਤ ਹੈ, ਵਿਆਹਾਂ ਚ ਸੰਗੀਤ ਹੈ, ਸਗੋਂ ਮਰਗਤ ਤੇ ਸੰਗੀਤ ਹੈ। ਫਿਰ ਸਰਦਾਰ ਬਘੇਲ ਸਿੰਘ ਜੀ ਵੀ ਪਾਰਖੂ ਬੰਦੇ ਨੇ, ਆਪਣੀਆਂ ਧੀਆਂ ਚ ਕੁਛ ਨਾ ਕੁਛ ਚੰਗਾ ਦੇਖਿਆ, ਉਹ ਤਾਂ ਹੀ ਬਾਰ ਬਾਰ ਕਹਿ ਰਹੇ ਨੇ। ਅਨਾਬ ਸ਼ਨਾਬ ਦੀ ਦਿਲੀ ਤਾਂ ਇਹ ਵੀ ਨਹੀਂ ਚੜ੍ਹਦੇ ਜਾ ਕੇ। ਮੈਨੂੰ ਯਕੀਨ ਵੀ ਹੈ ਜੇ ਆਪਣੀਆਂ ਬੱਚੀਆਂ ਤੋਂ ਕੁਛ ਗਵਾਉਣਗੇ ਚੰਗਾ ਹੀ ਗਵਾਉਣਗੇ।
6: ਬਿਲਕੁਲ ਜੀ, ਸੱਭਿਆਚਾਰਕ ਗੱਲਾਂ ਹੋਣਗੀਆਂ, ਰੂਹਦਾਰੀ ਦੀਆਂ ਗੱਲਾਂ ਹੋਣਗੀਆਂ।
7: ਸਰਪੰਚ, ਆਪਾਂ ਬਚਪਨ ਤੋਂ ਇਕੱਠੇ ਰਹੇ ਹਾਂ, ਇੱਕੋ ਜਿਹੇ ਖਾਨਦਾਨ ਹੈ, ਇੱਕੋ ਜਿਹਾ ਰਹਿਣ ਸਹਿਣ ਹੈ, ਇੱਕੋ ਜਿਹੀ ਸੋਚ ਹੈ। ਜੇ ਗੱਲ ਤੈਨੂੰ ਪਸੰਦ ਆਈ ਹੈ ਫਿਰ ਮੇਰੇ ਮਨਾ ਕਰਨ ਦਾ ਤਾਂ ਕੋਈ ਤੁੱਕ ਹੀ ਨਹੀਂ ਬਣਦਾ। ਠੀਕ ਹੈ ਜੀ, ਗਾ ਲੈਣਗੀਆਂ।
6: ਠੀਕ ਹੈ ਜੀ,
7: ਪਰ ਗੱਲ ਇਸ ਤਰ੍ਹਾਂ ਹੈ, ਸਾਡੀਆਂ ਬੱਚੀਆਂ ਦੀ ਕਿਤੇ ਫੋਟੋ ਨਹੀਂ ਆਊਗੀ, ਕਿਤੇ ਉਹਨਾਂ ਦਾ ਨਾਂ ਨਹੀਂ ਆਊਗਾ, ਤੇ ਨਾ ਹੀ ਉਹ ਕਦੇ ਘਰੋਂ ਬਾਹਰ ਜਾਣਗੀਆਂ।
6: ਸਰਦਾਰ ਜੀ, ਤੁਹਾਡੀਆਂ ਸਾਰੀਆਂ ਗੱਲਾਂ ਮਨਜ਼ੂਰ ਹੈ, ਪਰ ਪਿੰਡ 'ਚ ਗਾਣਾ ਰਿਕਾਰਡ ਕਰਨਾ ਥੋੜ੍ਹਾ ਔਖਾ ਹੈ। ਨਾਭੇ ਕਲਾੜੀ ਮੰਡੀ ਮੇਰਾ ਪੁਸ਼ਤੈਨੀ ਮਕਾਨ ਹੈ, ਉੱਥੇ ਮੈਨੂੰ ਥੋੜ੍ਹੀ ਜਿਹੀ ਸੌਖ ਰਹੇਗੀ। ਨਾਲੇ ਜਿੱਦਾਂ ਇਹਨਾਂ ਦੇ ਬੱਚਿਆਂ ਦਾ ਮੈਂ ਮਾਮਾ ਹੈ, ਬੱਚੀਆਂ ਇਹੀ ਸਮਝ ਕੇ ਆਉਣਗੀਆਂ ਕਿ ਉਹ ਆਪਣੇ ਮਾਮੇ ਦੇ ਘਰ ਚੱਲੀਆਂ।
3: ਉਹਨਾਂ ਦਾ ਪਹਿਲਾ ਗੀਤ ਇਸ ਹੱਦ ਤੱਕ ਸਫਲ ਰਿਹਾ ਕਿ ਪਿੰਡ ਵਾਸੀ ਉਸ ਦੀ ਪ੍ਰਸ਼ੰਸਾ ਕਰਨ ਲੱਗੇ।

0: ਪਰ ਉਹ ਇਹ ਨਹੀਂ ਜਾਣਦੇ ਸਨ ਕਿ ਇਹ ਗੀਤ ਰੂਪ ਤੇ ਬਸੰਤ ਉਹਨਾਂ ਦੇ ਪਿੰਡ ਦੀਆਂ ਕੁੜੀਆਂ ਵੱਲੋਂ ਹੀ ਗਾਇਆ ਗਿਆ ਹੈ।
1: ਰੂਪ ਆਹਾ, ਇਹਦੇ ਚ ਨਾ ਇੱਕ ਗਾਣਾ ਹੈ, ਏਡਾ ਸੋਹਣਾ ਗਾਇਆ ਹੈ ਨਾ, ਜਿੱਦਣ ਦੇ ਮਾਮਾ ਜੀ ਦੇ ਕੇ ਗਏ ਨੇ ਨਾ, ਮੈਂ ਆਹੀ ਸੁਣਦੀ ਹਾਂ। ਤੁਸੀਂ ਤਾਂ ਕੁਛ ਵੀ ਨਹੀਂ ਗਾਉਂਦੀਆਂ, ਆ ਸੁਣੋ।
0: ਬਘੇਲ ਸਿੰਘ ਬਾਅਦ ਵਿੱਚ ਕੰਪਨੀ ਨੂੰ ਰਿਪੋਰਟ ਕਰਦਾ ਹੈ ਕਿ ਇਹਨਾਂ ਕੁੜੀਆਂ ਦਾ ਗੀਤ ਮੁਹੰਮਦ ਰਫੀ ਸਾਹਿਬ ਜੀ ਨੇ ਵੀ ਸੁਣਿਆ ਹੈ ਤੇ ਉਹਨਾਂ ਨੂੰ ਪੰਜਾਬ ਦੀਆਂ ਬੁਲਬੁਲ ਵੀ ਮੁਹੰਮਦ ਰਫੀ ਸਾਹਿਬ ਨੇ ਆਖਿਆ ਹੈ। ਉਹ ਸਿੰਗਲ ਗੀਤ ਤੱਕ ਕੁੜੀਆਂ ਘਰ ਦੇ ਆਲੇ ਦੁਆਲੇ ਗਾਉਂਦੀਆਂ ਨੇ, ਖਾਣਾ ਪਕਾਉਂਦੀਆਂ ਨੇ, ਸਫਾਈ ਕਰਦੀਆਂ ਨੇ ਤੇ ਆਪਣੇ ਘਰੇਲੂ ਕੰਮ ਕਰਦੀਆਂ ਨੇ। ਆਪਣੇ ਪਹਿਲੇ ਗੀਤ ਦੀ ਸਫਲਤਾ ਤੋਂ ਬਾਅਦ ਕੰਪਨੀ ਦੇ ਪ੍ਰਤੀਨਿਧੀ ਰੂਪ ਦੇ ਘਰ ਇੱਕ ਐਲਬਮ ਬਣਾਉਣ ਦੀ ਪੇਸ਼ਕਸ਼ ਕਰਨ ਲਈ ਜਾਂਦੇ ਨੇ।
2: ਮੈਂ ਤਾਂ ਬਘੇਲ ਸਿੰਘ ਜੀ ਦਾ ਦੇਣ ਨਹੀਂ ਦੇ ਸਕਦਾ, ਜਿਨ੍ਹਾਂ ਨੇ ਇੰਨੀਆਂ ਵਧੀਆ ਕਲਾਕਾਰਾਂ ਸਾਡੀ ਕੰਪਨੀ ਨੂੰ ਦਿੱਤੀਆਂ।
3: ਕਰਨ ਵਾਲਾ ਤਾਂ ਵਾਹਿਗੁਰੂ ਹੁੰਦਾ ਹੈ ਜੀ, ਬੰਦਾ ਤਾਂ ਬਸ ਜ਼ਰੀਆ ਹੈ। ਪਰ ਇੱਕ ਗੱਲ ਜ਼ਰੂਰ ਹੈ ਸਰਦਾਰ ਸਾਹਿਬ, ਕਿ ਪਿਛਲੇ ਕਈ ਸਾਲਾਂ ਤੋਂ ਰੇਡੀਓ ਤੇ ਕੋਈ ਵੀ ਗਾਣਾ ਇੰਨਾ ਨਹੀਂ ਵੱਜਿਆ ਜਿੰਨਾ ਆਪਣਾ ਇਹ ਗਾਣਾ ਵੱਜਿਆ।
2: ਮੈਂ ਤਾਂ ਕਹਿੰਦਾ ਜੀ, ਕੁੜੀਆਂ ਦੀ ਆਵਾਜ਼ 'ਚ ਜਾਦੂ ਹੈ ਜੀ, ਜਾਦੂ। ਮਹਾ ਸਰਸਵਤੀ ਦਾ ਵਾਸ ਹੈ ਜੀ ਕੁੜੀਆਂ ਦੇ ਗਲੇ।
3: ਭਾਈ ਸਾਹਿਬ ਨੇ ਤਾਂ ਉਸੇ ਦਿਨ ਤੋਂ ਜ਼ਿੱਦ ਫੜੀ ਹੋਈ ਹੈ ਕਿ ਹੁਣ ਪੰਜ ਗਾਣਿਆਂ ਦਾ ਪੂਰਾ ਰਿਕਾਰਡ ਇਹਨਾਂ ਬੱਚੀਆਂ ਨਾਲ ਹੀ ਕਰਨਾ।
2: ਹਾਂਜੀ ਹਾਂਜੀ।
3: ਮੈਂ ਕਿਹਾ ਜੀ ਫਿਰ ਆਪੇ ਹੀ ਸਰਦਾਰ ਸ਼ੇਰ ਸਿੰਘ ਜੀ ਨਾਲ ਗੱਲਬਾਤ ਕਰ ਲਓ।
4: ਨਹੀਂ ਨਹੀਂ ਭਾਈ ਸਾਹਿਬ, ਹੁਣ ਇਸ ਤਰ੍ਹਾਂ ਨਹੀਂ ਹੋ ਸਕਦਾ। ਉਹ ਤਾਂ ਤੁਹਾਡੇ ਸਾਰਿਆਂ ਦੀ ਜ਼ੋਰ ਪਾਉਣ ਨਾਲ ਮੈਂ ਇੱਕ ਗਾਣੇ ਲਈ ਇਜਾਜ਼ਤ ਦਿੱਤੀ ਸੀ ਬਸ।
0: ਪਰ ਜਦੋਂ ਕੁੜੀਆਂ ਨੂੰ ਨਕਦੀ ਨਾਲ ਭਰਿਆ ਡੱਬਾ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਪਿਤਾ ਗੁੱਸੇ ਵਿੱਚ ਆ ਜਾਂਦਾ ਹੈ। ਉਸ ਸਮੇਂ ਇਹ ਕਿਸੇ ਦੇ ਆਤਮ ਸਨਮਾਨ ਦੇ ਬਦਲੇ ਪੈਸੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦਾ ਹੈ।
5: ਕਿੰਨੇ ਪੈਸੇ ਹੋਣਗੇ? ਕਿਲੋ ਕੁ ਤਾਂ ਹੋਣਗੇ, ਡੱਬਾ ਵੀ ਕਿਲੋ ਕੁ ਦਾ ਹੀ ਆ। ਭੈਣੇ, ਇਹ ਜਾਣੀ ਕਿ ਆਪਣਾ ਇਨਾਮ ਆ? ਇਨਾਮ ਹੀ ਹੋਊਗਾ।
0: ਬਸੰਤ ਦੇ ਸੁਝਾਅ ਤੇ ਰੂਪ ਦੇ ਪਿਤਾ ਨੇ ਰੂਪ ਦੁਆਰਾ ਸਵੀਕਾਰ ਕੀਤੇ ਜਾਣ ਤੇ ਇੱਕ ਵਾਰ ਫਿਰ ਗਾਉਣ ਦੀ ਇਜਾਜ਼ਤ ਦੇ ਦਿੱਤੀ ਕਿ ਉਹ ਉਸ ਆਦਮੀ ਨਾਲ ਵਿਆਹ ਕਰੇਗੀ ਜਿਸ ਨਾਲ ਉਸਨੇ ਆਪਣਾ ਵਾਅਦਾ ਕੀਤਾ ਹੈ।
4: ਮੱਥਾ ਟੇਕਦੇ ਆ ਚਾਚੀ।
6: ਜਾਂਦਾ ਰਹਿ ਭਾਈ। ਕਾਕਾ, ਕਦੋਂ ਬੁਲਾ ਲਾ ਉਹਨਾਂ ਨੂੰ ਸ਼ਗਨ ਪਾਉਣ ਲਈ?
4: ਕੋਈ ਨੀ ਚਾਚੀ, ਦੱਸ ਦਿੰਦੇ ਆ। ਮੈਂ ਮਾੜੀ ਜੀ ਬੇਬੇ ਨਾਲ ਰਹਿ ਕਰ ਲਾ, ਫਿਰ ਦੱਸ ਦੇ।
6: ਦੱਸ ਦੀ, ਪੋਹ ਚੜ੍ਹਨ ਵਾਲਾ।
4: ਰੂਪ ਪੁੱਤਰ, ਪੁੱਤ ਅੱਜ ਤੈਥੋਂ ਇੱਕ ਚੀਜ਼ ਮੰਗਣਾ ਹੈ, ਦੇਖੀ ਨਾ ਨਾ ਕਰੀ।
5: ਹਾਂਜੀ।
4: ਪੁੱਤ ਉਸ ਰਿਸ਼ਤੇ ਨੂੰ ਹਾਂ ਕਰਦੇ, ਇਹ ਤੇਰੇ ਪਿਓ ਦੀ ਪੱਗ ਦਾ ਸਵਾਲ ਹੈ। ਓਏ, ਤੈਨੂੰ ਕੋਈ ਖੂਜ ਧੱਕਾ ਤਾਂ ਨਹੀਂ ਦੇਣ ਲੱਗਿਆ ਮੈਂ? ਪੁੱਤ, ਜੋ ਮੈਥੋਂ ਚਾਹੀਦਾ ਤੂੰ ਮੰਗ ਲਾ, ਪਰ ਹਾਂ ਕਰਦੇ।
5: ਤਾਇਆ ਜੀ, ਮੈਂ ਦੱਸਾਂ ਭੈਣ ਨੂੰ ਕੀ ਚਾਹੀਦਾ?
4: ਕੀ?
5: ਤੁਸੀਂ ਸਾਨੂੰ ਇੱਕ ਵਾਰ ਹੋਰ ਗਾਉਣ ਦੀ ਇਜਾਜ਼ਤ ਦੇ ਦਿਓ, ਭੈਣ ਦੀ ਹਾਂ ਹੀ ਹੈ।
4: ਬਸੰਤ, ਪੁੱਛ ਲਾ ਫਿਰ ਤੇਰੀ ਭੈਣ ਨੂੰ, ਜਿਵੇਂ ਕਹਿੰਦੀ ਹੈ ਕਰ ਲੈਂਦੇ ਹਾਂ।
0: ਨਤੀਜਾ ਪੰਜ ਗੀਤਾਂ ਦਾ ਇੱਕ ਐਲਬਮ ਹੈ ਜਿਸ ਵਿੱਚ ਬਾਜਰੇ ਦਾ ਸਿੱਟਾ ਗੀਤ ਸ਼ਾਮਲ ਹੈ। ਹਾਲਾਂਕਿ ਕਵਰ ਤੇ ਕੁੜੀਆਂ ਦੇ ਨਾਮ ਰੂਪ ਕੌਰ ਅਤੇ ਬਸੰਤ ਕੌਰ ਰੱਖੇ ਗਏ ਨੇ, ਜੋ ਨਾ ਸਿਰਫ ਦੂਰੋਂ ਪ੍ਰਸਿੱਧੀ ਨੂੰ ਭੜਕਾਉਂਦੇ ਨੇ, ਸਗੋਂ ਘਰ ਵਿੱਚ ਗੁੱਸਾ ਅਤੇ ਉਹਨਾਂ ਦੇ ਦੋਸਤ ਤੇ ਪਰਿਵਾਰ ਤੋਂ ਦੂਰ ਰਹਿਣ ਦਾ ਰਵੱਈਆ ਵੀ ਪੈਦਾ ਕਰਦੇ ਨੇ।
1: ਕਿੰਨੀਆਂ ਖਰਾਬ ਹੋ ਨਾ ਤੁਸੀਂ, ਇੱਕ ਵਾਰ ਨੀ ਮੂੰਹੋਂ ਫੁੱਟਿਆ ਕਿ ਅਸੀਂ ਗਾਉਣ ਲੱਗ ਗਈਆਂ। ਮੈਂ ਉਹਦੇ ਸੂਟ ਲੈ ਕੇ ਆਈ, ਸਭ ਤੋਂ ਪਹਿਲਾਂ

0: ਇਹਨੂੰ ਦਿਖਾਇਆ।
1: ਜਿਹੜੀ ਵੀ ਚੀਜ਼ ਲਿਆਈ ਦੀ ਹੈ ਇਹਨਾਂ ਨੂੰ ਦਿਖਾਈ ਦੀ ਹੈ। ਉਹਦੇ ਮੀਸਣੀਆਂ ਜਿਹੀਆਂ ਬਣੀਆਂ ਬੈਠੀਆਂ ਰਹੀਆਂ। ਇੱਕ ਵਾਰ ਨਹੀਂ ਕਿਹਾ ਵੀ ਸਾਡਾ ਗੀਤ ਹੈ। ਮੈਂ ਵੀ ਸੋਚਾਂ ਹੱਸੀ ਕਾਹਤੋਂ ਜਾਂਦੀਆਂ ਨੇ।
2: ਦੇਖੀ ਫਿਰ ਅਸੀਂ ਕੀ ਕਰਦੀਆਂ, ਸਾਨੂੰ ਘਰਦਿਆਂ ਨੇ ਮਨਾ ਕੀਤਾ ਸੀ।
1: ਐ ਤਾਂ ਬੰਦਾ ਦੱਸੇ ਦਿੰਦਾ, ਅਸੀਂ ਕਿਹੜਾ ਬਗਾਨੀਆਂ ਸੀ।
3: ਰੂਪ ਦੇ ਪਿਤਾ ਨੂੰ ਪਤਾ ਲੱਗਣ ਤੇ ਕਿ ਰੂਪ ਦੀ ਜਿਸ ਮੁੰਡੇ ਨਾਲ ਮੰਗਣੀ ਹੋਈ ਹੈ ਉਹ ਵੀ ਗਾਉਣਾ ਚਾਹੁੰਦਾ ਏ, ਉਹ ਵਿਆਹ ਦਾ ਪ੍ਰਸਤਾਵ ਤੋੜ ਦਿੰਦਾ ਏ।
4: ਚਾਚੀ ਮੈਂ ਉਸ ਲਫੰਡਰ ਨਾਲ ਹੁਣ ਕੁੜੀ ਨਹੀਂ ਵਿਆਹਣੀ।
5: ਕਿਉਂ, ਕੀ ਹੋ ਗਿਆ ਸ਼ੇਰ ਸਿੰਘ?
4: ਹੁਣਾ ਕੀ ਸੀ, ਚਿੱਠੀ ਲਿਖੀ ਹੈ ਉਹਨੇ, ਕਹਿੰਦਾ ਮੈਂ ਰੂਪ ਤੋਂ ਗਾਣੇ ਗਾਉਣੇ ਏ, ਨਾਲ ਆਪ ਗਾਉਣੇ ਏ।
5: ਨਾ ਭਾਈ, ਗਾਣੇ ਗੁਣੇ ਨੀ ਗਵਾਉਣੇ ਕੁੜੀ ਤੋਂ।
4: ਹਾਂ ਜੀ ਚਾਚੀ, ਬਹੁਤ ਬੇਇੱਜ਼ਤੀ ਹੋ ਗਈ ਸਾਡੀ, ਸਾਥੋਂ ਹੋਰ ਨਹੀਂ ਕਰਵਾਈ ਜਾਣੀ।
3: ਬਲਬੀਰ ਕੌਰ ਇੱਕ ਮੈਗਜ਼ੀਨ ਦੀ ਰਿਪੋਰਟਰ ਘਰ ਆਉਂਦੀ ਹੈ, ਕੁੜੀਆਂ ਦੀ ਇੰਟਰਵਿਊ ਲੈਂਦੀ ਹੈ, ਫੋਟੋਆਂ ਖਿੱਚਦੀ ਹੈ, ਜਿਸ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਪ੍ਰੈਸ ਵਿੱਚ ਅਤੇ ਐਲਬਮ ਦੇ ਇੱਕ ਨਵੇਂ ਐਡੀਸ਼ਨ ਦੇ ਕਵਰ ਤੇ ਆਉਂਦੀਆਂ ਨੇ।
6: ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ।
6: ਰੂਪ ਤੇ ਬਸੰਤ ਦਾ ਘਰ ਇਹੀ ਹੈ?
7: ਹਾਂਜੀ, ਪਰ ਮੈਂ ਸਿਆਣਿਆ ਨੀ।
6: ਮੈਂ ਬਲਜਿੰਦਰ ਸੰਧੂ ਹੈ ਜੀ, ਪਟਿਆਲੇ ਤੋਂ ਆਈ ਹੈ, ਮਿਹਰਬਾਨ ਮੈਗਜ਼ੀਨ ਤੋਂ। ਮੈਂ ਰੂਪ ਤੇ ਬਸੰਤ ਦਾ ਇੰਟਰਵਿਊ ਕਰਨਾ ਸੀ ਜੀ।
7: ਹਾਂਜੀ
8: ਦੋਸਤੋ, ਹਰ ਕਹਾਣੀ ਵਿੱਚ ਇੱਕ ਅਜਿਹਾ ਮੋੜ ਆਉਂਦਾ ਹੈ ਜਿੱਥੇ ਇਨਸਾਨ ਨੂੰ ਆਪਣੇ ਸੁਪਨਿਆਂ ਅਤੇ ਸਮਾਜ ਦੀਆਂ ਉਮੀਦਾਂ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ। ਇਹੀ ਮੋੜ ਇਸ ਫਿਲਮ ਨੂੰ ਵੀ ਹੋਰ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ।
3: ਕੁੜੀਆਂ ਤੇ ਉਹਨਾਂ ਦੇ ਪਰਿਵਾਰ ਪ੍ਰਤੀ ਲੋਕਾਂ ਦਾ ਧਿਆਨ ਰੂਪ ਦੇ ਪਿਤਾ ਨੂੰ ਰਤਨ ਨਾਲ ਵਿਆਹ ਕਰਵਾਉਣ ਲਈ ਮਜਬੂਰ ਕਰਦਾ ਹੈ, ਜੋ ਉਸ ਨੂੰ ਵੀ ਕਹਿੰਦਾ ਹੈ ਕਿ ਉਹ ਉਸ ਨੂੰ ਗਾਉਣ ਦੀ ਇਜਾਜ਼ਤ ਨਹੀਂ ਦੇਵੇਗਾ।
5: ਧੀਏ, ਤੇਰਾ ਗਾਉਣ ਬਹੁਤ ਸੋਹਣਾ। ਕੀ ਸੀ ਉਹ? ਸਾਡੀ ਸ਼ਿੰਦਰ ਨੇ ਸੁਣਾਇਆ ਸੀ, ਬਾਜਰੇ ਦਾ ਖਣੀ ਸਿੱਟਾ।
9: ਬਾਜਰੇ ਦਾ ਸਿੱਟਾ ਚਾਚੀ?
5: ਚਲੋ ਵਧੀਆ, ਇਕੱਠੀਆਂ ਹੋਈਆਂ ਰੌਣਕ ਲਾ ਲਿਆ ਕਰਾਂਗੀਆਂ।
10: ਚਾਚੀ ਆਪ ਲੇਖਾ ਛੱਡ ਦੋ ਹੁਣ, ਉਹ ਜਿੱਥੇ ਗਾਉਂਦੀ ਸੀ ਉਹਦਾ ਪਿਛਲਾ ਜਨਮ ਸੀ, ਹੁਣ ਆਪਣੇ ਕੋਲ ਆ ਗਈ, ਇਹਦਾ ਨਵਾਂ ਜਨਮ ਹੋਇਆ, ਇਸ ਜਨਮ ਚ ਨੀ ਇਹਨੇ ਗਾਉਣਾ। ਆਪਾਂ ਰੌਣਕ ਰੂਣਕੂ ਗੱਲਾਂ ਨਾਲ ਬਥੇਰੀ ਲਾ ਲਿਆ ਕਰਨੀ ਹੈ ਕਿ ਨਹੀਂ?
11: ਚੱਲ ਭਾਈ, ਤੂੰ ਇਹਦਾ ਮਾਲਕ ਹੈ, ਜਿੱਦਾਂ ਤੈਨੂੰ ਚੰਗਾ ਲੱਗੂ ਓਦਾਂ ਇਹ ਕਰੀ ਜਾਊ।
3: ਵਿਆਹ ਤੋਂ ਬਾਅਦ ਰਤਨ ਰੂਪ ਨੂੰ ਕਹਿੰਦਾ ਹੈ ਜੇਕਰ ਉਸਨੇ ਗਾਉਣਾ ਹੀ ਹੈ ਤਾਂ ਬੰਦ ਦਰਵਾਜ਼ਿਆਂ ਦੇ ਅੰਦਰ ਗਾਵੇ।
12: ਚੰਨ ਕਿੱਥਾਂ ਗੁਜ਼ਾਰੀ ਆਈ,
10: ਹਨਾ ਬਾਰੀਆਂ ਬੰਦ ਕਰ ਲਿਆ ਕਰੋ, ਤੂੰ ਗਾਉਂਦੀ ਨਾ ਜਦੋਂ ਉਹ ਬਾਹਰ ਆਵਾਜ਼ ਜਾਂਦੀ ਹੈ ਚੰਗਾ ਜਿਹਾ ਨਹੀਂ ਲੱਗਦਾ, ਬਾਰੀਆਂ ਬੰਦ ਕਰਕੇ ਗਾ ਲਿਆ ਕਰੋ।
3: ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੀ ਆਵਾਜ਼ ਘਰ ਦੀਆਂ ਕੰਧਾਂ ਤੋਂ ਬਾਹਰ ਪਹੁੰਚਦੀ ਹੈ ਤਾਂ ਉਹ ਉਸਦੇ ਐਲਬਮ ਦੇ ਕਵਰ ਨੂੰ ਪਾੜ ਦਿੰਦਾ ਹੈ। ਉਸ ਨੂੰ ਦੁਬਾਰਾ ਗਾਉਂਦੇ ਹੋਏ ਦੇਖਣ ਤੋਂ ਬਾਅਦ ਉਹ ਗੁੱਸੇ ਵਿੱਚ ਉਹਦੀ ਬਾਂਹ ਫੜ ਲੈਂਦਾ ਹੈ।
13: ਤੈਨੂੰ ਇੱਕ ਤਰੀਕੇ ਦੀ ਸਮਝ ਨਹੀਂ ਆਉਂਦੀ, ਸਾਲਾ ਡੂੜ ਸੋਰੀ ਸਮਝਾ, ਨਹੀਂ ਗਾਉਣਾ ਨਹੀਂ ਗਾਉਣਾ, ਅੰਦਰ ਖੜੀ ਗਾਉਣੀ, ਬਾਹਰ ਸਾਰੇ ਸ਼ਹਿਰ ਵੀ ਖੜਖੜ ਮੱਚਦੇ ਆ, ਸਾਰੇ ਪਿੰਡ ਚ ਜਲੂਸ ਕਢਾ ਕੇ ਰੱਖਤਾ ਤੂੰ ਮੇਰਾ।
9: ਮੇਰੀ ਵੰਗ ਟੁੱਟ ਕੇ
13: ਗਾਉਂਦੀ ਸੁਣਗੀ ਨਾ ਉਸ ਵੇਲੇ ਚੱਕ ਕੇ ਪੀਕੇ ਛੱਡਾਂਗਾ, ਸਮਝ ਆ ਗਈ?
9: ਮੈਂ ਤੈਨੂੰ ਰੋਟੀ ਖਾ ਲੈ ਜਾ ਕੇ।
3: ਇੱਕ ਫਲੈਸ਼ਬੈਕ ਦ੍ਰਿਸ਼ ਵਿੱਚ ਰਤਨ ਦੇ ਦਾਦਾ ਜੀ ਉਸ ਨੂੰ ਬਚਪਨ ਵਿੱਚ ਕਹਿੰਦੇ ਹੋਏ ਦਿਖਾਉਂਦੇ ਨੇ ਕਿ ਚੰਗੀ ਇੱਜ਼ਤ ਪ੍ਰਤਿਸ਼ਠਾ ਵਾਲੇ ਲੋਕ ਗਾਉਂਦੇ ਨਹੀਂ।
10: ਮੈਂ ਵੀ ਝੱਲੇ ਹੁੰਦਾ ਸੀ ਤੇਰੇ ਵਾਂਗ ਪਹਿਲਾਂ, ਸਾਰਾ ਦਿਨ ਗਾਈ ਜਾਣਾ ਗਾਈ ਜਾਣਾ। ਫਿਰ ਮੈਨੂੰ ਮੇਰੇ ਦਾਦਾ ਜੀ ਨੇ ਇੱਕ ਗੱਲ ਸਮਝਾਈ,
14: ਆਪਾਂ ਇੱਜ਼ਤਦਾਰ ਲੋਕ ਆ, ਸਾਡਾ ਕੰਮ ਗਾਉਣਾ ਨਹੀਂ ਸੁਣਨਾ। ਤੂੰ ਕਿਤੇ ਕਿਸੇ ਕਹਾਣੀ 'ਚ ਸੁਣਿਆ ਕਿ ਫਲਾਣਾ ਰਾਜਾ ਜਾਂ ਸੂਰਮਾ ਗਾਉਂਦਾ ਸੀ? ਗਾਉਣਾ ਨਹੀਂ ਰਤਨ, ਜੇ ਤੂੰ ਇੱਜ਼ਤ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਨਾ ਤਾਂ ਇਹ ਗਾਉਣ ਦਾ ਸ਼ੌਕ ਨਾ ਭਾਲੇ।
10: ਬਸ ਉਸੇ ਦਿਨ ਤੋਂ ਮੈਂ ਗੱਲ ਪੱਲੇ ਬੰਨ ਲਈ, ਨਾਲੇ ਆਪਣੇ ਤਾਂ ਖੁੱਲ੍ਹ ਕੇ ਕੁੜੀਆਂ ਹੱਸਦੀਆਂ ਨੇ, ਗਾਉਣਾ ਤਾਂ ਦੂਰ ਦੀ ਗੱਲ ਹੈ। ਤੈਨੂੰ ਜੋ ਚਾਹੀਦਾ ਤੂੰ ਮੈਨੂੰ ਦੱਸ, ਮੈਂ ਤੈਨੂੰ ਲਿਆ ਕੇ ਦੇਊਂਗਾ, ਬਸ ਆਪ ਗਾਉਣਾ ਨਹੀਂ।
3: ਉਸ ਦੇ ਘਰ ਦੇ ਨੇੜੇ ਹੀ ਇੱਕ 4 ਸਾਲ ਦੀ ਕੁੜੀ ਰਹਿੰਦੀ ਹੈ, ਉਸ ਨੂੰ ਇੱਕ ਅਣਜਾਣ ਬਿਮਾਰੀ ਨੇ ਘੇਰਿਆ ਹੋਇਆ ਏ, ਉਹ ਲੰਮੇ ਸਮੇਂ ਤੋਂ ਅਰਧ ਅਧਰੰਗ ਦੀ ਸਥਿਤੀ ਵਿੱਚ ਹੈ।
15: ਇਹ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ?
16: ਸਾਡੇ ਗਵਾਂਢ ਚ ਇਹਨਾਂ ਦੇ ਤਾਇਆ ਜੀ ਦੀ ਪੋਤੀ ਹੈ, 4 ਸਾਲ ਦੀ ਹੈ ਵਿਚਾਰੀ, ਪਤਾ ਨੀ ਇਹ ਜੀ ਕੀ ਚੰਦਰੀ ਬਿਮਾਰੀ ਚਿੰਬੜੀ ਹੈ, ਪਹਿਲਾਂ ਤਾਂ ਪੈਰ ਚੱਲਣੋਂ ਹਟ ਗਏ, ਹੁਣ ਹੱਥ ਵੀ ਨੀ ਹਿਲਾਉਂਦੇ, ਕਈ ਥਾਈ ਦਿਖਾ ਲਿਆ।
17: ਲਦਾਸ ਕਹੀ ਜੀ ਬਿਮਾਰੀ ਚੰਬੜੀ ਹੈ ਭਾਈ,
16: ਹੋਰ ਇੰਨੇ ਡਾਕਟਰਾਂ ਨੂੰ ਦਿਖਾ ਲਿਆ।

0: ਸਾਰਿਆਂ ਨੇ ਜਵਾਬ ਦਿੱਤਾ, ਕਹਿੰਦੇ ਬਹੁਤਾ ਚਿਰ ਨਹੀਂ ਕੱਟਦੀ।
1: ਇੱਕ ਸ਼ਾਮ ਉਸ ਬੱਚੀ ਦੀ ਹਾਲਤ ਵਿਗੜ ਜਾਂਦੀ ਹੈ ਤੇ ਉਸ ਦੀ ਮਾਂ ਉਸ ਨੂੰ ਰਤਨ ਦੇ ਘਰ ਲੈ ਜਾਂਦੀ ਹੈ। ਪਾਲੀ ਰੂਪ ਦੇ ਨਾਲ ਰਹਿ ਜਾਂਦੀ ਹੈ ਜਦੋਂ ਕਿ ਰਤਨ ਡਾਕਟਰ ਨੂੰ ਲੈਣ ਲਈ ਚਲਿਆ ਜਾਂਦਾ ਹੈ।

ਜਦੋਂ ਉਹ ਵਾਪਸ ਆਉਂਦੇ ਨੇ ਤਾਂ ਦੇਖਦੇ ਨੇ ਕਿ ਰੂਪ ਦੀ ਆਵਾਜ਼ ਨੇ ਚਮਤਕਾਰੀ ਢੰਗ ਨਾਲ ਉਸ ਬਿਮਾਰ ਕੁੜੀ ਨੂੰ ਠੀਕ ਕਰ ਦਿੱਤਾ ਤੇ ਉਸਦਾ ਅਧਰੰਗ ਦੂਰ ਹੋ ਗਿਆ।

0: Bebê?
1: ਰਤਨ ਬਾਅਦ ਵਿੱਚ ਰੂਪ ਨੂੰ ਉਸਦੇ ਪਿਤਾ ਦੇ ਘਰ ਲੈ ਜਾਂਦਾ ਹੈ ਤੇ ਪਰਿਵਾਰ ਨੂੰ ਦੱਸਦਾ ਹੈ ਕਿ ਉਸਦੇ ਵਿਚਾਰ ਅਨੁਸਾਰ ਰੂਪ ਨੂੰ ਗਾਉਣਾ ਚਾਹੀਦਾ ਹੈ।
2: ਲੈ ਵੀ ਕੰਨ ਖੋਲ ਕੇ ਗੱਲ ਸੁਣ ਲਓ ਸਾਰੇ ਧਿਆਨ ਨਾਲ, ਇੱਕੋ ਵਾਰੀ ਕਹਿਣੀ ਮੈਂ ਦੁਬਾਰਾ ਨਹੀਂ ਕਹਿਣੀ। ਮੈਂ ਆਪਦਾ ਇੱਕ ਪੱਕਾ ਫੈਸਲਾ ਕਰਕੇ ਆਇਆ, ਤੁਹਾਡੀ ਕੁੜੀ ਮੇਰੀ ਘਰ ਵਾਲੀ ਰੂਪ ਅੱਜ ਤੋਂ ਬਾਅਦ ਚ ਗਾਊਗੀ।
3: ਓਏ ਅਸੀਂ ਤਾਂ ਤੈਨੂੰ ਸਿਆਣਾ ਸਮਝਦੇ ਸੀ, ਤੂੰ ਸਿਰੇ ਦਾ ਕਮਲਾ ਨਿਕਲਿਆ। ਓਏ
4: ਚਾਚਾ, ਜੋ ਕੌਤਕ ਮੈਂ ਆਪਦੀ ਅੱਖਾਂ ਨਾਲ ਵੇਖ ਕੇ ਆਇਆ ਨਾ, ਜੇਕਰ ਤੁਸੀਂ ਦੇਖਿਆ ਹੁੰਦਾ ਤੁਸੀਂ ਵੀ ਕਮਲੇ ਹੋ ਜਾਣਾ ਸੀ। ਸੰਗੀਤ, ਰੂਪ ਦੇ ਅੰਦਰ ਰੱਬ ਦੀ ਬਖਸ਼ੀ ਵੀ ਦਾਤ ਹੈ, ਮੁਰਦਿਆਂ 'ਚ ਜਾਨ ਫੂਕ ਸਕਦੀ ਹੈ ਇਹ। ਰੱਬ ਦਾ ਬਾਲਿਆ ਵੈ ਦੀਪਾ, ਮੈਂ ਬਚਾ ਕੇ ਪਾਪ ਨਹੀਂ ਖੱਟ ਸਕਦਾ।
3: ਤੂੰ ਬੜਾ ਗਿਆਨ ਨਾ ਘੋਟ, ਕੱਲ ਦਾ ਸ਼ੋਰ ਆ ਤੂੰ, ਤੈਨੂੰ ਕੀ ਪਤਾ ਲੋਕਾਂ ਚਾਰੀ ਦਾ।

0: ਅਸੀਂ ਆਪਦੀ ਬਦਨਾਮੀ ਨਹੀਂ ਕਰਾਉਣੀ।
1: ਗੱਲ ਸੁਣ ਲੈ ਕਾਕਾ ਧਿਆਨ ਨਾਲ, ਬੰਦਿਆਂ ਵਾਂਗ ਵਸਾਉਣੀ ਹੈ ਤਾਂ ਵਸਾ, ਨਹੀਂ ਇੱਥੇ ਛੱਡ ਜਾ ਤੇ ਡੰਡੀ ਲਾ ਕੇ।
2: ਜੇ ਮੇਰੇ ਵਸੂਗੀ ਤਾਂ ਗਾਊਗੀ।
1: ਕਿਵੇਂ ਗਾਊਗੀ?
2: ਚਿੱਟੀਆਂ ਚੁੱਪ ਕਰ ਜਾਣਗੀਆਂ, ਹਵਾ ਨਾਲ ਪੱਤੇ ਤਾਂ ਹਿੱਲਣਗੇ, ਉਹਨਾਂ ਚ ਵੀ ਸੰਗੀਤ। ਜੇ ਹਵਾ ਖੜ ਗਈ ਤੇ ਸਾਹ ਤਾਂ ਚੱਲਣਗੇ, ਉਹ ਚ ਵੀ ਸੰਗੀਤ। ਜੇ ਆਪਣੇ ਸਾਹ ਰੋਕ ਲਓਗੇ ਤੁਹਾਡਾ ਦਿਲ ਤਾਂ ਧੜਕੂਗਾ, ਉਹ ਚ ਵੀ ਸੰਗੀਤ। ਤੇ ਜਿਸ ਦਿਨ ਦਿਲ ਦੀ ਧੜਕਣ ਰੋਕ ਗਈ ਨਾ ਬਾਪੂ ਜੀ, ਹਵਾ ਸੁਣ ਨਮਸਾਣ ਹੋ ਗਈ ਸਾਰੇ ਪਾਸੇ, ਗੌਰ ਨਾ ਸੁਣਿਓ ਉੱਥੇ ਵੀ ਸੰਗੀਤ ਹੋਊਗਾ।
3: ਰੱਬ ਵੀ ਸੰਗੀਤ ਹੈ, ਰੂਹ ਵੀ ਸੰਗੀਤ ਹੈ, ਸੰਗੀਤ ਚ ਬੰਦਾ ਆਇਆ ਰਹਿੰਦਾ ਜਿਵੇਂ ਪਾਣੀ ਚ ਡੁੱਬਿਆ ਘੜਾ, ਜਿਹਦੇ ਅੰਦਰ ਵੀ ਪਾਣੀ ਤੇ ਬਾਹਰ ਵੀ ਪਾਣੀ।
4: ਤੇ ਅਖੀਰ ਵਿੱਚ ਸਾਰਾ ਪਰਿਵਾਰ ਰੂਪ ਤੇ ਰੂਪ ਦੀ ਭੈਣ ਨੂੰ ਗਾਉਣ ਦੀ ਇਜਾਜ਼ਤ ਦੇ ਦਿੰਦੇ ਨੇ। ਤੇ ਇਸ ਤਰ੍ਹਾਂ ਦੋਸਤੋ ਕਹਾਣੀ ਦਾ ਇੱਕ ਸੁਖਦ ਅੰਤ ਹੁੰਦਾ ਏ।

0: ਸਰੋਤਿਓ, ਤੁਸੀਂ ਟਿਊਨ ਕੀਤਾ ਏ ਆਪਣਾ ਪਸੰਦੀਦਾ ਆਕਾਸ਼ਵਾਣੀ ਸਟੇਸ਼ਨ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਬਲਜੀਤ ਸ਼ਰਮਾ ਤੇ
1: ਗੁਰਦੀਪ ਗਿੱਲ ਦੇ ਨਾਲ।
0: ਅਸੀਂ ਗੱਲ ਕਰ ਰਹੇ ਹਾਂ ਉਸ ਫਿਲਮ ਦੀ ਜਿਸ ਨੇ ਪੰਜਾਬ ਦੀ ਲੋਕ ਰੂਹ, ਲੋਕ ਸੰਗੀਤ ਅਤੇ
1: ਧੀਆਂ ਦੇ ਸੁਪਨਿਆਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪਰਦੇ ਤੇ ਉਤਾਰਿਆ ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਅਸਲੀ ਸੰਘਰਸ਼। ਉਸ ਦੌਰ ਵਿੱਚ ਘਰ ਦੀਆਂ ਧੀਆਂ ਦਾ ਜਨਤਕ ਤੌਰ ਤੇ ਗਾਉਣਾ ਸਮਾਜ ਵੱਲੋਂ ਸਵੀਕਾਰ ਨਹੀਂ ਕੀਤਾ ਜਾਂਦਾ ਸੀ। ਪਰਿਵਾਰ ਦੀ ਇੱਜ਼ਤ, ਰਵਾਇਤਾਂ ਅਤੇ ਲੋਕ ਕੀ ਕਹਿਣਗੇ, ਇਹ ਸਭ ਉਹਨਾਂ ਦੇ ਸੁਪਨਿਆਂ ਤੋਂ ਵੀ ਵੱਡੇ ਸਵਾਲ ਬਣ ਜਾਂਦੇ ਨੇ।
0: ਦੋਸਤੋ, ਅੱਜ ਅਸੀਂ ਧੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਾਧਾ ਦੇਖਦੇ ਹਾਂ, ਪਰ ਇਹ ਰਸਤਾ ਇੰਨਾ ਆਸਾਨ ਨਹੀਂ ਸੀ। ਕਿਸੇ ਨੇ ਰਾਹ ਬਣਾਇਆ, ਕਿਸੇ ਨੇ ਵਿਰੋਧ ਸਹਾਰਿਆ, ਕਿਸੇ ਨੇ ਆਪਣੇ ਸੁਪਨਿਆਂ ਦੀ ਕੀਮਤ ਚੁਕਾਈ, ਤਦ ਹੀ ਅੱਜ ਦੀਆਂ ਪੀੜ੍ਹੀਆਂ ਖੁੱਲ੍ਹ ਕੇ ਉੱਡ ਸਕਦੀਆਂ ਨੇ।
1: ਫਿਲਮ ਬਾਜਰੇ ਦਾ ਸਿੱਟਾ ਸਾਨੂੰ ਇਹੀ ਯਾਦ ਦਿਵਾਉਂਦਾ ਕਿ ਪ੍ਰਤਿਭਾ ਨੂੰ ਲਿੰਗ ਨਾਲ ਨਹੀਂ ਮਿਹਨਤ ਨਾਲ ਪਛਾਣਿਆ ਜਾਣਾ ਚਾਹੀਦਾ। ਧੀਆਂ ਘਰ ਦੀਆਂ ਰੋਸ਼ਨੀਆਂ ਹੁੰਦੀਆਂ ਨੇ, ਸੁਪਨਿਆਂ ਦੀਆਂ ਉਡਾਣਾਂ ਹੁੰਦੀਆਂ ਨੇ। ਉਹਨਾਂ ਦੇ ਪਰ ਨਾ ਕੱਟੋ ਕਦੇ, ਉਹ ਤਾਂ ਰੱਬ ਦੀਆਂ ਸਭ ਤੋਂ ਸੋਹਣੀਆਂ ਦਾਤਾਂ ਹੁੰਦੀਆਂ ਨੇ।
0: ਗੁਰਦੀਪ, ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਪਤਾ ਮੈਨੂੰ ਕੀ ਲੱਗੀ
1: ਜੀ?
0: ਇਸ ਫਿਲਮ ਦਾ ਲੋਕ ਸੰਗੀਤ।
1: ਬਿਲਕੁਲ ਜੀ,
0: ਗੀਤਾਂ ਵਿੱਚ ਨਾ ਬੇਲੋੜਾ ਸ਼ੋਰ ਹੈ, ਨਾ ਹੀ ਬਨਾਵਟੀ ਪਣ।
1: ਢੋਲਕੀ, ਤੂੰਬੀ, ਅਲਗੋਜ਼ਾ, ਚਿਮਟਾ ਅਤੇ ਪੰਜਾਬੀ ਲੋਕ ਸੁਰ, ਇਹ ਸਭ ਮਿਲ ਕੇ ਇੱਕ ਅਜਿਹਾ ਮਾਹੌਲ ਬਣਾਉਂਦੇ ਨੇ ਫਿਲਮ 'ਚ ਕਿ ਲੱਗਦਾ ਹੈ ਕਿ ਜਿਵੇਂ ਅਸੀਂ ਆਪਣੇ ਪਿੰਡ ਦੀ ਕਿਸੇ ਵਿਹੜੇ ਵਾਲੀ ਮਹਿਫਲ 'ਚ ਬੈਠੇ ਹੋਈਏ।
0: ਪਿਆਰੇ ਸਰੋਤਿਓ, ਜ਼ਰਾ ਸੋਚੋ,

0: ਜੇ ਸਾਡੀ ਨਵੀਂ ਪੀੜ੍ਹੀ ਇਹੋ ਜਿਹੀਆਂ ਫਿਲਮਾਂ ਵੇਖੇ ਤਾਂ ਉਹ ਸਿਰਫ ਮਨੋਰੰਜਨ ਹੀ ਨਹੀਂ ਕਰੇਗੀ, ਸਗੋਂ ਆਪਣੇ ਵਿਰਸੇ ਨਾਲ ਵੀ ਜੁੜੇਗੀ। ਸਾਡੀਆਂ ਬੋਲੀਆਂ, ਸਾਡੇ ਟੱਪੇ, ਸਾਡੀਆਂ ਬੋਲੀਆਂ ਦੀ ਮਿਠਾਸ, ਇਹੀ ਤਾਂ ਸਾਡੀ ਅਸਲ ਪਛਾਣ ਹੈ। ਪਿਆਰੇ ਸਰੋਤਿਓ, ਅੱਜ ਜੇ ਅਸੀਂ ਪੰਜਾਬੀ ਲੋਕ ਸੰਗੀਤ ਦਾ ਇੰਨਾ ਵੱਡਾ ਖਜ਼ਾਨਾ ਸੁਣ ਰਹੇ ਹਾਂ ਤਾਂ ਇਸ ਦੇ ਪਿੱਛੇ ਅਨੇਕਾਂ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨੇ ਨਹੀਂ ਛੱਡੇ।
1: ਇਸੇ ਲਈ ਕਲਾ ਸਿਰਫ ਮਨੋਰੰਜਨ ਨਹੀਂ, ਕਲਾ ਸਮਾਜ ਨੂੰ ਬਦਲਣ ਦੀ ਤਾਕਤ ਵੀ ਰੱਖਦੀ ਹੈ। ਇਸ ਫਿਲਮ ਵਿੱਚ ਹਰ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਸਾਦਗੀ ਤੇ ਸੱਚਾਈ ਨਾਲ ਨਿਭਾਇਆ। ਐਮੀ ਵਿਰਕ ਦੀ ਸੰਵੇਦਨਸ਼ੀਲ ਅਦਾਕਾਰੀ, ਤਾਨੀਆ ਗਿੱਲ ਦੀਆਂ ਭਾਵਪੂਰਨ ਅੱਖਾਂ, ਨੂਰ ਚਹਿਲ ਦੀ ਮਾਸੂਮੀਅਤ ਅਤੇ ਗੱਗੂ ਗਿੱਲ ਦੀ ਪ੍ਰਭਾਵਸ਼ਾਲੀ ਹਾਜ਼ਰੀ, ਇਹ ਸਭ ਮਿਲ ਕੇ ਫਿਲਮ ਨੂੰ ਇੱਕ ਪਰਿਵਾਰਕ ਅਤੇ ਭਾਵਨਾਤਮਕ ਅਨੁਭਵ ਬਣਾ ਦਿੰਦੇ ਨੇ। ਇਸੇ ਕਰਕੇ ਫਿਲਮ ਬਾਜਰੇ ਦਾ ਸਿੱਟਾ ਸਿਰਫ ਵੇਖੀ ਨਹੀਂ ਜਾਂਦੀ, ਸਗੋਂ ਮਹਿਸੂਸ ਕੀਤੀ ਜਾਂਦੀ ਹੈ।
0: ਦੋਸਤੋ, ਫਿਲਮ ਸਾਨੂੰ ਇੱਕ ਹੋਰ ਅਹਿਮ ਗੱਲ ਵੀ ਸਿਖਾਉਂਦੀ ਹੈ, ਧੀਆਂ ਦੇ ਸੁਪਨਿਆਂ ਨੂੰ ਮੌਕਾ ਦਿਓ, ਕਲਾ ਨੂੰ ਹੌਸਲਾ ਦਿਓ।
1: ਘਰ ਵਿੱਚ ਗੂੰਜਦੀ ਹਰ ਮਿੱਠੀ ਆਵਾਜ਼ ਕੱਲ ਨੂੰ ਦੇਸ਼ ਅਤੇ ਦੁਨੀਆਂ ਦੀ ਪਹਿਚਾਣ ਬਣ ਸਕਦੀ ਹੈ।
0: ਜਦੋਂ ਪਰਿਵਾਰ ਭਰੋਸਾ ਕਰਦਾ ਏ ਤਾਂ ਸੁਪਨੇ ਪਰਵਾਜ਼ ਭਰਦੇ ਨੇ।
1: ਦੋਸਤੋ, ਕਿਸੇ ਵੀ ਖੂਬਸੂਰਤ ਕਹਾਣੀ ਦੀ ਸਮਾਪਤੀ ਇੱਕ ਅਜਿਹੇ ਗੀਤ ਨਾਲ ਹੋਣੀ ਚਾਹੀਦੀ ਹੈ ਜੋ ਦਿਲ ਵਿੱਚ ਲੰਮੇ ਸਮੇਂ ਤੱਕ ਗੂੰਜਦਾ ਰਹੇ।

0: ਗੁਰਦੀਪ, ਬਾਜਰੀ ਦਾ ਸਿੱਟਾ ਨਵੀਂ ਪੰਜਾਬੀ ਫਿਲਮ ਹੈ ਭਾਵੇਂ, ਪਰ ਇਸਨੇ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ ਹੈ।
1: ਜੀ
0: ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਸਿਨੇਮਾ ਨੇ ਸਿਰਫ ਹਾਸੇ ਜਾਂ ਐਕਸ਼ਨ ਤੱਕ ਆਪਣੇ ਆਪ ਨੂੰ ਸੀਮਤ ਰੱਖਿਆ ਹੋਇਆ ਸੀ।
1: ਜੀ
0: ਹੁਣ ਅਜਿਹੀਆਂ ਫਿਲਮਾਂ ਵੀ ਬਣਨ ਲੱਗੀਆਂ ਨੇ ਜੋ ਸਾਡੇ ਇਤਿਹਾਸ, ਸੱਭਿਆਚਾਰ, ਸਾਹਿਤ ਅਤੇ ਲੋਕ ਕਲਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਰਹੀਆਂ ਨੇ। ਬਾਜਰੇ ਦਾ ਸਿੱਟਾ ਇਸੇ ਸੋਚ ਦੀ ਇੱਕ ਸੋਹਣੀ ਮਿਸਾਲ ਹੈ। ਇਹ ਸਾਨੂੰ ਦੱਸਦੀ ਹੈ ਕਿ ਤਰੱਕੀ ਅਤੇ ਵਿਰਸਾ ਇੱਕ ਦੂਜੇ ਦੇ ਵਿਰੋਧੀ ਨਹੀਂ, ਸਗੋਂ ਇਕੱਠੇ ਚੱਲ ਸਕਦੇ ਨੇ।
1: ਦੋਸਤੋ, ਜ਼ਰਾ ਆਪਣੇ ਮਨ ਨੂੰ ਪੁੱਛੋ, ਤੁਹਾਨੂੰ ਆਖਰੀ ਵਾਰ ਕਦੋਂ ਕਿਸੇ ਦਾਦੀ, ਨਾਨੀ ਜਾਂ ਮਾਂ ਦੇ ਮੂੰਹੋਂ ਕੋਈ ਪੁਰਾਣਾ ਲੋਕ ਗੀਤ ਸੁਣਨ ਨੂੰ ਮਿਲਿਆ ਹੋਵੇ? ਕੀ ਅਸੀਂ ਉਹ ਧਰੋਹਰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਰਹੇ ਹਾਂ? ਜੇ ਸਾਡਾ ਜਵਾਬ ਹਾਂ ਹੈ, ਤਾਂ ਇਹ ਸਾਡੀ ਸਭ ਤੋਂ ਵੱਡੀ ਕਮਾਈ ਹੈ। ਵਿਰਸਾ ਸਿਰਫ ਕੰਧਾਂ ਵਿੱਚ ਨਹੀਂ ਰਹਿੰਦਾ, ਇਹ ਤਾਂ ਬੋਲੀਆਂ ਤੇ ਗੀਤਾਂ ਵਿੱਚ ਵੱਸਦਾ ਹੈ। ਜਿਸ ਘਰ ਵਿੱਚ ਲੋਕ ਗੀਤ ਗੂੰਜਦੇ ਰਹਿਣ, ਉਹ ਘਰ ਹਮੇਸ਼ਾ ਖੁਸ਼ੀਆਂ ਨਾਲ ਹੱਸਦਾ ਹੈ।

ਦੋਸਤੋ, ਜੇ ਕਿਸੇ ਕੌਮ ਨੂੰ ਮਜ਼ਬੂਤ ਬਣਾਉਣਾ ਹੋਵੇ ਤਾਂ ਉਸਦੇ ਬੱਚਿਆਂ ਨੂੰ ਉਸ ਦਾ ਇਤਿਹਾਸ ਪੜ੍ਹਾਓ, ਉਸਦਾ ਸਾਹਿਤ ਸੁਣਾਓ, ਉਸਦੇ ਲੋਕ ਗੀਤ ਸਿਖਾਓ ਤੇ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਸਿਖਾਓ। ਕਿਉਂਕਿ ਜਿਸ ਕੌਮ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ, ਉਸ ਦੀਆਂ ਟਾਹਣੀਆਂ ਹਮੇਸ਼ਾ ਆਸਮਾਨ ਨੂੰ ਛੂੰਹਦੀਆਂ ਨੇ। ਬਾਜਰੇ ਦਾ ਸਿੱਟਾ ਸਾਨੂੰ ਇਹ ਸਿਖਾ ਗਿਆ ਕਿ ਮਿੱਟੀ ਨਾਲ ਜੁੜ ਕੇ ਵੀ ਇਨਸਾਨ ਵੱਡਾ ਬਣਦਾ ਏ, ਦੌਲਤ ਨਾਲ ਨਹੀਂ, ਸੱਭਿਆਚਾਰ ਨਾਲ ਪਛਾਣ ਬਣਦੀ ਹੈ ਤੇ ਪਿਆਰ ਨਾਲ ਹੀ ਹਰ ਰਿਸ਼ਤਾ ਖੜਾ ਰਹਿੰਦਾ ਏ। ਨਾ ਬੋਲੀ ਨੂੰ ਭੁੱਲੋ, ਨਾ ਵਿਰਸੇ ਨੂੰ ਭੁੱਲੋ, ਨਾ ਮਾਪਿਆਂ ਦੀਆਂ ਦੁਆਵਾਂ ਨੂੰ ਭੁੱਲੋ। ਜਿੱਥੇ ਵੀ ਰਹੋ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਆਪਣੇ ਪੰਜਾਬ ਨੂੰ, ਆਪਣੀ ਮਿੱਟੀ ਨੂੰ ਦਿਲ ਵਿੱਚ ਵਸਾਉਣਾ ਨਾ ਭੁੱਲੋ।

0: ਪਿਆਰੇ ਸਰੋਤਿਓ, ਅੱਜ ਦੀ ਇਸ ਸੁਰੀਲੀ ਮਹਿਫਲ ਵਿੱਚ ਤੁਹਾਡਾ ਸਾਥ ਸਾਡੇ ਲਈ ਬਹੁਤ ਕੀਮਤੀ ਰਿਹਾ। ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈ,
1: ਤੁਹਾਡਾ ਵਿਸ਼ਵਾਸ ਹੀ ਸਾਡੀ ਪ੍ਰੇਰਣਾ ਹੈ। ਇਸੇ ਵਿਸ਼ਵਾਸ ਨਾਲ ਅਸੀਂ ਹਰ ਸਵੇਰ ਤੁਹਾਡੇ ਲਈ ਲੈ ਕੇ ਆਵਾਂਗੇ ਫਿਲਮੀ ਅਫਸਾਨੇ ਔਰ ਤਰਾਨੇ।
0: ਕਦੇ ਕਿਸੇ ਫਿਲਮ ਦੀ ਦਿਲਚਸਪ ਦਾਸਤਾਂ, ਕਦੇ ਕਿਸੇ ਗੀਤ ਦੀ ਰੂਹ, ਅਤੇ ਕਦੇ ਕਿਸੇ ਕਲਾਕਾਰ ਦੇ ਜੀਵਨ ਦਾ ਅਣਸੁਣਿਆ ਸਫ਼ਰ।
1: ਉਦੋਂ ਤੱਕ
0: ਹੱਸਦੇ ਰਹੋ,
1: ਮੁਸਕਰਾਉਂਦੇ ਰਹੋ,
0: ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਰਹੋ,
1: ਅਤੇ ਸੁਣਦੇ ਰਹੋ ਆਕਾਸ਼ਵਾਣੀ ਦਾ ਆਪਣਾ ਪਿਆਰਾ ਪ੍ਰੋਗਰਾਮ
0: ਸੱਜਰੀ ਸਵੇਰ।
1: ਰੱਬ ਤੁਹਾਡੇ ਘਰਾਂ ਵਿੱਚ ਖੁਸ਼ੀਆਂ,
0: ਤੰਦਰੁਸਤੀ
1: ਅਤੇ ਚੜ੍ਹਦੀ ਕਲਾ
0: ਬਣਾਈ
1: ਰੱਖੇ। ਮੈਂ ਹਾਂ ਤੁਹਾਡਾ ਆਪਣਾ ਸਾਥੀ ਬਲਜੀਤ ਸ਼ਰਮਾ,
0: ਤੇ ਮੈਂ ਗੁਰਦੀਪ ਗਿੱਲ,
1: ਤੁਹਾਡੇ ਤੋਂ ਇਜਾਜ਼ਤ
0: ਚਾਹੁੰਦੇ ਹਾਂ।
1: ਸਤਿ ਸ੍ਰੀ ਅਕਾਲ, ਨਮਸਕਾਰ, ਫਿਰ ਮਿਲਾਂਗੇ ਇੱਕ ਨਵੀਂ ਫਿਲਮ,
0: ਇੱਕ ਨਵੇਂ ਅਫਸਾਨੇ
1: ਅਤੇ
0: ਨਵੇਂ
1: ਤਰਾਨਿਆਂ ਨਾਲ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਆਓ ਹੁਣ ਸੁਣਦੇ ਹਾਂ ਸਮਾਚਾਰ ਪ੍ਰਭਾਤ ਆਕਾਸ਼ਵਾਣੀ ਦਿੱਲੀ ਤੋਂ।

0: ਸਿੱਧੀ 에ਅਰ ਕੰਡੀਸ਼ਨ ਰੇਲ ਗੱਡੀ ਏ। ਵਾਰਾਨਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਸਥਾਨ ਏ। ਪ੍ਰਧਾਨ ਮੰਤਰੀ ਨੰਗਲ ਡੈਮ ਤਲਵਾੜਾ ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕ ਕਟੌਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕਰਨਗੇ ਅਤੇ ਕਟੌਲੀ ਅੰਬਾਲਾ ਰੇਲ ਸੇਵਾ ਨੂੰ ਵੀ ਹਰੀ ਝੰਡੀ ਵਿਖਾਉਣਗੇ, ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗੀ। ਨਵੀਂ ਰੇਲ ਲਾਈਨ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਂ ਚਿੰਤਪੂਰਨੀ ਮੰਦਿਰ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰੇਗੀ, ਜਦੋਂ ਕਿ ਯਾਤਰੀਆਂ ਨੂੰ ਆਵਾਜਾਈ ਦਾ ਤੇਜ਼, ਸੁਰੱਖਿਅਤ ਅਤੇ ਵਧੇਰੇ ਭਰੋਸੇਮੰਦ ਸਾਧਨ ਪ੍ਰਦਾਨ ਕਰਕੇ ਦੂਰ ਦੁਰਾਡੇ ਖੇਤਰਾਂ ਤੱਕ ਪਹੁੰਚ ਵਧਾਏਗੀ। ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਵਾਲੇ ਗ੍ਰੀਨ ਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ 25 ਕਿਲੋਮੀਟਰ ਤੋਂ ਵੱਧ ਲੰਬੇ 6 ਲੇਨ ਵਾਲੇ ਗ੍ਰੀਨ ਫੀਲਡ ਦੱਖਣੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਸੜਕੀ ਬੁਨਿਆਦੀ ਢਾਂਚੇ ਤੋਂ ਇਲਾਵਾ PGI ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ 4700 ਕਰੋੜ ਰੁਪਏ ਤੋਂ ਵੱਧ ਦੇ ਸਿਹਤ ਸੰਭਾਲ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਜਲੰਧਰ ਵਿਖੇ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਹੁਕਮਾਂ ਮੁਤਾਬਕ ਜ਼ਿਲ੍ਹਾ ਜਲੰਧਰ ਦਿਹਾਤ ਅੰਦਰ ਕਿਸੇ ਵੀ ਕਿਸਮ ਦਾ ਸਿਵਲ, ਰਿਮੋਟ, ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ, ਹੈਲੀਕਾਪਟਰ ਆਦਿ ਉਡਾਉਣ ਤੇ ਪਾਬੰਦੀ ਰਹੇਗੀ। ਇਹ ਹੁਕਮ ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹਿਣਗੇ। ਪ੍ਰਧਾਨ ਮੰਤਰੀ ਪਹਿਲਾਂ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਜੀਂਦ ਦੇ ਕਲੱਬ ਸਟੇਡੀਅਮ ਵਿਖੇ ਕਰੀਬ 14,700 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਵੀ ਕਰਨਗੇ। ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਦੀ ਸ਼ੁਰੂਆਤ ਰੇਲਵੇ ਖੇਤਰ ਵਿਚ ਸਾਫ਼ ਅਤੇ ਚੁਗਿਰਦੇ ਪੱਖੀ ਆਵਾਜਾਈ ਨੂੰ ਅਪਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਵਿਚ ਡਿਜ਼ਾਈਨ, ਇੰਜੀਨੀਅਰਿੰਗ ਅਤੇ ਅਸੈਂਬਲ ਕੀਤੀ ਗਈ ਇਸ ਰੇਲ ਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਹੈ। ਇਹ ਆਧੁਨਿਕ ਰੇਲਵੇ ਇੰਜੀਨੀਅਰਿੰਗ ਵਿਚ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਭਾਰਤ, ਜਰਮਨੀ, ਜਾਪਾਨ, ਚੀਨ ਅਤੇ ਅਮਰੀਕਾ ਸਮੇਤ ਹਾਈਡਰੋਜਨ ਸੰਚਾਲਿਤ ਰੇਲ ਗੱਡੀਆਂ ਦੇ ਸੰਚਾਲਨ ਵਾਲੇ ਦੇਸ਼ਾਂ ਦੇ ਚੋਣਵੇਂ ਸਮੂਹ ਵਿਚ ਸ਼ਾਮਿਲ ਹੋ ਜਾਂਦਾ ਹੈ। ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਮੈਡੀਕਲ, ਡੈਂਟਲ, ਆਯੁਸ਼ ਅਤੇ ਹੋਰ ਸਬੰਧਿਤ ਪ੍ਰੋਗਰਾਮਾਂ ਲਈ ਯੋਗਤਾ ਪੂਰੀ ਕੀਤੀ। ਸਾਰੇ ਉਮੀਦਵਾਰਾਂ ਦੇ ਸਕੋਰ ਅਧਿਕਾਰਤ ਵੈਬਸਾਈਟ neet.nta.nic.in ਤੇ ਉਪਲਬਧ ਨੇ। NTA ਨੇ ਕਿਹਾ ਕਿ ਉਮੀਦਵਾਰਾਂ ਲਈ ਸੁਚਾਰੂ ਦਾਖਲਾ ਅਤੇ ਕਾਉਂਸਲਿੰਗ ਨੂੰ ਯਕੀਨੀ ਬਣਾਉਣ ਲਈ ਨਤੀਜੇ ਸਮੇਂ ਸਿਰ ਐਲਾਨੇ ਗਏ ਨੇ। ਇਸ ਸਾਲ ਕਰੀਬ 20 ਲੱਖ ਉਮੀਦਵਾਰਾਂ ਨੇ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿਚ ਸਥਿਤ 5,440 ਕੇਂਦਰਾਂ ਤੇ ਮੁੜ ਪ੍ਰੀਖਿਆ ਲਈ ਹਾਜ਼ਰੀ ਭਰੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNews ਜਲੰਧਰ। ਗੁਜਰਾਤ ਵਿਚ ਦਹਿਸ਼ਤਗਰਦੀ ਵਿਰੋਧੀ ਦਸਤੇ ATS ਨੇ ਪਾਬੰਦੀਸ਼ੁਦਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਦਹਿਸ਼ਤਗਰਦ ਜਥੇਬੰਦੀ ਜੈਸ਼ ਏ ਮੁਹੰਮਦ ਨਾਲ ਜੁੜੇ ਇਕ ਕਥਿਤ ਦਹਿਸ਼ਤਗਰਦੀ ਮੋਡਿਊਲ ਦੀ ਜਾਂਚ ਦੇ ਸਬੰਧ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪਾਟਨ ਜ਼ਿਲ੍ਹੇ ਦੇ ਸਿੱਧਪੁਰ ਤਾਲੁਕਾ ਦੇ ਖਡਿਆਲ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ATS ਮੁਤਾਬਕ ਇਸ ਮਹੀਨੇ ਦੇ ਸ਼ੁਰੂ ਵਿਚ ਗ੍ਰਿਫ਼ਤਾਰ ਕੀਤੇ ਗਏ 8 ਕਥਿਤ ਜੈਸ਼ ਏ ਮੁਹੰਮਦ ਮੈਂਬਰਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਨਾਂ ਸਾਹਮਣੇ ਆਏ ਸਨ। ਜ਼ਿਲ੍ਹਾ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 24 ਜੁਲਾਈ ਤੱਕ ATS ਹਿਰਾਸਤ ਵਿਚ ਭੇਜ ਦਿੱਤਾ ਹੈ। 3 ਜੁਲਾਈ ਨੂੰ ਗੁਜਰਾਤ ATS ਨੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ ਵੱਖ ਖੇਤਰਾਂ ਤੋਂ 8 ਕਥਿਤ ਜੈਸ਼ ਏ ਮੁਹੰਮਦ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਇਹ ਮੁਲਜ਼ਮ ਗੁਜਰਾਤ ਵਿਚ ਸਰਗਰਮ ਇਕ ਦਹਿਸ਼ਤਗਰਦ ਨੈਟਵਰਕ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਹਮਦ ਅਸਾਨੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਪਿਤਾ ਸ਼ੇਖ ਹਮਦ ਬਿਨ ਖਲੀਫਾ ਅਸਾਨੀ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਕਤਰ ਦੇ ਅਮੀਰ ਦਾ ਅਮੀਰ ਵਿਰਸਾ ਦੋਵਾਂ ਦੇਸ਼ਾਂ ਨੂੰ ਉਨ੍ਹਾਂ ਦੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿਚ ਮਾਰਗਦਰਸ਼ਨ ਦਿੰਦਾ ਰਹੇਗਾ। ਉਨ੍ਹਾਂ ਨੇ ਭਾਰਤ ਅਤੇ ਕਤਰ ਵਿਚ ਭਾਰਤੀ ਭਾਈਚਾਰੇ ਲਈ ਆਪਣੇ ਪਿਆਰ ਅਤੇ ਭਾਰਤ ਕਤਰ ਸਬੰਧਾਂ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਵੀ ਯਾਦ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਪੱਛਮੀ ਬੰਗਾਲ ਦੇ 3 ਦਿਨਾਂ ਦੌਰੇ ਤੇ ਹੋਣਗੇ। ਹਲਕਿਆਂ ਮੁਤਾਬਕ ਇਸ ਦੌਰੇ ਦੌਰਾਨ ਉਹ ਸਰਹੱਦੀ ਸੁਰੱਖਿਆ, ਸ਼ਾਸਨ, ਕਾਨੂੰਨ ਵਿਵਸਥਾ ਤੇ ਵਿਕਾਸ ਤੇ ਕੇਂਦਰਿਤ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਕੱਲ੍ਹ ਸ਼੍ਰੀ ਸ਼ਾਹ ਸਿਲੀਗੁੜੀ ਵਿਚ ਜੁਮਾਗਾਹ ਸਰਹੱਦੀ ਚੌਕੀ ਦਾ ਦੌਰਾ ਕਰਨਗੇ ਅਤੇ 18ਵੀਂ

0: ਬਟਾਲੀਅਨ ਸਰਹੱਦੀ ਚੌਕੀ ਤੇ BSF ਦੇ ਜਵਾਨਾਂ ਨਾਲ ਗੱਲਬਾਤ ਕਰਨਗੇ। ਓਡੀਸ਼ਾ ਦੇ ਪੁਰੀ ਵਿੱਚ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਦੌਰਾਨ ਅੱਜ ਸਵੇਰੇ 9:30 ਵਜੇ ਭਗਵਾਨ ਜਗਨਨਾਥ, ਭਗਵਾਨ ਬਲਭਦਰ, ਦੇਵੀ ਸੁਭਦਰਾ ਤੇ ਭਗਵਾਨ ਸੁਦਰਸ਼ਨ ਦੀ ਪਵਿੱਤਰ ਰੱਥ ਯਾਤਰਾ ਮੁੜ ਸ਼ੁਰੂ ਹੋਏਗੀ। ਕੱਲ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਰੱਥ ਖਿੱਚਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਸੀ। ਲੱਖਾਂ ਸ਼ਰਧਾਲੂ ਰੱਥ ਯਾਤਰਾ ਦੇਖਣ ਲਈ ਪੁਰੀ ਦੇ ਗ੍ਰੈਂਡ ਰੋਡ ਵਿਖੇ ਇਕੱਤਰ ਹੋ ਰਹੇ ਨੇ। ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਵਿਆਪਕ ਪ੍ਰਬੰਧ ਕੀਤੇ ਨੇ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸ੍ਰੀ ਮਾਤਾ ਵੈਸ਼ਨੋ ਦੇਵੀ ਧਾਮ ਵਿਖੇ ਪ੍ਰਾਪਤ ਚੜਾਵੇ ਤੇ ਦਾਨ ਦੇ ਪ੍ਰਬੰਧ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਚੜਾਵੇ ਇਕੱਤਰ ਕਰਨ, ਗਿਣਤੀ ਕਰਨ, ਲੇਖਾ ਜੋਖਾ ਕਰਨ, ਸੁਰੱਖਿਆ ਤੇ ਵਰਤੋਂ ਲਈ ਪੂਰੀ ਪ੍ਰਣਾਲੀ ਦਾ ਵਿਆਪਕ ਮੁਲਾਂਕਣ ਕੀਤਾ ਗਿਆ। ਸ਼ਰਾਈਨ ਬੋਰਡ ਨੇ ਕਿਹਾ ਕਿ ਦਾਨ ਬਕਸੇ, ਦਾਨ ਕਾਊਂਟਰਾਂ, ਆਨਲਾਈਨ ਮਾਧਿਅਮਾਂ ਅਤੇ ਕੀਮਤੀ ਧਾਤਾਂ ਦੇ ਰੂਪ ਵਿੱਚ ਪ੍ਰਾਪਤ ਦਾਨ ਦੇ ਸੁਰੱਖਿਅਤ ਅਤੇ ਪਾਰਦਰਸ਼ੀ ਪ੍ਰਬੰਧ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਨੇ। ਖੇਡਾਂ ਵਿੱਚ ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ 44 ਓਵਰਾਂ ਵਿੱਚ 233 ਦੌੜਾਂ ਤੇ ਆਊਟ ਹੋ ਗਿਆ। ਸ਼ੇਅਰ ਸੈਯਦ ਨੇ 66 ਤੇ ਵਿਰਾਟ ਕੋਹਲੀ ਨੇ 65 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 45ਵੇਂ ਓਵਰ ਵਿੱਚ 6 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। 3 ਮੈਚਾਂ ਦੀ ਲੜੀ ਹੁਣ 1-1 ਨਾਲ ਬਰਾਬਰੀ ਤੇ ਹੈ। ਲੜੀ ਦਾ ਆਖਰੀ ਮੈਚ ਐਤਵਾਰ ਨੂੰ ਲਾਰਡਸ ਕ੍ਰਿਕਟ ਮੈਦਾਨ ਵਿਖੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਰੀਬ 25,000 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਉਹਨਾਂ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ। ਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਨਤੀਜੇ ਐਲਾਨੇ। 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਅੰਡਰ ਗ੍ਰੈਜੂਏਟ ਮੈਡੀਕਲ, ਡੈਂਟਲ, ਆਯੁਸ਼ ਅਤੇ ਸਿਹਤ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ। ਗੁਜਰਾਤ ਦਹਿਸ਼ਤਗਰਦੀ ਵਿਰੋਧੀ ਦਸਤੇ ਨੇ ਪਾਕਿਸਤਾਨ ਅਧਾਰਿਤ ਜੈਸ਼ ਮੁਹੰਮਦ ਤੜੇ ਦੇ ਦਹਿਸ਼ਤਗਰਦ ਮੋਡਿਊਲ ਦੀ ਜਾਂਚ ਦੇ ਸੰਬੰਧ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 8:40 ਤੇ 33 ਸੈਕਿੰਡ। ਸਮਾਂ ਹੋਇਆ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਸਿਲਸਿਲਾ ਹੋਏਗਾ ਪ੍ਰਦੇਸ਼ਿਕ ਸੰਗੀਤ। ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਅਮਨਦੀਪ ਕੌਰ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਹਰਿਆਣਵੀ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮੋਹਨੀ ਨਰੂਲਾ ਤੇ ਸੁਦਰਸ਼ਨ ਬਾਲੀ ਨੇ।

0: ਸਤਿਗੁਰੂ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਅਗਲਾ ਹਿਮਾਚਲੀ ਪ੍ਰਦੇਸ਼ਿਕ ਸੰਗੀਤ ਸੁਣਦਿਆਂ ਬਸੰਤੀ ਦੇਵੀ ਦੀ ਆਵਾਜ਼ 'ਚ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਸੁਣਦੇ ਹਾਂ ਸੰਗੀਤ ਸਿੰਧੀ ਭਾਸ਼ਾ ਵਿੱਚ ਜਿਸ ਨੂੰ ਗਾਇਆ ਹੈ ਕਮਲਾ ਕੇਸ਼ਵਾਣੀ ਨੇ।

ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ ਜੀ 8:59 ਤੇ 5 ਸੈਕਿੰਡ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਠੀਕ 9 ਵਜੇ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣਿਓ ਆਕਾਸ਼ਬਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 10:28 ਹੋ ਰਹੇ ਨੇ। ਹੁਣ ਪੇਸ਼ ਹੈ ਸਦਾ ਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਆਓ ਹੁਣ ਸੁਣਦੇ ਹਾਂ ਸਦਾ ਬਹਾਰ ਪੰਜਾਬੀ ਗੀਤਾਂ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਸੁਖਮਾਨ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ, ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ, ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ। ਇਸ ਦੇ ਨਾਲ ਹੀ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਜਿਸ ਨੂੰ ਗਾਇਆ ਸੁਰਜੀਤ ਬਿੰਦਰਖੀਆ ਨੇ। ਗੀਤਕਾਰ ਨੇ ਜਗਦੇਵ ਮਾਨ ਅਤੇ ਸੰਗੀਤਬੱਧ ਕੀਤਾ ਅਤੁਲ ਸ਼ਰਮਾ ਨੇ।

0: ਸਰੋਤਿਓ ਆਕਾਸ਼ਵਾਣੀ FM ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਅਤੇ ਦੇ ਸਕਦੇ ਹੋ ਆਪਣੇ ਨੇਕ ਸੁਝਾਅ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ। ਨਾਲ ਹੀ ਚੱਲਦੇ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 0164-2240-331 ਤੇ। ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣਦੇ ਹੋ ਹਰ ਹਫਤੇ ਦਿਨ ਸ਼ੁੱਕਰਵਾਰ ਸ਼ਾਮ 5:30 ਵਜੇ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਐਵੇਂ ਜ਼ੁਲਫਾਂ ਦੇ ਜਾਲ ਨਾ ਪਾਇਆ ਕਰ ਮਰ ਸਕਦਾ ਬੰਦਾ, ਐਵੇਂ ਜ਼ੁਲਫਾਂ ਦੇ ਜਾਲ ਨਾ ਪਾਇਆ ਕਰ ਮਰ ਸਕਦਾ ਬੰਦਾ, ਬਿਨ ਦੱਸੇ ਸੁਪਨੇ 'ਚ ਨਾ ਆਇਆ ਕਰ। ਇਸ ਦੇ ਨਾਲ ਹੀ ਅਗਲੇ ਗੀਤ ਦੀ ਸ਼ੁਰੂਆਤ ਕਰਦੇ ਹਾਂ, ਜਿਸ ਨੂੰ ਆਵਾਜ਼ਾਂ ਦਿੱਤੀਆਂ ਹਰਭਜਨ ਮਾਨ ਨੇ, ਗੀਤਕਾਰ ਨੇ ਵਿਜੇ ਧੰਮੀ, ਸੰਗੀਤ ਦਿੱਤਾ ਚਰਨਜੀਤ ਅਹੂਜਾ ਨੇ।

0: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ, ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ, ਮਿਤੀ 17 ਜੁਲਾਈ, ਦਿਨ ਸ਼ੁੱਕਰਵਾਰ, ਸ਼ਾਮ 5 ਵਜੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: एक प्रकार से पीएम जय अब गरीबों की जय बन गई है।

ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਹਰਭਜਨ ਮਾਨ ਨੇ। ਗੀਤਕਾਰ ਨੇ ਰਾਜ ਬਰਾੜ ਅਤੇ ਸੰਗੀਤਬੱਧ ਕੀਤਾ ਹੈ ਚਰਨਜੀਤ ਅਹੂਜਾ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78-379-63-306। ਈਮੇਲ ਆਈਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78-379-63-306।
3: ਸੁਣਦੇ ਹਾਂ ਜੀ ਪ੍ਰੋਗਰਾਮ ਦਾ ਆਖਰੀ ਗੀਤ। ਇਸ ਨੂੰ ਗਾਇਆ ਹੈ ਹੰਸ ਰਾਜ ਹੰਸ ਨੇ, ਗੀਤਕਾਰ ਨੇ ਦਵਿੰਦਰ ਖੰਨੇਵਾਲਾ ਅਤੇ ਸੰਗੀਤ ਦਿੱਤਾ ਹੈ ਚਰਨਜੀਤ ਆਹੂਜਾ ਨੇ।

ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ ਜੀ। ਇਸ ਦੇ ਨਾਲ ਹੀ ਮੈਨੂੰ ਸਮਾਨ ਨੂੰ ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਲਈ ਦਿਓ ਆਗਿਆ। ਨਮਸਕਾਰ।

FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 10:59 ਤੇ 24 ਸੈਕਿੰਡ ਦਾ ਹੋ ਰਿਹਾ ਹੈ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ

ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 11:59, ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: Equity indices were trading around 1% up in forenoon trade today. The Sensex climbed 766 points to 77,953, while the Nifty jumped 196 points to 24,269 when reports last came in. On the sectoral front, private banks, IT and realty stocks were rising the most. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਜੀ 12:10 ਤੇ 25 ਸਕਿੰਟ। ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

0: ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ ਮਿਤੀ 17 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ।
1: ਹੋ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਘਰ ਪਰਿਵਾਰ ਦਾ
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਖਾਸ ਤੌਰ 'ਤੇ ਸਾਡੀਆਂ ਭੈਣਾਂ ਨੂੰ ਪਿਆਰ ਭਰੀ ਨਮਸਕਾਰ ਜੀ। ਕਿਉਂਕਿ ਹੁਣ ਨਵੇਂ ਸਿਲਸਿਲੇ ਸ਼ੁਰੂ ਹੋਏ ਨੇ, ਕੁਝ ਕੁ ਪ੍ਰੋਗਰਾਮਾਂ ਦੇ ਚੇਂਜਸ ਹੋਏ ਨੇ ਕਿ ਕੋਈ ਪ੍ਰੋਗਰਾਮ ਸਵੇਰੇ ਚੱਲਦਾ ਸੀ ਦੁਪਹਿਰੇ ਚੱਲਣ ਲੱਗ ਗਿਆ ਜਾਂ ਦੁਪਹਿਰੇ ਚੱਲਦਾ ਸੀ ਉਹ ਸਵੇਰੇ ਜਾਂ ਸ਼ਾਮ ਨੂੰ ਚੱਲਣ ਲੱਗ ਗਿਆ। ਸੋ ਇੱਕ ਹਫ਼ਤਾ ਜੇਕਰ ਤੁਸੀਂ ਰੈਗੂਲਰ ਇਹਨਾਂ ਪ੍ਰੋਗਰਾਮਾਂ ਨੂੰ ਸੁਣੋਗੇ ਤਾਂ ਤੁਹਾਨੂੰ ਜ਼ਰੂਰ ਪਤਾ ਲੱਗ ਜਾਏਗਾ ਕਿ ਕਿਹੜਾ ਪ੍ਰੋਗਰਾਮ ਕਦੋਂ ਚੱਲਦਾ। ਸੋ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਹੈ ਦਿਨ ਸ਼ੁੱਕਰਵਾਰ ਦਾ ਅਤੇ ਹਰ ਸ਼ੁੱਕਰਵਾਰ ਵਾਲੇ ਦਿਨ ਦੁਪਹਿਰੇ 12:30 ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਚੱਲਿਆ ਕਰੇਗਾ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ। ਸੋ ਜੀ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਹੱਡ ਬੀਤੀਆਂ ਜੱਗ ਬੀਤੀਆਂ ਜਿਹੜਾ ਸਿਲਸਿਲਾ ਹੈ ਉਹ ਕਹਾਣੀਕਾਰ ਅਜਮੇਰ ਸਿੰਘ ਔਲਖ ਦੀ ਲਿਖੀ ਕਹਾਣੀ ਹਮ ਕਿਤ ਕਾਜ ਜਗਤ ਮੇਂ ਆਏ। ਸੋ ਇਹ ਕਹਾਣੀ ਹੋਊਗੀ ਅਤੇ ਇਸ ਕਹਾਣੀ ਨੂੰ ਪੇਸ਼ ਕਰਨਗੇ ਦੀਪਾ ਛਾਬੜਾ। ਅਤੇ ਲਓ ਜੀ ਫਿਰ ਜ਼ਰੂਰ ਸੁਣਾਂਗੇ ਇਹ ਕਹਾਣੀ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼ ਸੁਣ ਲੈਂਦੇ ਹਾਂ।
2: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
3: ਫਸਿਆ
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ, RBI ਕਹਿੰਦਾ ਹੈ
5: ਜਾਣਕਾਰ ਬਣੋ ਸੁਚੇਤ ਰਹੋ।
6: ਇੱਕ ਪ੍ਰਕਾਰ ਸੇ PM ਜੈ ਅਬ ਗਰੀਬੋ ਕੀ ਜੈ ਬਣ ਗਈ।

ਤਾਇਆ ਸੰਤਾ ਮੇਰਾ ਸਕਤ ਆਇਆ ਸੀ, ਉਸ ਨੂੰ ਇਸ ਸੰਸਾਰ ਤੋਂ ਵਿਦਾ ਹੋਇਆ 4 ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਚੱਲਿਆ ਹੈ, ਪਰ ਅਜੇ ਵੀ ਉਸ ਦੀ ਕਿਰਤੀ ਤੇ ਤਪਸਵੀ ਜ਼ਿੰਦਗੀ ਦਾ ਬਿੰਬ ਮੇਰੀ ਮਾਨਸਿਕਤਾ ਨਾਲ ਇਸ ਤਰ੍ਹਾਂ ਚਿੰਬੜਿਆ ਹੋਇਆ ਜਿਵੇਂ ਇਹ ਕੋਈ ਕੱਲ ਪਰਸੋਂ ਦੀ ਹੀ ਬਣੀ ਤਸਵੀਰ ਹੋਵੇ। ਆਪਣੇ ਸਮੇਂ ਦੀ ਦੁਨੀਆਂ ਦੀ ਨਜ਼ਰ ਵਿੱਚ ਉਹ ਭਾਵੇਂ ਮਹਿਜ਼ ਇੱਕ ਆਮ ਕਿਰਤੀ ਕਿਸਾਨ ਸੀ, ਪਰ ਮੇਰੀ ਨਜ਼ਰ ਵਿੱਚ ਉਹ ਕਿਸੇ ਵੱਡੇ ਤਪਸਵੀ ਤੇ ਮਹਾਂ ਤਿਆਗੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ। ਉਹ ਮੇਰੇ ਬਾਪੂ ਤੋਂ

ਉਹ 6-7 ਸਾਲ ਵੱਡਾ ਸੀ ਤੇ ਆਪਣੀ ਚੜ੍ਹਦੀ ਜਵਾਨੀ ਵੇਲੇ ਉਹਦੇ 2 ਵਿਆਹ ਹੋ ਚੁੱਕੇ ਸਨ। ਪਹਿਲਾ ਵਿਆਹ ਹੋਇਆ ਉਸ ਦੇ ਇਸ ਪਹਿਲੇ ਵਿਆਹ ਦੀ ਪਤਨੀ ਦੀ ਵਿਆਹ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਹੀ ਮੌਤ ਹੋ ਗਈ। ਫਿਰ ਦੂਜਾ ਵਿਆਹ ਹੋਇਆ ਤਾਂ ਦੂਜੀ ਪਤਨੀ ਨਾਲ ਵੀ ਇਹੀ ਭਾਣਾ ਵਰਤਿਆ। ਇਹਨਾਂ ਅੱਗੜ ਪਿੱਛੜ 2 ਮੌਤਾਂ ਨੇ ਤਾਂ ਇਹਨੂੰ ਪਤੀ ਪਤਨੀ ਤੇ ਔਲਾਦ ਵਾਲੇ ਗ੍ਰਹਸਥੀ ਜੀਵਨ ਤੋਂ ਸਾਰੀ ਉਮਰ ਲਈ ਵਾਂਝਾ ਕਰ ਦਿੱਤਾ। ਤਾਂ ਇਹ ਸੰਤੇ ਦੀਆਂ ਦੋਵੇਂ ਜੀਵਨ ਸਾਥਣਾਂ ਦੇ ਭਰੀ ਜਵਾਨੀ ਦੇ ਵਿੱਚ ਇੱਕ ਤੋਂ ਬਾਅਦ ਦੂਜੀ ਦੇ ਇਸ ਤਰ੍ਹਾਂ ਤੁਰ ਜਾਣ ਦਾ ਹੀ ਸ਼ਾਇਦ ਇਹ ਨਤੀਜਾ ਨਿਕਲਿਆ ਕਿ ਤਾਏ ਦਾ ਇਸ ਸੰਸਾਰ ਦੇ ਗ੍ਰਹਸਥੀ ਸੰਸਾਰ ਤੋਂ ਮੋਹ ਭੰਗ ਹੋ ਗਿਆ। ਉਸ ਦਾ ਇਸ ਗ੍ਰਹਸਥ ਸੰਸਾਰ ਤੋਂ ਮੋਹ ਭੰਗ ਤਾਂ ਹੋ ਗਿਆ ਸੀ, ਪਰ ਉਸਨੇ ਉਹਨਾਂ ਬੁਜ਼ਦਿਲ ਲੋਕਾਂ ਵਾਂਗ ਇਸ ਹਸੰਦੇ ਖਿੜੰਦੇ ਸੰਸਾਰ ਨੂੰ ਛੱਡ ਕੇ ਕਿਸੇ ਜੰਗਲ ਬਿਆਬਾਨ ਵਿੱਚ ਜਾਂ ਕਿਸੇ ਪਹਾੜ ਉੱਤੇ ਜਾ ਕੇ ਡੇਰਾ ਨਹੀਂ ਸੀ ਲਾਇਆ। ਉਹ ਸੰਨਿਆਸੀ ਵੀ ਬਣਿਆ ਤੇ ਤਪਸਵੀ ਵੀ, ਪਰ ਇਸ ਸੰਸਾਰ ਵਿੱਚ ਰਹਿ ਕੇ ਕਿਰਤ ਕਰਦਿਆਂ ਉਸਨੇ ਸੰਸਾਰ ਦੀਆਂ ਰੰਗ ਰੰਗੀਲੀਆਂ ਤੋਂ ਜ਼ਰੂਰ ਮੋਹ ਮੋੜਿਆ ਸੀ, ਪਰ ਇਸ ਦੀ ਮੁਸ਼ਕਤੀ ਜ਼ਿੰਦਗੀ ਤੋਂ ਨਹੀਂ। ਆਪਣੇ ਜਨਮ ਤੋਂ ਬਾਅਦ ਜਦ ਮੈਂ ਸੂਰਤ ਸੰਭਾਲੀ ਤਾਂ ਮੈਂ ਤਾਏ ਨੂੰ ਇੱਕ ਅਜਿਹਾ ਬੰਦਾ ਪਾਇਆ ਜੀਵਨ ਵਿੱਚ ਜਿਵੇਂ ਉਹ ਇੱਕ ਹੀ ਕੰਮ ਕਰਨ ਆਇਆ ਹੋਵੇ, ਤੇ ਉਹ ਕੰਮ ਸੀ ਕਿਰਤ, ਸਿਰਫ ਧਰਤੀ ਵਿੱਚ ਖੁਰਪਾ ਮਾਰਨਾ। ਪਹਿਲਾਂ ਤਾਇਆ ਖੇਤੋਂ ਆ ਕੇ ਘਰ ਦੇ ਹੋਰ ਜੀਆਂ ਵਾਂਗ ਰਾਤ ਨੂੰ ਘਰ ਵਿੱਚ ਸੌਂਦਾ। ਸਿਆਲ ਹੁੰਦਾ ਤਾਂ ਜਾਂ ਤਾਂ ਉਸਦਾ ਮੰਜਾ ਤੂੜੀ ਵਾਲੀ ਸਬਾਤ ਵਿੱਚ ਹੁੰਦਾ, ਜਾਂ ਫਿਰ ਠੰਡ ਤੋਂ ਡੰਗਰਾਂ ਨੂੰ ਬਚਾਉਣ ਲਈ ਲਾਏ ਜੁਬੜਾਂ ਵਾਲੇ ਵਰਾਂਡੇ ਦੇ ਵਿੱਚ, ਗਰਮੀਆਂ ਦੀ ਰੁੱਤ ਵਿੱਚ ਡੰਗਰਾਂ ਵਾਲੇ ਵਿਹੜੇ ਵਿੱਚ, ਤੇ ਜਾਂ ਫਿਰ ਖੇਤ। ਉਹ ਦਿਨ ਚੜ੍ਹਦੇ ਤੋਂ ਪਹਿਲਾਂ ਬਹੁਤ ਹੀ ਹਨੇਰੇ ਉੱਠਦਾ, ਪਹਿਲਾਂ ਆਪ ਹੀ ਚਾਹ ਬਣਾਉਂਦਾ ਤੇ ਪੀਂਦਾ, ਤੇ ਫਿਰ ਬਲਦਾਂ ਦੀ ਜੋੜੀ ਖੋਲਦਾ, ਉਹਨਾਂ ਦੇ ਗਲ ਪੰਜਾਲੀ ਪਾਉਂਦਾ ਤੇ ਖੇਤ ਦੇ ਰਾਹ ਪੈ ਜਾਂਦਾ। ਆਥਣੇ ਦਿਨ ਛਿਪਣ ਤੋਂ ਬਾਅਦ ਜਦ ਉਹ ਘਰ ਮੁੜਦਾ ਤਾਂ ਉਸਦੇ ਸਿਰ ਉੱਤੇ ਹਰੇ ਦੀ ਭਰੀ ਹੁੰਦੀ। ਆਉਣ ਸਾਰ ਹੀ ਟੋਕੇ ਵਾਲੀ ਮਸ਼ੀਨ ਉੱਤੇ ਟੋਕਾ ਕਰਨ ਲੱਗ ਪੈਂਦਾ। ਜੇ ਘਰ ਦਾ ਕੋਈ ਜੀ ਨਾਲ ਲੱਗਦਾ ਤਾਂ ਵਾਹ ਵਾਹ, ਨਹੀਂ ਤਾਂ ਟੋਕੇ ਵਾਲੀ ਮਸ਼ੀਨ ਵਿੱਚ ਆਪ ਹੀ ਰੁਗ ਦੇਈ ਜਾਂਦਾ ਤੇ ਆਪ ਹੀ ਉਸਦਾ ਦਾਤਾਂ ਵਾਲਾ ਪਹੀਆ ਗੇੜੀ ਜਾਂਦਾ। ਇਸ ਤਰ੍ਹਾਂ ਟੋਕਾ ਕਰਕੇ ਟੋਕਾ ਕੀਤਾ ਹਰਾ ਪਸ਼ੂਆਂ ਨੂੰ ਪਾਉਣ ਲੱਗਦਾ। ਕਮਾਲ ਦੀ ਗੱਲ ਇਹ ਕਿ ਇਸ ਸਾਰੇ ਸਮੇਂ ਦੌਰਾਨ ਉਹ ਘਰ ਦੇ ਜੀਆਂ ਨਾਲ ਗਿਣਤੀ ਦੇ ਬੋਲਾਂ ਦੀ ਸਾਂਝੀ ਕਰਦਾ, ਉਹ ਵੀ ਤਦ ਜਦ ਘਰ ਵਿੱਚ ਕੀਤੇ ਜਾਣ ਵਾਲਾ ਕੋਈ ਕੰਮ ਸਮੇਂ ਸਿਰ ਨਾ ਹੋਇਆ ਉਸਦੀ ਨਜ਼ਰੀ ਪੈ ਜਾਂਦਾ। ਹਾਸੇ ਠੱਠੇ ਵਾਲੀ ਗੱਲ ਉਹ ਉਦੋਂ ਹੀ ਕਰਦਾ ਜਦ ਉਸ ਗੱਲ ਦਾ ਸੰਬੰਧ ਕਿਸਾਨੀ ਜ਼ਿੰਦਗੀ ਦੇ ਕਿਸੇ ਕੰਮ ਧੰਦੇ ਕਰਨ ਵਿੱਚ ਕਿਸੇ ਅੱਲੜ ਜਾਂ ਅਣਜਾਣ ਬੰਦੇ ਤੋਂ ਕੀਤੀ ਗਲਤੀ ਨਾਲ ਹੁੰਦਾ। ਵਿਆਹ ਸ਼ਾਦੀਆਂ ਜਾਂ ਹੋਰ ਲਤੀਫੇ ਬਾਜ਼ੀਆਂ ਦੇ ਹਾਸੇ ਮਖੌਲਾਂ ਤੋਂ ਦੂਰ ਹੀ ਰਹਿੰਦਾ। ਇਹੋ ਜਿਹੇ ਹਾਸੇ ਠੱਠਿਆਂ ਨੂੰ ਤਾਂ ਉਹ ਵੇਲੇ ਤੇ ਕੋੜੀ ਬੰਦਿਆਂ ਦੇ ਚੌਂਚਲੇ ਹੀ ਸਮਝਦਾ। ਚੌਂਚਲੇ ਕੀ, ਇਹੋ ਜਿਹੀਆਂ ਗੱਲਾਂ ਤੇ ਉਸ ਨੂੰ ਕਈ ਵਾਰ ਖਿੱਝ ਵੀ ਆ ਜਾਂਦੀ, ਖਾਸ ਤੌਰ ਤੇ ਘਰ ਦੇ ਉਹਨਾਂ ਜੀਆਂ ਉੱਤੇ ਜਿਹੜੇ ਖੇਤੀ ਦੇ ਕੰਮ ਤੋਂ ਤਾਂ ਜੀ ਚੁਰਾਉਂਦੇ ਤੇ ਗੱਲਾਂ ਕਰਨ ਵਿੱਚ ਆਪਣੇ ਆਪ ਨੂੰ ਧੰਨਾ ਸਿੱਧ ਕਰਨ ਵਿੱਚ ਲੱਗੇ ਰਹਿੰਦੇ। ਇਹਨਾਂ ਵਿੱਚੋਂ ਇੱਕ ਨੰਬਰ ਉੱਤੇ ਮੇਰਾ ਵੱਡਾ ਭਰਾ ਨੇਕਾ, ਯਾਨੀ ਕਿ ਹਰਨੇਕ ਆਉਂਦਾ, ਜਿਹੜਾ ਕੰਮ ਦਾ ਤਾਂ ਕਦੇ ਡੱਕਾ ਤੋੜ ਕੇ ਦੂਰਾ ਨਹੀਂ ਸੀ ਕਰਦਾ, ਪਰ ਵੇਲਾ ਰਹਿ ਕੇ ਗੱਲਾਂ ਮਾਰ ਮਾਰ ਘਰ ਉਜਾੜਨ ਵਿੱਚ ਸਭ ਤੋਂ ਮੋਰੀ ਬਣ ਬਣ ਬੈਠਦਾ ਸੀ। ਹੌਲੀ ਹੌਲੀ ਤਾਏ ਸੰਤੇ ਨੇ ਪਿੰਡ ਘਰ ਆਉਣਾ ਵੀ ਘੱਟ ਕਰ ਦਿੱਤਾ। ਇੱਕ ਪਤੀਲੀ, ਆਪਣੇ ਜੋਗੀ ਚਾਹ ਪੱਤੀ ਤੇ ਗੁੜ ਉਹ ਖੇਤ ਹੀ ਰੱਖਣ ਲੱਗ ਪਿਆ। ਦੁੱਧ ਕਿਸੇ ਡੋਲੂ ਵਗੈਰਾ ਵਿੱਚ ਪਾ ਕੇ ਖੇਤ ਵਿਚਲੀ ਬੇਰੀ ਦੀ ਕਿਸੇ ਟਾਣੀ ਆਦਿ ਨਾਲ ਲਮਕਾ ਦਿੰਦਾ, ਜਿੱਥੇ ਉਸ ਨੂੰ ਹਵਾ ਚੰਗੀ ਤਰ੍ਹਾਂ ਲੱਗ ਸਕੇ। ਜਾਂ ਫਿਰ ਜੇ ਘਰ ਦੇ ਮਾਲ ਡੰਗਰ ਪਸ਼ੂਆਂ ਵਿੱਚ ਦੁੱਧ ਦਿੰਦੀ ਕੋਈ ਬੱਕਰੀ ਹੁੰਦੀ ਤਾਂ ਉਸ ਬੱਕਰੀ ਨੂੰ ਹੀ ਖੇਤ ਰੱਖ ਲੈਂਦਾ। ਗਰਮੀਆਂ ਦੀ ਰੁੱਤ ਵਿੱਚ ਤਾਂ ਰਾਤ ਨੂੰ ਰਹਿਣ ਵਿੱਚ ਐਡੀ ਕੋਈ ਸਮੱਸਿਆ ਨਹੀਂ ਸੀ, ਮੀਂਹ ਕਣੀ ਜਾਂ ਹਨੇਰੀ ਤੂਫਾਨ ਨੂੰ ਉਹ ਕੋਈ ਸਮੱਸਿਆ ਨਹੀਂ ਸੀ ਸਮਝਦਾ। ਤੇ ਸਿਆਲਾਂ ਵਿੱਚ ਉਹ ਪਿੰਡੋਂ ਜੁੱਬੜ ਮੰਗਾ ਕੇ ਆਪਣਾ ਮੰਜਾ ਖੇਤ ਵਾਲੀ ਬੇਰੀ ਹੇਠ ਕਰਕੇ ਜੁੱਬੜ ਵਿੱਚ ਆਪਣੇ ਆਪ ਨੂੰ ਲਪੇਟ ਕੇ ਮੌਜ ਦੀ ਨੀਂਦ ਸੁੱਤਾ ਰਹਿੰਦਾ। ਬਾਅਦ ਵਿੱਚ ਤਾਏ ਨੇ ਟੋਭੇ ਦੇ ਮੋਟੇ ਤੇ ਕੱਚੇ ਡਲਿਆਂ ਦਾ ਖੇਤ ਵਿੱਚ ਇੱਕ ਕੋਠਾ ਹੀ ਛੱਤ ਲਿਆ। ਇਸ ਕੋਠੇ ਨੇ ਤਾਂ ਤਾਏ ਦਾ ਪਿੰਡ ਤੇ ਘਰ ਨਾਲ ਆਉਣ ਜਾਣ ਵਾਲਾ ਰਿਸ਼ਤਾ ਇੱਕ ਤਰ੍ਹਾਂ ਨਾਲ ਪੱਕੇ ਤੌਰ ਤੇ ਹੀ ਤੋੜ ਦਿੱਤਾ। ਹੁਣ ਤਾਏ ਦਾ ਕੰਮ ਸੀ ਖੇਤਾਂ ਵਿੱਚ

ਵਿੱਚ ਪੱਕੇ ਤੌਰ ਤੇ ਕੰਮ ਕਰਨਾ ਤੇ ਖੇਤ ਹੀ ਪੱਕੇ ਤੌਰ ਤੇ ਰਹਿਣ ਬਸੇਰਾ ਕਰਨਾ। ਪਿੰਡ ਤਾਂ ਉਹ ਕਦੇ ਕਦੇ ਅਣਸਰਦੇ ਹੀ ਗੇੜਾ ਮਾਰਦਾ। ਦੋਵਾਂ ਵੇਲਿਆਂ ਦੀ ਉਸ ਦੀ ਰੋਟੀ ਘਰੋਂ ਪਹੁੰਚਦੀ ਹੋ ਜਾਂਦੀ ਸੀ ਤੇ ਚਾਹ ਆਦਿ ਦਾ ਜੁਗਾੜ ਉਹ ਆਪ ਹੀ ਕਰ ਲੈਂਦਾ ਸੀ। ਮੇਰੇ ਅੱਖਾਂ ਅੱਗੇ ਅੱਜ ਜਦ ਕਦ ਵੀ ਤਾਏ ਸੰਤੇ ਦੀ ਕੋਈ ਤਸਵੀਰ ਉਗੜਦੀ ਹੈ, ਉਸ ਵਿੱਚ ਸਭ ਤੋਂ ਉਭਰਵੇਂ ਰੰਗ ਵਾਲੀ ਤੇ ਸਪਸ਼ਟ ਉਹ ਤਸਵੀਰ ਹੁੰਦੀ ਹੈ ਜਿਸ ਵਿੱਚ ਤਾਇਆ ਜਾਂ ਤਾਂ ਹੱਲ ਵਿੱਚ ਜ਼ਮੀਨ ਵਾਹ ਬੀਜ ਰਿਹਾ ਹੁੰਦਾ ਹੈ, ਜਾਂ ਹੱਥ ਵਿੱਚ ਕਹੀ ਲਈ ਖੇਤਾਂ ਨੂੰ ਪਾਣੀ ਲਾ ਰਿਹਾ ਹੁੰਦਾ ਹੈ, ਤੇ ਜਾਂ ਹੱਥ ਵਿੱਚ ਕੱਸੀਆਂ ਜਾਂ ਖੁਰਪਾਂ ਲਈ ਖੇਤਾਂ ਵਿੱਚ ਗੁੱਡ ਗੁਡਾਈ ਕਰ ਰਿਹਾ ਹੁੰਦਾ ਹੈ, ਜਾਂ ਫਿਰ ਉਸਦੇ ਸਿਰ ਉੱਤੇ ਹਰੇ ਦੀ ਭਰੀ ਹੁੰਦੀ ਹੈ ਜਿਹੜੀ ਉਹ ਬਲਦਾ ਜਾਂ ਹੋਰ ਡੰਗਰਾਂ ਵੱਲ ਸੁੱਟਣ ਜਾ ਰਿਹਾ ਹੁੰਦਾ ਹੈ। ਮੇਰੀਆਂ ਅੱਖਾਂ ਸਾਹਮਣੇ ਉਸਦੀ ਜ਼ਿੰਦਗੀ ਦੀ ਕਦੇ ਕੋਈ ਅਜਿਹੀ ਤਸਵੀਰ ਨਹੀਂ ਆਈ ਜਿਸ ਵਿੱਚ ਉਹ ਮੰਜੇ ਤੇ ਪਿਆ ਘਰਾੜੇ ਮਾਰ ਰਿਹਾ ਹੋਵੇ, ਜਾਂ ਘੱਟੋ ਘੱਟ ਸਾਡੇ ਖੇਤ ਵਿੱਚ ਲੱਗੀ ਬੇਰੀ ਹੇਠ ਉਹ ਕਿਸੇ ਵੱਟ ਨਾਲ ਪਿੱਠ ਲਾ ਕੇ ਦੋ ਘੜੀ ਨੀਂਦ ਦਾ ਟੂਲਾ ਹੀ ਲੈ ਰਿਹਾ ਹੋਵੇ। ਉਹ ਜਦੋਂ ਤੇ ਜਿੱਥੇ ਵੀ ਮੈਨੂੰ ਦਿਸਦਾ ਹੈ ਕਿਰਤ ਕਰਨ ਦੇ ਕਿਸੇ ਨਾ ਕਿਸੇ ਰੂਪ ਵਿੱਚ ਹੀ ਦਿਸਦਾ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਤਾਏ ਸੰਤੇ ਦੇ ਮਨ ਤੇ ਸਰੀਰ ਦਾ ਹਰ ਕਾਰਜ ਕਿਰਤ, ਉਹ ਵੀ ਕਿਸਾਨੀ ਕਿਰਤ ਨਾਲ ਜੁੜਿਆ ਹੋਇਆ ਸੀ। ਬਾਕੀ ਸਭ ਕੁਛ ਉਸਨੇ ਆਪਣੀ ਜ਼ਿੰਦਗੀ ਵਿੱਚੋਂ ਖਾਰਜ ਕਰ ਛੱਡਿਆ ਸੀ। ਆਪਣੀ ਪਹਿਲੀ ਉਮਰ ਵਿੱਚ ਉਹ ਪਿੰਡੋਂ ਬਾਹਰ ਕਿਤੇ ਗਿਆ ਹੋਵੇ ਤਾਂ ਸ਼ਾਇਦ ਗਿਆ ਹੋਵੇ, ਪਰ ਖੇਤੀ ਨਾਲ ਇਸ ਹੱਦ ਤੱਕ ਜੁੜਨ ਤੋਂ ਬਾਅਦ ਨਾ ਹੀ ਉਹ ਕਿਸੇ ਵਿਆਹ ਸ਼ਾਦੀ ਤੇ ਜਾਂਦਾ ਤੇ ਨਾ ਹੀ ਕਿਸੇ ਮੇਲੇ ਤਿਉਹਾਰ ਤੇ ਅਤੇ ਨਾ ਹੀ ਕਿਸੇ ਮਰਨੇ ਸਰਨੇ ਤੇ। ਹਾਂ, ਇੱਕ ਮੌਕਾ ਜ਼ਰੂਰ ਮੈਨੂੰ ਯਾਦ ਹੈ। ਸਾਡੇ ਪਿੰਡ ਦਾ ਇੱਕ ਜੇਠੂ ਰਾਮ ਸੇਠ ਹੁੰਦਾ ਸੀ। ਸਾਡਾ ਪਰਿਵਾਰ ਸਦਾ ਹੀ ਉਸ ਦਾ ਕਰਜਈ ਰਿਹਾ ਸੀ। ਸੇਠ ਜੇਠੂ ਰਾਮ ਦੀ ਕਿਸੇ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਸੀ, ਉੱਥੇ ਉਸਨੇ ਆਪਣੇ ਨਾਲ ਦੋ ਚਾਰ ਕਿਸਾਨ ਲਿਜਾਣੇ ਸਨ, ਸਿਰਫ ਇਸ ਲਈ ਕਿ ਆਪਣੇ ਰਿਸ਼ਤੇਦਾਰਾਂ ਤੇ ਸੂਦ ਖੋਰ ਭਾਈਚਾਰੇ ਉੱਤੇ ਰੋਬ ਜਮਾ ਕੇ ਦੱਸਿਆ ਜਾ ਸਕੇ ਕਿ ਉਸ ਨਾਲ ਆਏ ਜੱਟ ਕਿਸਾਨ ਉਸ ਦੇ ਕਰਜ਼ਈ ਸਾਮੀਆਂ ਹਨ। ਆਮ ਤੌਰ ਤੇ ਘਰ ਦੇ ਬਾਹਰ ਅੰਦਰ ਜਾਣ ਵਾਲੇ ਅਜਿਹੇ ਕਾਰਜ ਮੇਰਾ ਬਾਪੂ ਹੀ ਨਿਭਾਇਆ ਕਰਦਾ ਸੀ। ਬਾਪੂ ਨੂੰ ਇਹਨਾਂ ਵਿੱਚੋਂ ਖੁਸ਼ੀ ਵੀ ਬਹੁਤ ਮਿਲਦੀ ਸੀ। ਉਸ ਦਿਨ ਪਤਾ ਨਹੀਂ ਕਿਉਂ ਬਾਪੂ ਜਾ ਨਹੀਂ ਸੀ ਸਕਿਆ, ਤਾਏ ਨੂੰ ਜਾਣਾ ਪੈ ਗਿਆ। ਲਗਭਗ 60 ਸਾਲ ਪਹਿਲਾਂ ਦੀ ਇਹ ਘਟਨਾ ਮੈਨੂੰ ਇਸ ਕਰਕੇ ਯਾਦ ਹੈ ਕਿਉਂਕਿ ਉਸ ਵਿਆਹ ਵਿੱਚ ਤਾਏ ਨਾਲ ਮੈਂ ਵੀ ਗਿਆ ਸੀ ਤੇ ਅਸੀਂ ਆਪਣਾ ਗੱਡਾ ਲੈ ਕੇ ਸੇਠ ਤੇ ਸੇਠ ਦੇ ਪਰਿਵਾਰ ਨੂੰ ਉਸ ਵਿੱਚ ਬਿਠਾ ਕੇ ਲੈ ਕੇ ਗਏ ਸੀ। ਇਸ ਤੋਂ ਬਿਨਾਂ ਤਾਇਆ ਸ਼ਾਇਦ ਹੀ ਕਿਸੇ ਵਿਆਹ ਸ਼ਾਦੀ ਮੇਲੇ ਗੇਲੇ ਆਦਿ ਤੇ ਗਿਆ ਹੋਵੇ, ਹੋਰ ਤਾਂ ਹੋਰ ਕਿਸੇ ਰਿਸ਼ਤੇਦਾਰੀ ਵਿੱਚ ਘੱਟ ਵੱਧ ਜਾਂਦਾ ਸੀ। ਵੱਧ ਤੋਂ ਵੱਧ ਉਹ ਸਾਡੇ ਪਿੰਡ ਤੋਂ 2 ਕੁ ਕੋਹ ਤੇ ਪਿੰਡ ਫਫੜੇ ਪਾਈਕੇ ਵਿਖੇ ਵਿਆਹੀ ਮੇਰੀ ਭੂਆ ਦੀ ਧੀ ਜੰਗੀਰੋ ਨੂੰ 2 ਸਾਲ ਬਾਅਦ ਮਿਲ ਆਉਂਦਾ, ਉਹ ਵੀ ਇਸ ਕਰਕੇ ਕਿਉਂਕਿ ਪਿੰਡ ਫਫੜੇ ਪਾਈਕੇ ਸਾਡੇ ਖੇਤਾਂ ਵੱਲ ਸੀ ਤੇ ਸਾਡੇ ਖੇਤੋਂ ਉਹ ਮੁਸ਼ਕਲ ਨਾਲ 1 ਕੁ ਕੋਹ ਦੀ ਵਾਟ ਤੇ ਪੈਂਦਾ ਸੀ। ਜੇ ਤਾਇਆ ਸੰਤਾ ਨਾ ਜਾਂਦਾ ਤਾਂ ਭੈਣ ਜੰਗੀਰ ਕੌਰ ਆਪ ਹੀ ਖੇਤ ਆ ਕੇ ਉਸ ਨੂੰ ਮਿਲ ਜਾਂਦੀ। ਜੰਗੀਰੋ ਭੈਣ ਮੋਹਖੋਰੀ ਇਸਤਰੀ ਸੀ ਤੇ ਆਪਣੇ ਇਸ ਸਾਧ ਵਿਰਤੀ ਵਾਲੇ ਮਾਮੇ ਨਾਲ ਉਸ ਨੂੰ ਅੰਤਾਂ ਦਾ ਮੋਹ ਤੇ ਹਮਦਰਦੀ ਸੀ। ਹੋਰ ਤਾਂ ਹੋਰ, ਤਾਇਆ ਸੰਤਾ ਘਰ ਦੀ ਕਿਸੇ ਤਰ੍ਹਾਂ ਦੀ ਕਬੀਲਦਾਰੀ ਜਾਂ ਇਸ ਕਬੀਲਦਾਰੀ ਦੇ ਝੰਜਟਾਂ ਵਿੱਚ ਕਿਸੇ ਕਿਸਮ ਦੀ ਦਿਲਚਸਪੀ ਨਹੀਂ ਸੀ ਲੈਂਦਾ। ਘਰ ਲਈ ਕੀ ਲਿਆਉਣਾ ਹੈ ਕੀ ਨਹੀਂ, ਕਿਸੇ ਦਾ ਕੀ ਤੇ ਕਿੰਨਾ ਦੇਣਾ ਲੈਣਾ ਹੈ, ਇਸ ਨਾਲ ਉਹ ਕਿਸੇ ਕਿਸਮ ਦਾ ਲਾਗਾ ਦੇਗਾ ਨਹੀਂ ਸੀ ਰੱਖਦਾ। ਇਹ ਸਿਰਦਰਦੀ ਪਹਿਲੇ ਨੰਬਰ ਤੇ ਮੇਰੀ ਮਾਂ ਦੀ ਸੀ ਤੇ ਬਾਕੀ ਬਾਹਰਲਾ ਬਹੁਤਾ ਲੈਣ ਦੇਣ ਮੇਰਾ ਬਾਪੂ ਹੀ ਕਰਦਾ ਸੀ, ਜਿਸ ਵਿੱਚ ਉਹ ਅਕਸਰ ਮਾਰ ਖਾ ਜਾਂਦਾ ਸੀ। ਤਾਇਆ ਤਾਂ ਕਮਾ ਕੇ ਬੋਹਲ ਲਾਉਣ ਵਾਲਾ ਸੀ, ਅੱਗੇ ਉਹ ਬੋਹਲ ਕਿੱਧਰ ਜਾਂਦੇ ਸਨ ਤੇ ਕੌਣ ਲੈ ਜਾਂਦਾ ਸੀ, ਇਹ ਤਾਇਆ ਮੇਰੀ ਮਾਂ ਤੇ ਮੇਰੇ ਬਾਪੂ ਉੱਤੇ ਸੁੱਟ ਰੱਖਦਾ ਸੀ। ਪਤਾ ਨਹੀਂ ਕਿਰਤ ਨਾਲ ਇਸ ਹੱਦ ਤੱਕ ਜੁੜ ਜਾਣਾ ਸਦਕਾ ਜਾਂ ਫਿਰ ਆਪਣੀ ਪਹਿਲੀ ਉਮਰ ਵਿੱਚ ਆਪਣੀਆਂ ਦੋਵੇਂ ਪਤਨੀਆਂ ਦੇ ਵਿਛੋੜੇ ਸਦਕਾ ਤਾਇਆ ਸੰਤਾ ਅਫੀਮ ਖਾਣ ਲੱਗ ਪਿਆ ਸੀ। ਇਹ ਅਫੀਮ ਉਹ ਕਦੋਂ ਤੋਂ ਖਾਣ ਲੱਗਿਆ ਸੀ ਇਹਦਾ ਮੈਨੂੰ ਕੋਈ ਪਤਾ ਨਹੀਂ। ਹਾਂ, ਇੰਨਾ ਜ਼ਰੂਰ ਪਤਾ ਹੈ ਕਿ ਜਦ ਮੈਂ ਸੁਰਤ ਸੰਭਾਲੀ ਉਦੋਂ ਅਫੀਮ ਖਾਂਦਾ ਹੁੰਦਾ ਸੀ। ਅਜੀਬ ਗੱਲ ਕਿ ਅਫੀਮ ਖਾਣ ਉਪਰੰਤ ਨਾ ਤਾਂ ਉਹ ਬਾਕੀ ਅਮਲੀਆਂ ਵਾਂਗ ਚੁਸਤ ਫੁਰਤ ਗਪੌੜੀਆਂ ਮਾਰਦਾ ਤੇ ਨਾ ਹੀ ਘੋਰੀ ਅਮਲੀਆਂ ਵਾਂਗ ਘੋਰੀ ਕਿਸਮ ਦਾ ਬੰਦਾ ਬਣ ਕੇ ਮੰਜੇ ਉੱਤੇ ਗੋਡੇ ਜੋੜ ਕੇ ਹੀ ਪੈਂਦਾ ਸੀ। ਵੇਲੜ ਤੇ ਘੋਰੀ ਯਾਨੀ ਕਿ ਨਿਕੰਮੇ ਤੇ ਸੁਸਤ ਬੰਦਿਆਂ ਨੂੰ ਤਾਂ ਉਹ ਬੇਪਸੰਦ ਤੇ ਨਫ਼ਰਤ ਕਰਦਾ ਸੀ। ਮੇਰੇ ਬਾਪੂ ਤੇ ਵੱਡੇ ਭਾਈ ਹਰਨੇਕ ਨੂੰ ਕੰਮ ਨਾ ਕਰਨ ਕਾਰਨ ਉਹ ਅਕਸਰ ਸਾਲੇ ਵੇਲੜ ਤੇ ਨਿਖੱਟੂ ਕਹਿ ਕੇ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦਾ ਸੀ। ਵੇਲੜ, ਨਿਖੱਟੂ, ਘੋਰੀ, ਕਰਪੱਟੂ, ਅੰਨ ਦੇ ਕੀੜੇ ਆਦਿ ਕੁਝ ਲਫ਼ਜ਼ ਸਨ ਜਿਹੜੇ ਉਹ ਮੇਰੇ ਬਾਪੂ ਤੇ ਮੇਰੇ ਵੱਡੇ ਭਾਈ ਹਰਨੇਕ ਲਈ ਆਮ ਵਰਤਦਾ ਸੀ ਤੇ ਇਹਨਾਂ ਅੱਗੇ ਅਕਸਰ ਸਾਲੇ ਲਫ਼ਜ਼ ਦਾ ਵਿਸ਼ੇਸ਼ਣ ਜ਼ਰੂਰ ਲਾਉਂਦਾ ਸੀ। ਤਾਏ ਦੀ

ਨੀਮ ਖਾਣੀ ਘਰ ਵਿੱਚ ਕਿਸੇ ਨੂੰ ਚੁਬਦੀ ਨਹੀਂ ਸੀ। ਇਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਤਾਏ ਰਾਹੀਂ ਕੀਤੀ ਕਮਾਈ ਦੇ ਮੁਕਾਬਲੇ ਉਸ ਦੀ ਅਫੀਮ ਤੇ ਕੀਤਾ ਖਰਚਾ ਬਹੁਤ ਹੀ ਗੈਰ ਮਾਮੂਲੀ ਸੀ। ਖਾਦੀ ਅਫੀਮ ਸਦਕਾ ਤਾਇਆ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਮੁੱਖ ਤੌਰ ਤੇ ਸਾਡੇ ਘਰ ਦੀ ਆਰਥਿਕਤਾ ਦਾ ਦਾਰੋਮਦਾਰ ਦੋ ਬੰਦਿਆਂ ਉੱਤੇ ਖੜਾ ਸੀ, ਇੱਕ ਤਾਏ ਉੱਤੇ, ਦੂਜਾ ਮੇਰੀ ਭੂਆ ਦੇ ਪੁੱਤ ਜੰਗੀਰ ਉੱਤੇ, ਜਿਹੜਾ ਬਚਪਨ ਤੋਂ ਹੀ ਸਾਡੇ ਘਰ ਦਾ ਅੰਗ ਬਣਿਆ ਹੋਇਆ ਸੀ। ਜੰਗੀਰ ਕੰਮ ਵਿੱਚ ਧੂਸ ਜ਼ਰੂਰ ਸੀ, ਪਰ ਉਸ ਨੂੰ ਖੇਤੀ ਕਰਨ ਦੇ ਤੌਰ ਤਰੀਕਿਆਂ ਦੀ ਉੱਕਾ ਹੀ ਸਮਝ ਨਹੀਂ ਸੀ। ਇਸ ਦੇ ਉਲਟ ਮਿੱਟੀ ਨਾਲ ਮਿੱਟੀ ਹੋਏ ਰਹਿਣ ਦੇ ਬਾਵਜੂਦ ਤਾਇਆ ਸੰਤਾ ਖੇਤੀ ਕਰਨ ਦੀ ਆਪਣੇ ਸਮੇਂ ਦੀ ਤਕਨੀਕ ਵਿੱਚ ਪੂਰਾ ਸਮਝਦਾਰ ਤੇ ਤਜਰਬੇਕਾਰ ਸੀ। ਉਸ ਨੂੰ ਇਸ ਗੱਲ ਦੀ ਹੱਦ ਦਰਜੇ ਤੱਕ ਸਮਝ ਸੀ ਕਿ ਹਲ ਦੀ ਰਾਹਲ ਕਿਵੇਂ ਕੱਢਣੀ ਹੈ, ਬਿਜਾਈ ਕਰਨ ਵੇਲੇ ਕਿੰਨਾ ਬੀਜ ਪਾਉਣਾ ਹੈ, ਫਸਲ ਨੂੰ ਕਦ ਪਾਣੀ ਲਾਉਣਾ ਹੈ ਤੇ ਕਦ ਨਹੀਂ। ਕਪਾਹ, ਕਣਕ, ਬਾਜਰਾ, ਸਰੋਂ, ਛੋਲੇ, ਮੱਕੀ ਆਦਿ ਫਸਲਾਂ ਦੇ ਇੱਕ ਇੱਕ ਬੂਟੇ ਦਾ ਉਸ ਨੂੰ ਇਸ ਹੱਦ ਤੱਕ ਪਤਾ ਸੀ ਕਿ ਉਹ ਸਹਿਜੇ ਹੀ ਦੱਸ ਸਕਦਾ ਸੀ ਕਿ ਕਿਸ ਨੂੰ ਕੀ ਹੋਇਆ। ਦੂਜੇ ਉਸ ਦੇ ਅਫੀਮ ਖਾਣ ਉੱਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਇਸ ਕਰਕੇ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸ ਦੇ ਅਫੀਮ ਖਾਣ ਸਦਕਾ ਉਹਨਾਂ ਨੂੰ ਵਿਹਲੇ ਰਹਿਣ ਦਾ ਪੂਰਾ ਮੌਕਾ ਮਿਲ ਜਾਂਦਾ ਸੀ। ਤਾਇਆ ਅਫੀਮ ਨਹੀਂ ਖਾਊ ਤਾਂ ਉਹ ਕੰਮ ਨਹੀਂ ਕਰ ਸਕੂ, ਤੇ ਜੇ ਕੰਮ ਨਹੀਂ ਕਰ ਸਕੂ ਤਾਂ ਉਹਨਾਂ ਦੋਵਾਂ ਨੂੰ ਖੇਤ ਕੰਮ ਕਰਨ ਲਈ ਜਾਣਾ ਪਿਆ ਕਰੂ। ਇਸ ਲਈ ਬਾਪੂ ਤਾਏ ਲਈ ਅਫੀਮ ਨਹੀਂ ਸੀ ਮੁੱਕਣ ਦਿੰਦਾ। ਇਸ ਲਈ ਮਰਦੇ ਦਮ ਤੱਕ ਤਾਇਆ ਸਾਡੇ ਘਰ ਦੀ ਇੱਕ ਮਜ਼ਬੂਤ ਆਰਥਿਕ ਥੰਮੀ ਬਣਿਆ ਰਿਹਾ। ਤਾਏ ਸੰਤੇ ਦੇ ਗੱਲ ਖੱਦਰ ਦਾ ਕੁੜਤਾ, ਤੇੜ ਖੱਦਰ ਦੀ ਲੰਗੋਟੀ ਤੇ ਖੱਦਰ ਦੀ ਧੋਤੀ, ਸਿਰ ਉੱਤੇ ਮੈਲੀ ਪੱਗ ਤੇ ਪੈਰੀਂ ਫਿੱਡਾਂ ਬਣੀ ਧੌੜੀ ਜੁੱਤੀ ਹੁੰਦੀ ਸੀ। ਕੰਮ ਕਰਨ ਵੇਲੇ ਉਹ ਸਿਰ ਉੱਤੋਂ ਪੱਗ ਕਦੇ ਵੀ ਨਹੀਂ ਸੀ ਲਾਉਂਦਾ, ਜੇ ਠਾੜ ਦੀਆਂ ਤਪਦੀਆਂ ਦੁਪਹਿਰਾਂ ਵਿੱਚ ਵੀ। ਹਾਂ, ਕਦੇ ਕਦਾਈ ਪੱਗ ਉੱਤੋਂ ਦੀ ਪਰਨਾ ਜ਼ਰੂਰ ਲਪੇਟ ਲੈਂਦਾ ਸੀ, ਉਹ ਵੀ ਤਾਂ ਜੇ ਕੰਮ ਕਰਨ ਵੇਲੇ ਇਸ ਦੀ ਲੋੜ ਹੁੰਦੀ, ਜਿਵੇਂ ਦਾਣੇ ਕੱਢਣ ਜਾਂ ਛੱਡਣ ਜਾਂ ਭਾਰੀ ਪੰਡਾਂ ਚੁੱਕਣ ਆਦਿ ਦੇ ਮੌਕਿਆਂ ਸਮੇਂ। ਪੱਗ ਪਾਟਦੀ ਪਾਟ ਜਾਂਦੀ ਸੀ, ਪਰ ਉਹ ਉਸ ਦੇ ਸਿਰ ਦਾ ਸਾਥ ਨਹੀਂ ਸੀ ਛੱਡਦੀ। ਪਰਨਾ ਰੱਖਦਾ ਜ਼ਰੂਰ, ਪਰ ਉਸ ਨੂੰ ਉਹ ਕਿਸੇ ਚੀਜ਼ ਨੂੰ ਬੰਨਣ ਬਣਾਉਣ ਸਾਂਭਣ ਸੰਭਾਉਣ ਲਈ ਹੀ ਵਰਤਦਾ, ਜਿਵੇਂ ਖੇਤ ਰੋਟੀ ਖਾਂਦਿਆਂ ਬਚੀ ਰੋਟੀ ਸਾਂਭ ਕੇ ਰੱਖਣੀ, ਮੱਕੀ ਦੀ ਕੋਈ ਪੱਕੀ ਹੋਈ ਛੱਲੀ ਖੇਤਾਂ ਵਿੱਚ ਕੰਮ ਕਰਦਿਆਂ ਮਿਲੇ ਮਿੱਠੇ ਚਿੱਬੜ, ਬੇਰੀ ਜਾਂ ਮਲਿਆਂ ਦੇ ਬੇਰ ਆਦਿ ਪਰਨੇ ਨਾਲ ਬੰਨ ਕੇ ਰੱਖਣ ਵਾਸਤੇ। ਬੇਰ ਉਹ ਸਾਨੂੰ ਵੀ ਦਿੰਦਾ ਤੇ ਆਪ ਵੀ ਬੜੇ ਸ਼ੌਂਕ ਨਾਲ ਖਾਂਦਾ। ਮਲਿਆਂ ਦੇ ਬੇਰ ਤਾਂ ਉਹ ਕਈ ਵਾਰ ਇੱਕੋ ਵੇਲੇ ਸੈਂਕੜਾ ਡੁੱਢ ਸੈਂਕੜਾ ਗਿਣ ਕੇ ਖਾ ਜਾਂਦਾ। ਕੱਪੜੇ ਜੇ ਪਿੰਡੋਂ ਧੋ ਕੇ ਆ ਗਏ ਤਾਂ ਵੀ ਚੰਗਾ, ਤੇ ਜੇ ਨਾ ਆਏ ਤਾਂ ਵੀ ਚੰਗਾ। ਤਾਏ ਨਾਲ ਸੰਬੰਧਿਤ ਕੱਪੜੇ ਧੋਣ ਦੀ ਗੱਲ ਮਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਰੱਖਣੀ ਪੈਂਦੀ ਵੀ ਜੇ ਉਹਨੂੰ ਨਹੀਂ ਇਹਨਾਂ ਗੱਲਾਂ ਦੀ ਪਰਵਾਹ ਤਾਂ ਤੁਸੀਂ ਤਾਂ ਲਾ ਲਿਆ ਕਰੋ ਉਸ ਦੇ ਕੱਪੜੇ। ਜਿੱਥੇ ਮੇਰਾ ਬਾਪੂ ਵੇਲੜ ਤੇ ਆਦਰਸ਼ਵਾਦੀ ਬਿਰਤੀ ਤੇ ਮਾਨਸਿਕਤਾ ਵਾਲਾ ਬੰਦਾ ਸੀ, ਉੱਥੇ ਤਾਇਆ ਅਤਿ ਯਥਾਰਥਵਾਦੀ ਸੋਚ ਤੇ ਯਥਾਰਥਕ ਅਮਲ ਦਾ ਮਾਲਕ ਸੀ। 6 ਮਹੀਨਿਆਂ ਬਾਅਦ ਜਦ ਹਾੜੀ ਜਾਂ ਸੋਹਣੀ ਦੀ ਪੱਕੀ ਜਿੰਸ ਦੇ ਬੋਲ ਜਾਂ ਢੇਰ ਲੱਗਦੇ ਤਾਂ ਮੇਰੇ ਬਾਪੂ ਨੇ ਹਮੇਸ਼ਾ ਉਸ ਜਿੰਸ ਨੂੰ ਵਧਾ ਚੜਾ ਕੇ ਅੰਗਣਾ। ਜੇ ਕਣਕ ਕਪਾਹ ਨੇ 60-70 ਮਣ ਹੋਣਾ ਤਾਂ ਬਾਪੂ ਨੇ ਤੋਲੇ ਜਾਣ ਤੋਂ ਪਹਿਲਾਂ ਉਸ ਨੂੰ 7-8 ਵੀਹਾਂ ਮਣ ਅੰਗ ਕੇ ਦੱਸਣਾ। ਇਹ ਕੋਈ ਬਾਪੂ ਜਾਣ ਬੁਝ ਕੇ ਨਹੀਂ ਸੀ ਕਰਦਾ, ਸਗੋਂ ਉਹ ਜਿੰਸ ਉਸ ਨੂੰ ਲੱਗਦੀ ਹੀ ਓਨੀ ਸੀ। ਇਹੀ ਹਾਲ ਮੇਰੀ ਭੂਆ ਦੇ ਪੁੱਤ ਜੰਗੀਰ ਦਾ ਹੁੰਦਾ, ਉਹ ਵੀ ਹੋਈ ਪੈਦਾਵਾਰ ਨੂੰ ਲੋੜ ਨਾਲੋਂ ਵੱਧ ਵਧਾ ਕੇ ਵੇਖਣ ਦਾ ਆਦੀ ਸੀ। ਪਰ ਤਾਏ ਦੀ ਅੰਗੀ ਜਿੰਸ ਵਿੱਚ 2-4 ਮਣ ਦੀ ਘਾਟ ਵਾਦ ਤਾਂ ਬੇਸ਼ੱਕ ਹੋ ਜਾਵੇ, ਪਰ ਇਸ ਤੋਂ ਵੱਧ ਕਦੇ ਨਹੀਂ। ਜ਼ਿੰਦਗੀ ਵਿੱਚ ਵਧੇਰੇ ਯਥਾਰਥਵਾਦੀ ਸੋਚ ਦਾ ਧਾਰਨੀ ਹੋਣ ਕਾਰਨ ਮੇਰਾ ਤਾਇਆ ਮੇਰੇ ਪੜ੍ਹਨ ਦੇ ਹੱਕ ਵਿੱਚ ਨਹੀਂ ਸੀ। ਉਸ ਦਾ ਵਿਚਾਰ ਸੀ ਕਿ ਗਰੀਬ ਕਿਸਾਨ ਦੇ ਪੁੱਤਾਂ ਨੂੰ ਪੜ੍ਹਾਈਆਂ ਕੀ ਆਖਣ, ਥੋੜੀ ਜ਼ਮੀਨ ਤੇ ਜੇ ਅਸੀਂ 4 ਭਰਾ ਦੱਬ ਕੇ ਕੰਮ ਕਰੀਏ ਤਾਂ ਥੋੜੀ ਵਿੱਚੋਂ ਵੀ ਸਿਉਣਾ ਪੈਦਾ ਕੀਤਾ ਜਾ ਸਕਦਾ। ਨਿੱਕੇ ਹੁੰਦਿਆਂ ਖੇਤ ਗਿਆ ਨੂੰ ਉਹ ਹਲ ਵਾਉਂਦਾ, ਮੈਨੂੰ ਤੇ ਮੇਰੇ ਛੋਟੇ ਭਰਾਵਾਂ ਚੰਦ ਤੇ ਮਹਿੰਦਰ ਨੂੰ ਵਾਰੀ ਸਿਰ ਹਲ ਦਾ ਮੁੰਨਾ ਫੜਾ ਦਿੰਦਾ ਤੇ ਨਾਲ ਹੀ ਨਾਲ ਖੇਤੀ ਦੇ ਕੰਮ ਦੀਆਂ ਬਰਕਤਾਂ ਵੀ ਦੱਸਦਾ ਰਹਿੰਦਾ। ਉਹ ਅਕਸਰ ਇਸ ਗੱਲ ਉੱਤੇ ਜ਼ੋਰ ਦੇ ਕੇ ਆਖਦਾ, ਜੱਟ ਦੇ 4 ਪੁੱਤਰ ਹੋਣ ਤੇ ਫੇਰ ਵੀ ਘਰ ਵਿੱਚ ਭੁੱਖ ਨੰਗ ਹੋਵੇ, ਧਿਰ ਗਏ ਐਸੇ ਜੱਟ ਦੇ ਪੁੱਤਾਂ ਤੇ। ਪਰ ਤਾਏ ਦੇ ਕਥਨਾਂ ਮੁਤਾਬਕ ਅਸੀਂ 4 ਦੇ 4 ਭਰਾ ਖੇਤੀ ਦੇ ਕੰਮ ਵਿੱਚ ਨਾ ਪੈ ਸਕੇ। ਮੇਰੇ ਤੋਂ ਮੇਰਾ ਵੱਡਾ ਭਰਾ ਹਰਨੇਕ ਵੇਲੇ ਪੁਣੇ ਤੇ ਵੈਲ ਪੁਣੇ ਦਾ ਸ਼ਿਕਾਰ ਹੋ ਗਿਆ ਤੇ ਮੈਂ ਖੇਤੀ ਮੁਸ਼ਕਤੀ ਕੰਮ ਤੋਂ ਉਂਝ ਹੀ ਅੰਦਰੋਂ ਅੰਦਰ ਭੈ ਖਾਂਦਾ ਸੀ ਤੇ ਖੇਤੀ ਦਾ ਜ਼ੂਲਾ ਪੈ ਗਿਆ ਮੇਰੇ ਛੋਟੇ ਭਰਾ ਚੰਦ ਤੇ ਮਹਿੰਦਰ ਦੇ ਗਲਾਂ ਵਿੱਚ, ਉਹ ਵੀ ਬਹੁਤ ਹੀ ਛੋਟੀ ਉਮਰ ਵਿੱਚ। ਐਸੇ ਕਰਕੇ ਆਪਣੇ 4 ਭਤੀਜਿਆਂ ਵਿੱਚੋਂ ਤਾਏ ਨੂੰ ਸਭ ਤੋਂ ਵੱਧ ਤੇ ਉਹ ਆਪਣੇ ਇਹਨਾਂ ਛੋਟੇ

ਭਤੀਜਿਆ ਨਾਲ ਹੀ ਸੀ। ਵੇਲਾ ਤੇ ਨਿਖੱਟੂ ਮੇਰਾ ਵੱਡਾ ਭਰਾ ਉਹਨੂੰ ਉਂਜ ਹੀ ਚੰਗਾ ਨਹੀਂ ਸੀ ਲੱਗਦਾ ਤੇ ਮੇਰੀ ਪੜ੍ਹਾਈ ਤੋਂ ਉਹ ਬਹੁਤ ਉਤਸ਼ਾਹਿਤ ਨਹੀਂ ਸੀ। ਪਰ ਇਹ ਵੀ ਇੱਕ ਸੱਚ ਹੈ ਕਿ ਮੈਨੂੰ ਪੜ੍ਹਨੋਂ ਹਟਣ ਲਈ ਉਸਨੇ ਮੇਰੇ ਜਾਂ ਸਾਡੇ ਪਰਿਵਾਰ ਉੱਤੇ ਕਦੇ ਜ਼ੋਰ ਨਹੀਂ ਸੀ ਪਾਇਆ। ਘਰ ਦੀ ਮਾੜੀ ਆਰਥਿਕ ਹਾਲਤ ਲਈ ਉਹ ਮੁੱਖ ਤੌਰ ਤੇ ਮੇਰੇ ਬਾਪੂ ਤੇ ਮੇਰੇ ਵੱਡੇ ਭਰਾ ਨੂੰ ਹੀ ਸਮਝਦਾ ਸੀ, ਕਿਉਂਕਿ ਉਹ ਦੋਵੇਂ ਹੀ ਖੇਤੀ ਦੇ ਕੰਮ ਤੋਂ ਮੂੰਹ ਮੋੜ ਚੁੱਕੇ ਸਨ। ਬਾਕੀ ਦੁਨੀਆ ਨਾਲੋਂ ਟੁੱਟ ਕੇ ਖੇਤ ਵਿੱਚ ਸਿਰਫ ਕੰਮ ਕਰਨ ਦਾ ਇਹ ਮਤਲਬ ਨਹੀਂ ਬਈ ਤਾਏ ਨੇ ਮਨੁੱਖੀ ਰਿਸ਼ਤਿਆਂ ਤੇ ਮਨੁੱਖੀ ਮੋਹ ਨੂੰ ਤਿਲਾਂਜਲੀ ਦੇ ਦਿੱਤੀ ਸੀ। ਘਰ ਨਾਲੋਂ ਅੱਡ ਖੇਤ ਵਿੱਚ ਰਹਿ ਕੇ ਉਹ ਕਿਰਤ ਇਸ ਕਰਕੇ ਨਹੀਂ ਸੀ ਕਰਦਾ ਕਿ ਇਸ ਨਾਲ ਉਸਦਾ ਮਨ ਕਿਸੇ ਹੋਰ ਪਾਸੇ ਲੱਗਿਆ ਰਹੇ, ਨਹੀਂ ਉਹ ਇਹ ਕਿਰਤ ਇਸ ਲਈ ਕਰਦਾ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਇਸ ਕਿਰਤ ਨਾਲ ਇੱਕ ਮਨੁੱਖੀ ਪਰਿਵਾਰ ਦਾ ਜੀਵਨ ਨਿਰਵਾਹ ਜੁੜਿਆ ਹੋਇਆ ਸੀ। ਇਸ ਸਿਰਜਣ ਕਾਰਜ ਨਾਲ ਅੰਦਰੋਂ ਜਨੂਨ ਦੀ ਹੱਦ ਤੱਕ ਇੱਕ ਸੁਰ ਹੋਣ ਦਾ ਵੀ ਇਹੋ ਕਾਰਨ ਸੀ। ਜਿਸ ਦਿਨ ਮੀਂਹ ਝੱਖੜ ਦਾ ਮੌਸਮ ਹੋ ਜਾਂਦਾ ਤਾਂ ਇਸ ਦਾ ਸਭ ਤੋਂ ਵੱਡਾ ਫਿਕਰ ਜਾਂ ਤਾਂ ਮੇਰੇ ਤਾਏ ਨੂੰ ਹੁੰਦਾ ਜਾਂ ਫਿਰ ਮੇਰੀ ਮਾਂ ਨੂੰ। ਇਸ ਲਈ ਜਦ ਕਦ ਕੁਦਰਤ ਵੱਲੋਂ ਉਸ ਦੀ ਕਿਰਤ ਤੇ ਕੋਈ ਕਰੋਪੀ ਜਾਂ ਕਹਿਰ ਹੁੰਦਾ ਸੀ ਤਾਂ ਉਹ ਉਸ ਨੂੰ ਬੁਰੀ ਤਰ੍ਹਾਂ ਬੇਚੈਨ ਕਰ ਦਿੰਦਾ ਸੀ। ਜਿੰਨਾ ਹੋ ਸਕਦਾ ਉਹ ਭੱਜ ਦੌੜ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪੂਰੀ ਕਰਦਾ। ਇਸ ਫਿਕਰ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਜਦ ਇੱਕ ਵਾਰ ਵੱਧ ਮੀਂਹ ਪੈਣ ਕਾਰਨ ਆਏ ਸਾਡੇ ਖੇਤਾਂ ਵੱਲ ਇੱਕ ਹੜ ਨੇ ਸਾਡੀ ਸਾਰੀ ਫਸਲ ਤਬਾਹ ਕਰ ਦਿੱਤੀ ਤਾਂ ਤਾਏ ਦਾ ਦਿਮਾਗੀ ਸੰਤੁਲਨ ਹੀ ਹਿੱਲ ਗਿਆ ਤੇ ਇਹ ਸੰਤੁਲਨ ਅਜਿਹਾ ਵਿਗੜਿਆ ਕਿ ਉਹ ਮੁੜ ਥਾਂ ਸਿਰ ਨਾ ਹੋ ਸਕਿਆ। ਇਸ ਸਦਮੇ ਨੇ ਉਸ ਨੂੰ ਅਜਿਹਾ ਹਿਲਾਇਆ ਕਿ ਉਹ ਖੇਤ ਜਾ ਕੇ ਮੁੜ ਕਿਰਤ ਕਰਨ ਦੇ ਸਮਰੱਥ ਹੀ ਨਾ ਰਿਹਾ। ਬੋਲਦਾ ਤਾਂ ਉਹ ਪਹਿਲਾਂ ਹੀ ਬਹੁਤ ਘੱਟ ਸੀ ਤੇ ਇਸ ਸਦਮੇ ਤੋਂ ਬਾਅਦ ਉਹ ਬੋਲ ਹੋਰ ਵੀ ਘੱਟ ਗਏ। ਤੇ ਉਸ ਕੋਲ ਬਚੇ ਹੋਏ ਬੋਲ ਐਵੇਂ ਫਾਲਤੂ ਨਹੀਂ ਸਗੋਂ ਕਿਰਤ ਨਾਲ ਹੀ ਜੁੜੇ ਹੋਏ ਸਨ। ਹੁਣ ਖੇਤਾਂ ਵਿੱਚ ਕੰਮ ਕੌਣ ਕਰੂ, ਜਵਾਕ ਰੋਟੀ ਕਿੱਥੋਂ ਖਾਣਗੇ, ਆਪਣਾ ਧੀ ਨਾ ਪੁੱਤ ਫਿਕਰ ਭਾਈ ਦੀ ਔਲਾਦ ਦਾ। ਅਜੀਬ ਗੱਲ ਇਹ ਕਿ 3-4 ਦਹਾਕਿਆਂ ਤੋਂ ਅਫੀਮ ਖਾਂਦੇ ਆ ਰਹੇ ਤਾਏ ਨੇ ਅਫੀਮ ਵੀ ਉਸ ਸਮੇਂ ਇੱਕਦਮ ਹੀ ਛੱਡ ਦਿੱਤੀ ਤੇ ਮਰਦੇ ਦਮ ਤੱਕ ਮੁੜ ਇਸ ਨੂੰ ਮੂੰਹ ਨਾ ਲਾਇਆ। ਜਦ ਕੰਮ ਹੀ ਨਹੀਂ ਕਰਨਾ ਤਾਂ ਅਫੀਮ ਕਾਹਦੇ ਵਾਸਤੇ। ਜਦ ਫਿਕਰਮੰਦ ਹੋਏ ਘਰ ਦੇ ਉਸ ਨੂੰ ਅਫੀਮ ਖਾਣ ਨੂੰ ਆਖਦੇ ਤਾਂ ਉਸਦਾ ਇਹੀ ਜਵਾਬ ਹੁੰਦਾ। ਇਸ ਸਦਮੇ ਸਦਕਾ ਹੀ ਸਾਲ ਦੇ ਅੰਦਰ ਅੰਦਰ ਇਸ ਉਪਕਾਰੀ ਕਰਮ ਯੋਧੇ ਦੀ ਮੌਤ ਹੋ ਗਈ। ਤਾਏ ਦੀ ਖੇਤਾਂ ਨਾਲ ਸਾਂਝ ਤੇ ਯਥਾਰਥਵਾਦੀ ਸੋਚ ਦੀ ਇੱਕ ਗੱਲ ਮੈਨੂੰ ਹੋਰ ਯਾਦ ਹੈ। ਉਸ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਤਾਏ ਨੂੰ ਪੁੱਛਿਆ, ਤਾਇਆ ਜੀ ਤੁਹਾਥੋਂ ਪਿੱਛੋਂ ਤੁਹਾਨੂੰ ਵੱਡਾ ਕਰੀਏ, ਨਾਲੇ ਦੱਸੋ ਬਾਈ ਤੁਹਾਡੇ ਫੁੱਲ ਕਿੱਥੇ ਪਾ ਕੇ ਆਈਏ, ਹਰਿਦੁਆਰ ਜਾਂ ਕਿਰਤਪੁਰ। ਆਪਣੇ ਵਿਚਾਰ ਅਨੁਸਾਰ ਮੈਂ ਤਾਏ ਦੇ ਫੁੱਲ ਕਿਰਤਪੁਰ ਪਾਉਣ ਦੀ ਸਲਾਹ ਬਣਾਈ ਬੈਠਾ ਸਾਂ, ਪਰ ਤਾਏ ਦਾ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਸ ਅਨਪੜ੍ਹ ਤੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਇਨਸਾਨ ਨੇ ਕਿਹਾ, ਕੋਈ ਖਰਚ ਕਰਨ ਦੀ ਲੋੜ ਨਹੀਂ, ਫੁੱਲ ਫਲ ਕਿਤੇ ਲਿਜਾਣ ਦੀ ਲੋੜ ਨਹੀਂ, ਇੱਥੇ ਆਪਣੇ ਪਿੰਡ ਵਾਲੀ ਨਹਿਰ ਵਿੱਚ ਹੀ ਤਾਰ ਦਿਓ। ਪਰ ਅਫਸੋਸ, ਇਸ ਸਿੱਧੇ ਸਾਦੇ ਤੇ ਯਥਾਰਥਵਾਦੀ ਇਨਸਾਨ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਘਰ ਵਿੱਚ ਪਹਿਲਾਂ ਤੋਂ ਚਲਦੇ ਆ ਰਹੇ ਸਮਾਜਿਕ ਵਿਸ਼ਵਾਸਾਂ ਤੇ ਮਾਨਤਾਵਾਂ ਦੇ ਕਾਰਨ ਉਸਦੇ ਫੁੱਲ ਹਰਿਦੁਆਰ ਵਿੱਚ ਹੀ ਪਾਏ ਗਏ। ਹਾਂ, ਤਾਏ ਨੂੰ ਵੱਡਾ ਜ਼ਰੂਰ ਨਹੀਂ ਕੀਤਾ ਗਿਆ, ਉਹ ਵੀ ਇਸ ਕਰਕੇ ਨਹੀਂ ਕਿ ਇਸ ਤਰ੍ਹਾਂ ਦੀ ਤਾਏ ਦੀ ਇੱਛਾ ਸੀ, ਬਲਕਿ ਇਸ ਕਰਕੇ ਕਿ ਉਸ ਸਮੇਂ ਘਰ ਦੀ ਆਰਥਿਕ ਹਾਲਤ ਹੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ ਦਿੰਦੀ। ਹਾਂ, ਤਾਏ ਦੇ ਕਹੇ ਨੇ ਅਜਿਹਾ ਨਾ ਕਰਨ ਦਾ ਬਹਾਨਾ ਜ਼ਰੂਰ ਸਾਨੂੰ ਦੇ ਦਿੱਤਾ ਸੀ। ਵੱਡੇ ਹੋ ਕੇ ਮੇਰੇ ਅੰਦਰ ਮੇਰੇ ਤਾਏ ਪ੍ਰਤੀ ਬੜਾ ਸਤਿਕਾਰ ਪੈਦਾ ਹੋ ਗਿਆ ਸੀ ਤੇ ਮੈਂ ਉਸ ਦਾ ਸਤਿਕਾਰ ਆਪਣੇ ਬਾਪੂ ਨਾਲੋਂ ਵੀ ਵੱਧ ਕਰਨ ਲੱਗ ਪਿਆ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਸੀ ਕਿ ਸਾਡੇ ਘਰ ਦੀ ਡਗਮਗਾਉਂਦੀ ਆਰਥਿਕ ਹਾਲਤ ਜੇ ਕੁਝ ਸੰਭਲ ਕੇ ਰਹਿ ਸਕੀ ਸੀ ਤਾਂ ਉਸ ਵਿੱਚ ਮੇਰੇ ਤਾਏ ਦਾ ਹੱਥ ਸਭ ਤੋਂ ਉੱਤੇ ਸੀ। ਉਸ ਦੀ ਸ਼ਖਸੀਅਤ ਦੇ ਕਿਰਤੀ ਤੇ ਮਿਹਨਤ ਮੁਸ਼ਕਤੀ ਪੱਖ ਨੇ ਮੇਰੇ ਅੰਦਰ ਕਿਰਤ ਤੇ ਕਿਰਤੀਆਂ ਲਈ ਇੱਕ ਵਿਸ਼ੇਸ਼ ਸਤਿਕਾਰ ਵਾਲੀ ਭਾਵਨਾ ਪਲਪਣ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ। ਆਪਣੇ ਨਾਟਕਾਂ ਵਿੱਚ ਤਾਏ ਸੰਤਾ ਸਿੰਘ ਨੂੰ ਸਾਹਮਣੇ ਰੱਖ ਕੇ ਮੈਂ ਬਹੁਤ ਘੱਟ ਪਾਤਰਾਂ ਦੀ ਉਸਾਰੀ ਕੀਤੀ ਹੈ, ਮੁੱਖ ਪਾਤਰਾਂ ਵਿੱਚੋਂ ਤਾਂ ਬਿਲਕੁਲ ਹੀ ਨਹੀਂ। ਸਿਰਫ ਮੇਰੇ ਪੂਰੇ ਨਾਟਕ ਇੱਕ ਸੀ ਦਰਿਆ ਵਿੱਚ ਇੱਕ ਪਾਤਰ ਜਿਸਦਾ ਨਾਂ ਵੀ ਮੈਂ ਸੰਤਾ ਸਿੰਘ ਹੀ ਰੱਖਿਆ ਹੈ, ਉਸ ਦੀ ਸਿਰਜਣਾ ਉਸ ਨੂੰ ਸਾਹਮਣੇ ਰੱਖ ਕੇ ਕੀਤੀ ਹੈ। ਇਸ ਨਾਟਕ ਵਿੱਚ ਮੈਂ ਗ੍ਰਹਸਥ ਵਿੱਚ ਰਹਿੰਦੇ

ਕਿਰਤ ਕਰਦਿਆਂ ਸਮਾਜਿਕ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਤੇ ਨਿਸ਼ਚੇ ਹੀ ਇਸ ਨਾਟਕ ਵਿੱਚ ਕਿਰਤ ਦੀ ਵਡਿਆਈ ਦੀ ਭਾਵਨਾ ਪਿੱਛੇ ਮੇਰਾ ਤਾਇਆ ਸੰਤਾ ਸਿੰਘ ਖੜਾ ਹੈ। ਇਸ ਵਿੱਚ ਇੱਕ ਥਾਂ ਗ੍ਰਹਸਥ ਤੋਂ ਭੱਜ ਕੇ ਸਾਧ ਬਣੇ ਇੱਕ ਪਾਤਰ ਧਰਮ ਸਿੰਘ ਨੂੰ ਤਾਇਆ ਸੰਤਾ ਸਿੰਘ ਕਹਿੰਦਾ ਹੈ, ਅਸੀਂ ਲੜਾਂਗੇ ਧਰਮ ਸਿਆਂ, ਅਸੀਂ ਲੜਾਂਗੇ, ਤੂੰ ਜਿੱਥੇ ਜਾਣਾ ਜਾ, ਜਾ ਪਾ ਲੈ ਮੁਕਤੀ ਜਿੱਥੋਂ ਪੈਂਦੀ ਹੈ, ਅਸੀਂ ਤਾਂ ਜੇ ਪਈ ਇੱਥੇ ਹੀ ਪਾਵਾਂਗੇ ਇਸ ਧਰਤੀ ਤੇ। ਦੁੱਖਾਂ ਸੁੱਖਾਂ ਨੂੰ ਪਿੰਡਿਆਂ ਤੇ ਹੰਡਾ ਹੰਡਾ ਚਲੋ ਯੋਧਿਓ, ਕਰਮ ਭੂਮੀ ਨੂੰ ਵਾਪਸ ਚਲੋ। ਪਰ ਕਦੇ ਕਦੇ ਜਦ ਮੇਰਾ ਤਾਇਆ ਮੇਰੇ ਮਨ ਉੱਤੇ ਅੱਜ ਵੀ ਆ ਬੈਠਦਾ ਹੈ ਤਾਂ ਮੇਰਾ ਸਾਹਿਤਕ ਮਨ ਬਹੁਤ ਉਦਾਸ ਹੋ ਜਾਂਦਾ ਹੈ। ਮੈਂ ਉਸ ਵਰਗੇ ਕਿਰਤੀਆਂ ਦੇ ਇਸ ਧਰਤੀ ਉੱਤੇ ਆਏ ਮਨੋਰਥਾਂ ਨੂੰ ਸਮਝਣ ਸਮਝਾਉਣ ਦੇ ਚੱਕਰਾਂ ਵਿੱਚ ਪੈ ਜਾਂਦਾ ਤੇ ਅਜਿਹੇ ਮੌਕਿਆਂ ਤੇ ਤਾਏ ਵੱਲੋਂ ਕੀਤੇ ਇਸ ਸੰਸਾਰ ਨੂੰ ਕੀਤੇ ਜਾਣ ਵਾਲਾ ਪ੍ਰਸ਼ਨ ਆਪਣੇ ਆਪ ਮੇਰੇ ਮੂੰਹ ਉੱਤੇ ਆ ਕੇ ਪੁੱਛਣ ਲੱਗ ਪੈਂਦਾ, ਹਮ ਕਿਤ ਕਾਜ ਜਗਤ ਮੇ ਆਏ, ਹਮ ਕਿਤ ਕਾਜ ਜਗਤ ਮੇ ਆਏ।

ਤੇ ਦੋਸਤੋ ਇਸ ਦੇ ਨਾਲ ਹੀ ਇਹ ਕਹਾਣੀ ਇੱਥੇ ਹੀ ਸੰਪੂਰਨ ਹੁੰਦੀ ਹੈ ਤੇ ਇਸ ਕਹਾਣੀ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਕਿਰਤ ਕਰਨੀ ਚਾਹੀਦੀ ਹੈ ਤੇ ਕਿਰਤ ਤੋਂ ਉੱਪਰ ਕੁਛ ਵੀ ਨਹੀਂ ਹੈ। ਸਾਡੇ ਤਾਂ ਗੁਰੂਆਂ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਕਿਰਤ ਕਰੋ, ਮਰਦੇ ਦਮ ਤੱਕ ਜਦੋਂ ਤੱਕ ਸਾਡੇ ਹੱਥ ਪੈਰ ਚੱਲਦੇ ਨੇ ਸਾਨੂੰ ਕਿਰਤ ਕਰਨੀ ਚਾਹੀਦੀ ਹੈ, ਮਿਹਨਤ ਕਰਨੀ ਚਾਹੀਦੀ ਹੈ। ਤੇ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਏਗੀ ਤੇ ਧੰਨਵਾਦ ਕਰ ਦਿੰਦੇ ਹਾਂ ਸਾਡੀ ਤਕਨੀਕੀ ਟੀਮ ਦਾ ਜਿਨ੍ਹਾਂ ਦੀ ਸਹਾਇਤਾ ਨਾਲ ਇਹ ਕਹਾਣੀ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਹੁਣ ਆਪਣੀ ਦੋਸਤ ਦੀਪਾ ਨੂੰ ਪ੍ਰੋਗਰਾਮ ਹੱਟ ਬੀਤੀਆਂ ਜਗ ਬੀਤੀਆਂ ਇੱਥੇ ਹੀ ਖਤਮ ਕਰਨ ਦੀ ਦੇਵ ਆਗਿਆ। ਨਮਸਕਾਰ, ਧੰਨਵਾਦ, ਫੇਰ ਮਿਲਣ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ।

0: ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ ਦੇ ਤਹਿਤ ਕਹਾਣੀਕਾਰ ਅਜਮੇਰ ਸਿੰਘ ਔਲਖ ਦੀ ਲਿਖੀ ਕਹਾਣੀ ਹਮ ਕਿਤ ਕਾਜ ਜਗਤ ਮੇ ਆਏ। ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸਨ ਦੀਪਾ ਛਾਬੜਾ। ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ, ਘਰ ਪਰਿਵਾਰ ਦੇ ਦੌਰਾਨ ਆਓ ਸੁਣ ਲੈਂਦੇ ਹਾਂ ਕੁਝ ਸੰਦੇਸ਼।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ। ਸਰੋਤਿਓ, ਵੋਟਰ ਸੂਚੀ ਦੀ ਮੈਪਿੰਗ ਨੂੰ ਲੈ ਕੇ ਚੱਲ ਰਹੀ SIR ਯਾਨੀ ਕਿ ਵਿਸ਼ੇਸ਼ ਗਹਿਣ ਸੁਧਾਈ ਸੰਬੰਧੀ ਪੂਰੀ ਜਾਣਕਾਰੀ ਤੁਸੀਂ ਸੁਣੋਗੇ ਅੱਜ ਸ਼ਾਮ ਠੀਕ 5:30 ਵਜੇ ਪ੍ਰੋਗਰਾਮ ਸਰੋਤਾ ਮੰਚ ਦੇ ਤਹਿਤ। ਜਾਣਕਾਰੀ ਦੇਣਗੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤਿਮਾਨ, ਮੁਲਾਕਾਤੀ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ SIR ਸੰਬੰਧੀ ਵਿਸ਼ੇਸ਼ ਜਾਣਕਾਰੀ ਅੱਜ ਸ਼ਾਮ ਠੀਕ 5:30 ਵਜੇ।
2: ਅਤੇ 4 ਸਾਲਾ BA/BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
3: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਤੁਸੀਂ ਵੀ ਆਪਣੀ رائے ਰੱਖ ਸਕਦੇ ਹੋ ਅਤੇ ਦੇ ਸਕਦੇ ਹੋ ਆਪਣੇ ਨੇਕ ਸੁਝਾਅ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ। ਨਾਲ ਹੀ ਚੱਲਦੇ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 0164-2240-331 ਤੇ। ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣਦੇ ਹੋ ਹਰ ਹਫਤੇ ਦਿਨ ਸ਼ੁੱਕਰਵਾਰ ਸ਼ਾਮ 5:30 ਵਜੇ।
4: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
5: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
4: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ। ਸਰੋਤਿਓ, ਵੋਟਰ ਸੂਚੀ ਦੀ ਮੈਪਿੰਗ ਨੂੰ ਲੈ ਕੇ ਚੱਲ ਰਹੀ SIR ਯਾਨੀ ਕਿ ਵਿਸ਼ੇਸ਼ ਗਹਿਣ ਸੁਧਾਈ ਸੰਬੰਧੀ ਪੂਰੀ ਜਾਣਕਾਰੀ ਤੁਸੀਂ ਸੁਣੋਗੇ ਅੱਜ ਸ਼ਾਮ ਠੀਕ 5:30 ਵਜੇ ਪ੍ਰੋਗਰਾਮ ਸਰੋਤਾ ਮੰਚ ਦੇ ਤਹਿਤ। ਜਾਣਕਾਰੀ ਦੇਣਗੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤਿਮਾਨ, ਮੁਲਾਕਾਤੀ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ SIR ਸੰਬੰਧੀ ਵਿਸ਼ੇਸ਼ ਜਾਣਕਾਰੀ ਅੱਜ ਸ਼ਾਮ ਠੀਕ 5:30 ਵਜੇ।
0: ਤੇ ਇਸ ਦੇ ਨਾਲ ਹੀ ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
6: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਜ਼ ਤੇ। 1:09 ਤੇ 40 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਪਹਿਲੀ

0: ਹਾਈਡਰੋਜਨ ਸੰਚਾਲਿਤ ਰੇਲਗੱਡੀ ਦੀ ਸ਼ੁਰੂਆਤ ਰੇਲਵੇ ਖੇਤਰ 'ਚ ਸਾਫ਼ ਤੇ ਪਾਏਦਾਰ ਗਤੀਸ਼ੀਲਤਾ ਨੂੰ ਅਪਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਵਿੱਚ ਡਿਜ਼ਾਈਨ, ਇੰਜੀਨੀਅਰ ਤੇ ਅਸੈਂਬਲ ਰੇਲਗੱਡੀ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਜੋ ਕਿ ਉੱਨਤ ਰੇਲਵੇ ਇੰਜੀਨੀਅਰਿੰਗ ਵਿੱਚ ਦੇਸ਼ ਦੀ ਵੱਧ ਰਹੀ ਸਮਰੱਥਾ ਨੂੰ ਦਰਸਾਉਂਦਾ ਹੈ। ਜੀਂਦ ਸੋਨੀਪਤ ਸੈਕਸ਼ਨ ਤੇ 75 ਕਿਲੋਮੀਟਰ ਪ੍ਰਤੀ ਘੰਟਾ ਦੀ ਸੰਚਾਲਨ ਗਤੀ ਅਤੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਡਿਜ਼ਾਈਨ ਗਤੀ ਦੇ ਨਾਲ ਰੇਲਗੱਡੀ ਇਸ 99 ਕਿਲੋਮੀਟਰ ਸੈਕਸ਼ਨ ਤੇ ਨਾ ਸਿਰਫ ਸੁਰੱਖਿਅਤ ਹੈ ਬਲਕਿ ਤੇਜ਼ ਵੀ ਹੈ। ਪ੍ਰਧਾਨ ਮੰਤਰੀ ਨੇ ਜੀਂਦ ਦੇ ਏਕਲਵਯ ਸਟੇਡੀਅਮ 'ਚ ਲਗਭਗ 14,700 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
1: ਭਵਿਸ਼ਯ ਮੈਂ ਜਬ ਵੀ ਹਾਈਡਰੋਜਨ ਟ੍ਰੇਨ ਕਾ ਜ਼ਿਕਰ ਆਏਗਾ ਤੋ ਜਿੰਦ ਕਾ, ਸੋਨੀਪਤ ਕਾ, ਹਰਿਆਣਾ ਕਾ ਨਾਮ ਵੀ ਆਏਗਾ ਹੀ ਆਏਗਾ। ਮੈਂ ਆਪ ਸਭੀ ਕੋ ਪੂਰੇ ਦੇਸ਼ ਕੋ ਭਾਰਤੀ ਰੇਲ ਕੀ ਆਧੁਨਿਕਤਾ ਸੇ ਜੁੜੇ ਇਸ ਬੜੇ ਕਦਮ ਕੇ ਲਿਏ ਬਹੁਤ ਬਹੁਤ ਬਧਾਈ ਦੇਤਾ।
0: ਜੀਂਦ ਤੋਂ ਬਾਅਦ ਪ੍ਰਧਾਨ ਮੰਤਰੀ ਚੰਡੀਗੜ੍ਹ ਦੀ ਯਾਤਰਾ ਕਰਨਗੇ ਜਿੱਥੇ ਉਹ ਹੁਣ ਤੋਂ ਥੋੜੀ ਦੇਰ ਬਾਅਦ 4,700 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਇਸ ਮੌਕੇ ਉਹ ਇੱਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ ਨੂੰ ਜਲੰਧਰ ਪਹੁੰਚਣਗੇ ਜਿੱਥੇ ਉਹ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਤੇ ਖੇਤਰ 'ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਲੰਧਰ ਛਾਉਣੀ ਸਟੇਸ਼ਨ ਦਾ ਨਿੱਜੀ ਤੌਰ ਤੇ ਉਦਘਾਟਨ ਕਰਨ ਤੋਂ ਬਾਅਦ ਜਲੰਧਰ ਤੋਂ ਵਰਚੁਅਲ ਮਾਧਿਅਮ ਰਾਹੀਂ 20 ਰਾਜਾਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਨੇ। ਇਨ੍ਹਾਂ ਸਟੇਸ਼ਨਾਂ ਨੂੰ ਦੁਨੀਆ ਭਰ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਬਦਲਿਆ ਗਿਆ। ਪ੍ਰਧਾਨ ਮੰਤਰੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਇਹ ਭਾਰਤ ਦੇ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਏਸੀ ਰੇਲਗੱਡੀ ਹੈ। ਵਾਰਾਣਸੀ ਵਿੱਚ ਸੀਰ ਗੋਵਰਧਨਪੁਰ ਸੰਤ ਰਵਿਦਾਸ ਜੀ ਦਾ ਜਨਮ ਅਸਥਾਨ ਹੈ। ਸੂਬੇ ਵਿੱਚ ਸੜਕ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਪ੍ਰਧਾਨ ਮੰਤਰੀ 30 ਕਿਲੋਮੀਟਰ ਤੋਂ ਵੱਧ ਲੰਬੇ 4 ਲੇਨ ਤੇ ਗ੍ਰੀਨ ਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਨਿਆਂ ਦਾ ਸਮਰਥਨ ਕਰਨਾ, ਪੀੜਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਤੇ ਦੁਨੀਆ ਦੀ ਸ਼ਾਂਤੀ, ਸੁਰੱਖਿਆ ਤੇ ਭਲਾਈ ਲਈ ਖਤਰਾ ਪੈਦਾ ਕਰਨ ਵਾਲੇ ਅਪਰਾਧਾਂ ਨੂੰ ਰੋਕਣ 'ਚ ਮਦਦ ਕਰਨ ਵਾਲੇ ਸਾਰੇ ਲੋਕਾਂ ਨੂੰ ਇਕੱਤਰ ਕਰਨਾ ਹੈ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜਨ ਰਾਮ ਮੇਘਵਾਲ ਨੇ ਅੱਜ ਅੰਤਰਰਾਸ਼ਟਰੀ ਨਿਆਂ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇੱਕ ਨਿਆਂਪੂਰਨ, ਬਰਾਬਰ ਤੇ ਹਮਦਰਦੀ ਭਰੇ ਸਮਾਜ ਦੀ ਉਸਾਰੀ ਕਿਸੇ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬਰਾਬਰ ਮੌਕਿਆਂ, ਨਿਰਪੱਖ ਪ੍ਰਣਾਲੀਆਂ ਅਤੇ ਮਨੁੱਖੀ ਸਨਮਾਨ ਦੇ ਸਤਿਕਾਰ ਤੇ ਆਧਾਰਿਤ ਸਮਾਜ ਬਣਾਉਣ ਦਾ ਅਹਿਦ ਲੈਣ ਦਾ ਸੱਦਾ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਤੇ ਜ਼ਰੂਰੀ ਖੁਰਾਕ ਸਪਲਾਈ ਨੂੰ ਹੋਰ ਪਹੁੰਚਯੋਗ ਬਣਾਉਣ ਲਈ ਕੱਲ੍ਹ 2,800 ਨਵੇਂ ਰਾਸ਼ਨ ਡਿਪੂ ਧਾਰਕਾਂ ਨੂੰ ਲਾਇਸੈਂਸ ਪ੍ਰਦਾਨ ਕੀਤੇ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਭਰ ਦੇ ਲੋਕਾਂ ਨੂੰ ਰਾਸ਼ਨ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਮੁਹੱਈਆ ਕਰਵਾਇਆ ਜਾ ਸਕੇ। ਮੁਹਾਲੀ ਦੇ ਵਿਕਾਸ ਭਵਨ ਵਿਖੇ ਇੱਕ ਪ੍ਰੋਗਰਾਮ 'ਚ ਨਵਨਿਯੁਕਤ ਡਿਪੂ ਧਾਰਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,
2: ਡਿਪੂ ਅਲਾਟਮੈਂਟ ਪਾਲਿਸੀ ਹੈ, ਉਹਦੇ ਅੰਤਰਗਤ 2,800 ਡਿਪੂ ਹੋਲਡਰਾਂ ਨੂੰ ਲਾਇਸੈਂਸ ਦਿੱਤੇ ਜਾ ਰਹੇ ਨੇ। ਇਹ ਜਿੱਥੇ ਰੋਜ਼ਗਾਰ ਦਾ ਸਾਧਨ ਹੈ, ਉੱਥੇ ਨਾਲ ਨਾਲ ਲੋਕਾਂ ਦੀ ਸੇਵਾ ਦਾ ਵੀ ਇੱਕ ਸਾਧਨ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਖਾਸ ਤੌਰ ਤੇ ਖਾਣੇ ਨਾਲ ਸੰਬੰਧਿਤ ਨੇ, ਖੁਰਾਕ ਸਪਲਾਈ ਨਾਲ ਸੰਬੰਧਿਤ ਨੇ, ਡਿਪੂ ਹੋਲਡਰ ਜਿਹੜਾ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਖਾਸ ਤੌਰ ਤੇ ਖਾਣੇ ਨਾਲ ਸੰਬੰਧਿਤ ਨੇ, ਖੁਰਾਕ ਸਪਲਾਈ ਨਾਲ ਸੰਬੰਧਿਤ ਨੇ, ਉਹਨਾਂ ਵਿੱਚ ਜਨਤਾ ਤੇ ਸਰਕਾਰ ਦੇ ਵਿੱਚ ਪੁਲ ਦਾ ਕੰਮ ਕਰਦਾ।
0: ਗੁਰਦੁਆਰਾ ਪ੍ਰਬੰਧਨ ਸੁਧਾਰ ਲਹਿਰ ਦੇ ਮਹਾਨ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਗਿਆਂ ਵਿੱਚੋਂ ਇੱਕ, ਤੇਜਾ ਸਿੰਘ ਸਮੁੰਦਰੀ ਜੀ ਦੇ ਅਕਾਲ ਚਲਾਣੇ ਦੀ 100 ਸਾਲਾ ਸ਼ਤਾਬਦੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇੰਗਲੈਂਡ ਨੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ 44 ਓਵਰਾਂ 'ਚ 233 ਦੌੜਾਂ 'ਤੇ ਆਊਟ ਹੋ ਗਿਆ। ਸ਼੍ਰੇਯਸ ਅਈਅਰ ਨੇ 66 ਤੇ ਵਿਰਾਟ ਕੋਹਲੀ ਨੇ 65 ਦੌੜਾਂ ਬਣਾਈਆਂ। ਲੜੀ ਦਾ ਆਖਰੀ ਮੈਚ ਐਤਵਾਰ ਨੂੰ ਲਾਰਡਸ ਮੈਦਾਨ ਵਿਖੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ

0: 1.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
1: ਹੈਲੋ ਫਰਮਾਇਸ਼,

0: ਜੀ ਸਰੋਤੇ ਡਾਇਲ ਹੋ ਚੁੱਕਿਆ ਸਾਡੇ ਸਟੂਡੀਓ ਦਾ ਨੰਬਰ ਤੇ ਕਰਦੇ ਹਾਂ ਸਰੋਤਾ ਦੇ ਨਾਲ ਗੱਲ ਤੇ ਪੁੱਛਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
1: ਨਾਮ ਹੈ ਸੁਖਵਿੰਦਰ ਸਿੰਘ ਜੀ।
0: ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ ਬਾਬੂ ਜੀ।
0: ਤੇ ਹੁਣ ਪਸੰਦ ਵੀ ਦੱਸ ਦਿਓ ਆਪਦੀ, ਕਿਹੜਾ ਗੀਤ ਸੁਣਨਾ ਹੈ?
1: ਪਸੰਦ ਫਿਲਮ ਹੈਗੀ ਜੀ ਗੀਤਾ ਮੇਰਾ ਨਾਮ, ਇਸ ਫਿਲਮ ਦੇ ਵਿੱਚ

0: ਫਿਲਮ ਹੈਗੀ ਜੀ ਗੀਤਾ ਮੇਰਾ ਨਾਮ। ਇਸ ਫਿਲਮ ਦੇ ਵਿੱਚੋਂ ਜੋ ਮਰਜ਼ੀ ਗੀਤ ਸੁਣਾਵੇ ਜੀ। ਔਰ ਮੇਰਾ ਨਾਮ ਸੁਖਵਿੰਦਰ ਸਿੰਘ, ਬੱਸ ਸਟੈਂਡ ਪਿੰਡ ਜੌੜਕੀਆਂ ਜੀ। ਪਿੰਡ ਦਾ
1: ਜੀ
0: ਨਾਮ ਮੈਂ ਕਹਿੰਦਾ
1: ਧੰਨਵਾਦ
0: ਵੀ
1: ਜੀ,
0: ਪੁੱਛਿਆ ਨੀ ਹੈ ਨਾ ਜੀ।
1: ਧੰਨਵਾਦ ਜੀ, ਤੁਹਾਡੇ ਲਈ ਗੀਤ ਆ ਰਿਹਾ, ਕਾਲ ਕਰਨ ਦੇ ਲਈ ਧੰਨਵਾਦ।
0: ਧੰਨਵਾਦ ਜੀ।
1: ਕੀ ਗੱਲ, ਹੱਸ ਕੇ ਰਹੇ ਹੋ?
0: ਠੀਕ ਹੈ ਜੀ, ਪਿੰਡ ਦਾ ਨਾਮ ਨੀ ਪੁੱਛਿਆ ਜੀ ਨਾ ਜੀ। ਅਸੀਂ ਅੱਡੇ ਤੋਂ ਮਤਲਬ ਜੀ ਸਾਰੇ ਦੁਕਾਨਦਾਰ ਸੁਣਦੇ ਹੁੰਦੇ ਆ ਤੇ ਇਕੱਠੇ ਬੈਠੇ ਹੋਣ ਜੀ,
1: ਅੱਛਾ, ਠੀਕ
0: ਸਾਰੇ
1: ਹੈ।
0: ਇਕੱਠੇ ਬੈਠੇ
1: ਜੌੜਕੀਆਂ
0: ਹੋਣ
1: ਤਾਂ
0: ਜੀ। ਤੇਰੇ
1: ਬੋਲਦੇ
0: ਨਾਮ ਤਾਂ
1: ਤੁਸੀਂ?
0: ਆਪਾਂ ਨਹੀਂ ਲੈਣਾ ਚਾਹੀਦਾ, ਤੈਨੂੰ ਕਹਿੰਦੇ ਕਿਸੇ ਪਿੰਡ ਦਾ ਨਾਮ ਲੈ ਦਿਆ ਕਰੋ ਕੰਨਾ।
1: ਹਾਂ, ਸਾਰੇ ਪਿੰਡ ਦੇ
0: ਜੀ,
1: ਆ ਜਾਂਦੇ ਵਿੱਚ।
0: ਹਾਂ ਜੀ, ਸਾਰੇ ਪਿੰਡ ਦੇ ਦੁਕਾਨਦਾਰ ਅਸੀਂ ਇਕੱਠੇ ਬੈਠ ਕੇ ਸੁਣਦੇ ਜੀ। ਬੜਾ ਸਾਨੂੰ ਪਿਆਰ ਆ ਮਤਲਬ ਬਠਿੰਡਾ ਦੇ ਨਾਲ, ਤੇ ਧੰਨਵਾਦ ਕਰ ਰਹੇ, ਤੁਹਾਡਾ ਵੀ ਮਿਹਰਬਾਨੀ ਬਹੁਤ ਬਹੁਤ
1: ਠੀਕ ਹੈ ਜੀ, ਧੰਨਵਾਦ ਜੀ। ਉਸ ਤੋਂ
0: ਜੋ
1: ਪਹਿਲਾਂ ਇੱਕ
0: ਤੁਸੀਂ ਸੇਵਾ ਕਰ
1: ਸੰਦੇਸ਼
0: ਰਹੇ ਹੋ।
1: ਸੁਣਾਂਗੇ, ਗੀਤ ਸੁਣੋ ਤੋਂ ਪਹਿਲਾਂ ਕਾਲ ਕਰਨ ਦੇ ਲਈ ਧੰਨਵਾਦ। ਠੀਕ ਹੈ ਜੀ,
0: ਓਕੇ ਓਕੇ, ਮਿਹਰਬਾਨੀ, ਧੰਨਵਾਦ ਜੀ।
2: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ। ਸਰੋਤਿਓ, ਵੋਟਰ ਸੂਚੀ ਦੀ ਮੈਪਿੰਗ ਨੂੰ ਲੈ ਕੇ ਚੱਲ ਰਹੀ SIR ਯਾਨੀ ਕਿ ਵਿਸ਼ੇਸ਼ ਗਹਿਣ ਸੁਧਾਈ ਸੰਬੰਧੀ ਪੂਰੀ ਜਾਣਕਾਰੀ ਤੁਸੀਂ ਸੁਣੋਗੇ ਅੱਜ ਸ਼ਾਮ ਠੀਕ 5:30 ਵਜੇ ਪ੍ਰੋਗਰਾਮ ਸਰੋਤਾ ਮੰਚ ਦੇ ਤਹਿਤ। ਜਾਣਕਾਰੀ ਦੇਣਗੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਮੁਲਾਕਾਤੀ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ SIR ਸੰਬੰਧੀ ਵਿਸ਼ੇਸ਼ ਜਾਣਕਾਰੀ ਅੱਜ ਸ਼ਾਮ ਠੀਕ 5:30 ਵਜੇ।

0: ਜਿਸ ਰੋਤੇ ਉਹ ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ, ਅਤੇ ਲਓ ਜੀ ਫਿਰ ਹੁਣ ਅਗਲੇ ਸਰੋਤਾਂ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢੋਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲ ਰਹੇ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ।
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਤੁਹਾਡਾ ਵੀ ਸਵਾਗਤ ਜੀ ਸਾਡੇ ਪਿੰਡ ਢੋਲਮਾ ਦੇ ਵਿੱਚ
0: ਜੀ। ਗੀਤ ਦੱਸੋ, ਗੀਤ ਕਿਹੜਾ ਸੁਣੋਗੇ?
1: ਗੀਤ ਜੀ, ਪਹਿਲਾਂ ਜੀ ਆਪਣੇ ਚੱਲ ਸੌਂ ਚੜਿਆ ਜੀ, ਸੌਂ ਦੀਆਂ ਸਾਰੇ ਸਰੋਤਿਆਂ ਤੇ ਆਕਾਸ਼ਵਾਣੀ ਬਠਿੰਡਾ ਦੀ ਨੂੰ ਟੀਮ ਨੂੰ ਜੀ ਬਹੁਤ ਬਹੁਤ ਮੁਬਾਰਕਾਂ
0: ਜੀ, ਤੁਹਾਨੂੰ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ।
1: ਹਾਂਜੀ ਹਾਂਜੀ, ਤੇ ਗੀਤ ਹੈਗਾ ਜੀ ਆਪਣਾ ਪੁਰਾਣੀ ਫਿਲਮਾਂ ਫਿਲਮ ਹੈਗੇ ਚੋਰ ਮਚਾਏ ਸ਼ੋਰ, ਉਹਦੇ ਵਿੱਚ ਗੀਤ ਹੋਇਆ ਇੱਕ ਡਾਲ ਪਰ ਤੋਤਾ ਬੁੱਲ।
0: ਠੀਕ ਹੈ ਜੀ, ਆ ਰਿਹਾ ਜੀ ਮੁਹੰਮਦ ਰਫੀ ਸਾਹਿਬ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ।
1: ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ।

ਪੰਜਾਬ ਦੇ ਅਮਰ ਲੋਕ ਕਿੱਸਿਆਂ ਦੀ ਮਹਿਕ ਨਾਲ ਸਜੀ ਇੱਕ ਯਾਦਗਾਰ ਸ਼ਾਮ ਜੀ ਸਰੋਤਿਓ ਬਲਜੀਤ ਸ਼ਰਮਾ ਜੀ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਲੈ ਕੇ ਆ ਰਹੇ ਨੇ ਦੌਲਤ ਰਾਮ ਜੀ ਦੀ ਅਮਰ ਰਚਨਾ ਕਿੱਸਾ ਰੂਪ ਬਸੰਤ ਭਾਗ ਦੂਜਾ ਮਿਤੀ 17 ਜੁਲਾਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 18 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ।

0: ਜੀ ਸਰੋਤਿਓ, ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਸਮਾਂ ਤੁਹਾਨੂੰ ਦੱਸਦੀ ਹਾਂ, 1:40 ਦਾ ਹੋ ਚੁੱਕਾ ਹੈ। ਅਤੇ ਸਰੋਤੇ, ਤੁਸੀਂ ਵੀ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 0164-2240-331, ਅਤੇ ਲਓ ਜੀ ਫਿਰ ਇਹੀ ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਸੁਖਬੀਰ ਸਿੰਘ, ਪਿੰਡ ਛਾਜੜੀ, ਜ਼ਿਲ੍ਹਾ ਸੰਗਰੂਰ। ਮੈਡਮ ਜੀ
0: ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ
1: ਧੰਨਵਾਦ ਮੈਡਮ, ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਠੀਕ ਹੋ ਜੀ?
0: ਹਾਂਜੀ ਹਾਂਜੀ, ਵਧੀਆ ਜੀ। ਤੇ ਮੈਨੂੰ ਦੱਸੋ, ਇਹ ਤੁਸੀਂ ਕੀ ਗੀਤ ਕਿਹੜੇ ਦੀ ਫਰਮਾਇਸ਼ ਕਰਨੀ ਹੈ?
1: ਮੈਡਮ ਰਾਜ ਮੂਵੀ ਦਾ ਲਾ ਦੋ ਜੀ, ਜੋ ਵੀ ਕਸਮੇ

0: ਤੁਸੀਂ ਸੁਣੋਗੇ ਅੱਜ ਸ਼ਾਮ ਠੀਕ 5:30 ਵਜੇ ਪ੍ਰੋਗਰਾਮ ਸਰੋਤਾ ਮੰਚ ਦੇ ਤਹਿਤ। ਜਾਣਕਾਰੀ ਦੇਣਗੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਮੁਲਾਕਾਤੀ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ SIR ਸੰਬੰਧੀ ਵਿਸ਼ੇਸ਼ ਜਾਣਕਾਰੀ ਅੱਜ ਸ਼ਾਮ ਠੀਕ 5:30 ਵਜੇ।
1: ਜੀ ਸਰੋਤਿਓ, ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾਂ ਨਾਲ ਗੱਲ ਕਰਦੇ ਹਾਂ, ਪੁੱਛਦੇ ਉਹਨਾਂ ਦੀ ਫਰਮਾਇਸ਼। ਹੈਲੋ ਜੀ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
2: ਮੈਂ ਕਰਮੇਲ ਸਿੰਘ ਬਾਚੇਕਾਣਾ ਤੋਂ ਬੋਲਦਾ ਜੀ।
1: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਅੱਛਾ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਕਾਲ ਲੱਗੀ ਹੈ, ਤੁਸੀਂ ਆਕਾਸ਼ਵਾਣੀ ਬਠਿੰਡਾ ਨਾਲ ਜੁੜੇ ਹੋ। ਫੂਲ ਔਰ ਪੱਥਰ ਫਿਲਮ ਵਿੱਚੋਂ ਤੁਸੀਂ ਗੀਤ ਸੁਣਨਾ ਚਾਹ ਰਹੇ ਹੋ, ਤੇ ਤੁਹਾਨੂੰ ਗੀਤ ਸੁਣਵਾ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ। ਜੀ ਬਿਲਕੁਲ, ਤੁਹਾਡੀ ਪਹਿਲੀ ਵਾਰ ਕਾਲ ਲੱਗੀ, ਅੱਜ ਮਿੱਠਾ ਬਣਾ ਕੇ ਖਾ ਲਿਓ, ਠੀਕ ਹੈ ਜੀ। ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਜੀ ਸਰੋਤਿਓ, ਗੀਤ ਸੁਣਨ ਤੋਂ ਪਹਿਲਾਂ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਇੱਕ ਸੰਦੇਸ਼।
3: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਤੁਸੀਂ ਵੀ ਆਪਣੀ ਰਾਏ ਰੱਖ ਸਕਦੇ ਹੋ ਅਤੇ ਦੇ ਸਕਦੇ ਹੋ ਆਪਣੇ ਨੇਕ ਸੁਝਾਅ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ। ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ। ਨਾਲ ਹੀ ਚੱਲਦੇ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 0164-2240-331 ਤੇ। ਪ੍ਰੋਗਰਾਮ ਸਰੋਤਾ ਮੰਚ ਤੁਸੀਂ ਸੁਣਦੇ ਹੋ ਹਰ ਹਫਤੇ ਦਿਨ ਸ਼ੁੱਕਰਵਾਰ ਸ਼ਾਮ 5:30 ਵਜੇ।

0: ਸੁਣਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਨੀ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਆ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ, ਅਤੇ ਲਓ ਜੀ ਫਿਰ ਟੈਲੀਫੋਨ ਨੂੰ ਮਿਲਾ ਰਹੇ ਨੇ, ਲਗਾਤਾਰ ਸਰੋਤੇ ਜੁੜ ਰਹੇ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਅਤੇ ਅਗਲੇ ਸਰੋਤਾਂ ਨਾਲ ਵੀ ਗੱਲ ਕਰ ਦਿੰਦੇ ਹਾਂ ਅਤੇ ਪੁੱਛ ਲੈਂਦੇ ਹਾਂ ਉਹਨਾਂ ਦੀ ਫਰਮਾਇਸ਼ ਵੀ। ਹੈਲੋ,
4: ਸਤਿ ਸ਼੍ਰੀ ਅਕਾਲ ਭੈਣ ਜੀ।
3: ਸਤਿ ਸ਼੍ਰੀ ਅਕਾਲ, ਨਾਮ ਦੱਸੋ ਆਪਣਾ।
4: ਮੈਂ ਬੂਟਾ ਸਿੰਘ ਬੋਲਦਾ ਜੀ, ਗਿੱਦੜਵਾਹਾ ਤੋਂ।
3: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
4: ਹਾਂਜੀ ਭੈਣ ਜੀ, ਫਿਲਮਾਂ ਸੌਤਨ,
3: ਠੀਕ ਹੈ ਜੀ,
4: ਉਹਦਾ ਗਾਣਾ ਹੈ ਪੰਛੀ ਵੇਖ ਕੇਲਾ ਜਾਲ ਵਿਛਾਇਆ ਹੈ।
3: ਜਾਲ ਵਿਛਾਇਆ ਹੈ, ਅੱਛਾ, ਪੰਛੀ ਕੌਣ ਹੈ ਇਹਦੇ ਚ?
4: ਹੈਂਜੀ,
3: ਪੰਛੀ ਇਹਦੇ ਚ ਕੌਣ ਹੈ?
4: ਪੰਛੀ ਦਾ ਜਿਹੜਾ ਜੀ ਫਸ ਜੂਗਾ ਇਹ ਜਾਲ ਚ, ਉਹ ਹੀ ਹੋਊਗਾ।
3: ਤੇ ਤੁਸੀਂ ਫਸੇ ਹੋਏ ਹੋ, ਵਿਆਹ ਹੋਇਆ ਵੇ ਤੁਹਾਡਾ?
4: ਹਾਂਜੀ ਹਾਂਜੀ
3: ਹੋਇਆ ਵੇ, ਚਲੋ ਤਾਈਓ ਸੁਣ ਰਹੇ ਹੋ।
4: ਚਲੋ ਕੋਈ ਗੱਲ ਨਹੀਂ ਭੈਣ।
3: ਹਾਂਜੀ, ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਇਹ ਤਾਂ ਵਧੀਆ ਗੱਲ ਹੈ ਨਾ, ਵਿਆਹ ਹੋਇਆ ਤਾਂ, ਹੈਨਾ?
4: ਹਾਂਜੀ ਹਾਂਜੀ
3: ਹਾਂਜੀ। ਤੇ ਚਲੋ ਤੁਹਾਨੂੰ ਗੀਤ ਸੁਣਾ ਰਹੇ ਆ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ।
4: ਹਾਂਜੀ।

ਤੇ ਸਰੋਤੇ ਇਸੇ ਗੀਤ ਦੇ ਨਾਲ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ ਸਮਾਂ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਮਿੰਟ 'ਤੇ 35 ਘੰਟੇ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 'ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਠੀਕ 5 ਵਜੇ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਗਏ ਦੂਜੇ ਦੀ ਕਿ ਸਾ ਰੂਪ ਬਸੰਤ।
1: ਉਦੋਂ ਵੇ ਵਿਚਾਰੀ ਪੁੱਪਾ ਮਾਰ ਕੇ ਤੇ ਰੱਬਾ ਕੀ ਮੇਰੇ ਨਾਲ ਜ਼ੁਲਮ ਕੀਤਾ, ਅਜੇ ਤੱਕ ਨਾ ਸੁਖ ਦੀ ਰਾਤ ਕੱਟੀ।

ਤੇ ਲਿਆ ਕੇ ਵਿੱਚੇ ਵਿੱਚ ਉਹ ਜਿਗਰ ਜਲਾਵਦਾ ਏ। ਨੇਜ਼ਾ ਹਿਜ਼ਰ ਦਾ ਜਿਗਰ ਦੇ ਵਿੱਚ ਲੱਗਾ, ਨੇਜ਼ਾ ਹਿਜ਼ਰ ਦਾ ਜਿਗਰ ਦੇ ਵਿੱਚ ਲੱਗਾ, ਮੱਛੀ ਵਾਂਗ ਦਿਲ ਨੂੰ ਤੜਫਾਵਦਾ ਏ। ਭਾਈ ਭਰਤ ਨੂੰ ਰਾਮ ਦੀ ਯਾਦ ਆਈ, ਰੋਏ ਰੋਏ ਕੇ ਨੈਣ ਵਹਾਵਦਾ ਏ। ਛੇਕੜ ਸਬਰ ਕਰਕੇ ਮਨ ਮਾਰ ਬੈਠਾ, ਛੇਕੜ ਸਬਰ ਕਰਕੇ ਮਨ ਮਾਰ ਬੈਠਾ, ਸ਼ਾਹੂਕਾਰ ਦੀ ਧੀਰ ਧਰਾਵਦਾ ਏ, ਸ਼ਾਹੂਕਾਰ ਦੀ ਧੀਰ ਧਰਾਵਦਾ ਏ। ਸਰੁਤਿਓ ਰੂਪ ਸ਼ਹਿਰ ਵਿੱਚ ਡੋਂਡੀ ਪਟਵਾਉਂਦਾ ਏ, ਬਸੰਤ ਦੇ ਆਖਣ ਤੇ ਸੋਮਦੱਤ ਮਾਲੀ ਰੂਪ ਕੋਲ ਜਾ ਕੇ ਅਰਜ਼ ਕਰਦਾ ਏ। ਬੇਟੀ ਮੁੱਝ ਦੀ ਇਹ ਕਥਾ ਜਾਣਦੀ ਹੈ, ਅੱਗੇ ਰੂਪ ਦੇ ਅਰਜ਼ ਸੁਣਾ ਦਿੱਤੀ, ਸੁਣ ਕੇ ਗੱਲ ਇਹ ਰੂਪ ਆਨੰਦ ਹੋਇਆ, ਆਖੇ ਰੱਬ ਨੇ ਵਿਧੀ ਮਿਲਾ ਦਿੱਤੀ। ਸੁਣ ਕੇ ਗੱਲ ਇਹ ਰੂਪ ਆਨੰਦ ਹੋਇਆ, ਆਖੇ ਰੱਬ ਨੇ ਵਿਧੀ ਮਿਲਾ ਦਿੱਤੀ। ਅਗਲੇ ਦਿਨ ਬਸੰਤ ਜਨਾਨੇ ਵਸਤਰ ਧਾਰਨ ਕਰਕੇ ਰੂਪ ਦੀ ਕਚਹਿਰੀ ਵਿੱਚ ਜਾਂਦਾ ਏ। ਰੂਪ ਸ਼ਾਹੂਕਾਰ ਚੰਦਰ ਬਦਨ ਤੇ ਹੋਰ ਅਮੀਰ ਵਜ਼ੀਰ ਵੀ ਕਥਾ ਸੁਣਨ ਲਈ ਦਰਬਾਰ ਵਿੱਚ ਹਾਜ਼ਰ ਨੇ। ਚੰਦਰ ਬਦਨ ਨੇ ਪਤੀ ਪਛਾਣ ਲਿੱਤਾ, ਐਪਰ ਬੈਠ ਰਹੀ ਮਨ ਮਾਰ ਲੋਕੋ, ਮੁਨਸ਼ੀ ਹੋਰ ਦੀਵਾਨ ਵਜ਼ੀਰ ਬੈਠੇ, ਬੈਠਾ ਰੂਪ ਕੋਲੇ ਸ਼ਾਹੂਕਾਰ ਲੋਕੋ, ਕੋਤਵਾਲ ਭੀ ਸਭਾ ਦੇ ਵਿੱਚ ਬੈਠਾ, ਉਸ ਦੇ ਨਾਲ ਹੈਸੀ ਚੌਂਕੀਦਾਰ ਲੋਕੋ। ਕਥਾ ਰੂਪ ਬਸੰਤ ਦੀ ਆਖ ਬੀਬੀ, ਕੀਤੀ ਰੂਪ ਨੇ ਇਹ ਪੁਕਾਰ ਲੋਕੋ, ਦੌਲਤ ਰਾਮ ਹੁਣ ਸੁਣੋ ਪ੍ਰੀਤ ਲਾ ਕੇ, ਦੌਲਤ ਰਾਮ ਹੁਣ ਸੁਣੋ ਪ੍ਰੀਤ ਲਾ ਕੇ, ਮਾਲਣ ਰਹੀ ਹੈ ਕਥਾ ਉਚਾਰ ਲੋਕੋ, ਮਾਲਣ ਰਹੀ ਹੈ ਕਥਾ ਉਚਾਰ ਲੋਕੋ।

ਮਾਲਣ ਰੂਪ ਬਸੰਤ ਦੀ ਕਥਾ ਦਾ ਆਰੰਭ ਕਰਦੀ ਹੈ ਕਿ ਉਹ ਸੰਗਲਾ ਦੀਪ ਮੁਲਕ ਦਾ ਇੱਕ ਰਾਜਾ ਖੜਗ ਸੈਨ ਸੀ, ਜਿਸ ਦੀ ਰਾਣੀ ਦਾ ਨਾਮ ਰੂਪਵਤੀ ਸੀ। ਉਸ ਦੀ ਕੁੱਖੋਂ ਦੋ ਰਾਜਕੁਮਾਰਾਂ ਰੂਪ ਤੇ ਬਸੰਤ ਨੇ ਜਨਮ ਲਿਆ। ਰਾਣੀ ਰੂਪਵਤੀ ਦਾ ਦੇਹਾਂਤ ਹੋ ਗਿਆ ਉਦੋਂ ਰੂਪ 13 ਸਾਲ ਤੇ ਬਸੰਤ 11 ਸਾਲ ਦਾ ਸੀ। ਰਾਜਾ ਦੂਜੀ ਰਾਣੀ ਚੰਦਰਵਤੀ ਨੂੰ ਵਿਆਹ ਲਿਆਇਆ। ਮਾਲਣ ਨੇ ਅੱਗੇ ਚੱਲ ਕੇ ਦੱਸਿਆ ਕਿ ਕਿਵੇਂ ਰਾਣੀ ਚੰਦਰਵਤੀ ਬਸੰਤ ਤੇ ਝੂਠੀ ਤੋਹਮਤ ਲਾਉਂਦੀ ਹੈ। ਬਸੰਤ ਨੂੰ ਦੇਸ ਨਿਕਾਲੇ ਦਾ ਹੁਕਮ ਹੁੰਦਾ ਏ। ਰੂਪ ਵੀ ਆਪਣੇ ਵੀਰ ਬਸੰਤ ਨਾਲ ਆਪਣਾ ਦੇਸ਼

0: ਚੇ ਤਿਆਗ ਕੇ ਤੁਰ ਪੈਂਦਾ ਏ। ਤੇ ਫਿਰ ਜਦੋਂ ਰੂਪ ਤੇ ਬਸੰਤ ਜੰਗਲ ਵਿੱਚ ਇੱਕ ਬਿਰਖ ਥੱਲੇ ਰਾਤ ਨੂੰ ਆਰਾਮ ਕਰ ਰਹੇ ਹੁੰਦੇ ਨੇ ਤਾਂ ਇੱਕ ਸੱਪ ਆ ਕੇ ਬਸੰਤ ਦੇ ਸਾਹ ਪੀ ਜਾਂਦਾ ਏ। ਇਹ ਸੁਣ ਕੇ ਰੂਪ ਨੂੰ ਪਿਛਲਾ ਸਮਾਂ ਯਾਦ ਆ ਜਾਂਦਾ ਹੈ ਦੋਸਤੋ। ਉਸ ਦੀਆਂ ਅੱਖਾਂ 'ਚ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ। ਉਹ ਅਗਲਾ ਹਾਲ ਜਾਣਨ ਲਈ ਬੇਜ਼ਾਰ ਹੋ ਜਾਂਦਾ ਹੈ ਤੇ ਮਾਲਣ ਨੂੰ ਕਹਾਣੀ ਅੱਗੇ ਤੋਰਨ ਲਈ ਆਖਦਾ ਹੈ। ਮਾਲਣ ਆਖਦੀ ਹੈ ਕਿ ਕਿਵੇਂ ਇੱਕ ਨਾਥ ਜੋਗੀ ਮੰਤਰ ਉਚਾਰ ਕੇ ਬਸੰਤ ਨੂੰ ਸੁਰਜੀਤ ਕਰਦਾ ਹੈ, ਕਿਵੇਂ ਬਸੰਤ ਮਿਸਰ ਸ਼ਹਿਰ ਪਹੁੰਚ ਕੇ ਅੱਧੀ ਰਾਤ ਨੂੰ ਖੁੰਖਾਰ ਸ਼ੇਰ ਦਾ ਕਤਲ ਕਰਦਾ ਏ, ਤੇ ਕਿਵੇਂ ਕੋਤਵਾਲ ਤੇ ਚੌਂਕੀਦਾਰ ਦਾ ਦਿਲ ਬੇਈਮਾਨ ਹੋ ਜਾਂਦਾ ਏ ਤੇ ਉਹ ਬਸੰਤ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਜੰਗਲ ਵਿੱਚ ਸੁੱਟ ਆਉਂਦੇ ਨੇ ਤੇ ਰਾਜੇ ਕੋਲੋਂ ਆਦਮਖੋਰ ਸ਼ੇਰ ਨੂੰ ਮਾਰ ਮੁਕਾਉਣ ਬਦਲੇ ਇਨਾਮ ਹਾਸਲ ਕਰਦੇ ਨੇ। ਮਾਲਣ ਅੱਗੇ ਚੱਲ ਕੇ ਦੱਸਦੀ ਹੈ ਕਿ ਕਿਵੇਂ ਸ਼ਹਿਰ ਦਾ ਇੱਕ ਲਾਲੂ ਨਾਮੀ ਘੁਮਾਰ ਜ਼ਖਮੀ ਬਸੰਤ ਨੂੰ ਘਰ ਚੁੱਕ ਲਿਆਉਂਦਾ ਏ ਤੇ ਮਰਮ ਪੱਟੀ ਕਰਕੇ ਠੀਕ ਕਰਦਾ ਏ, ਤੇ ਫੇਰ ਕਿਵੇਂ ਕੋਤਵਾਲ ਤੇ ਚੌਂਕੀਦਾਰ ਇੱਕ ਵੈਸ਼ਵਾ ਨਾਲ ਸਾਜਿਸ਼ ਰਚ ਕੇ ਬਸੰਤ ਨੂੰ ਝੂਠੇ ਇਲਜ਼ਾਮ 'ਚ ਫਸਾ ਕੇ ਕੈਦ ਵਿੱਚ ਸੁੱਟ ਦਿੰਦੇ ਨੇ, ਤੇ ਫਿਰ ਕਿਵੇਂ ਕੋਤਵਾਲ ਬਸੰਤ ਨੂੰ ਬਲੀ ਦੇਣ ਲਈ ਇੱਕ ਸ਼ਾਹੂਕਾਰ ਦੇ ਹਵਾਲੇ ਕਰ ਦਿੰਦਾ ਏ।
1: ਸੌਦਾਗਰ ਨੂੰ ਵੇਚ ਦਿੱਤਾ ਇਹਦਾ ਤੁਰਦਾ ਨਹੀਂ ਜਹਾਜ਼,

0: ਰਾਜੇ ਰੂਪ ਨੇ ਹੁਕਮ ਦਿੱਤਾ ਲਾ ਲਵੋ ਹੱਥ ਕੜੀਆਂ ਕਰ ਦੋ ਸਭ ਨੂੰ ਜੇਲ ਚ ਬੰਦ ਬੀਬੀ ਬਣਾ ਦੇ ਜਾ ਬਸੰਤ ਲਈ ਤੈਨੂੰ ਵਿਆਹ ਦਾ ਮੰਗਣਾ ਦੇ ਮੰਗ
1: ਰੂਪ ਦੇ ਸਬਰ ਦਾ ਪੈਮਾਨਾ ਛਲਕ ਉੱਠਦਾ ਏ ਉਹਦੇ ਵਿੱਚ ਹੋਰ ਸਬਰ ਕਰਨ ਦੀ ਤਾਕਤ ਨਹੀਂ ਰਹਿੰਦੀ ਉਹ ਮਾਲਣ ਨੂੰ ਵਾਸਤਾ ਪਾ ਕੇ ਆਖਦਾ ਏ ਕਿ ਉਹ ਬਸੰਤ ਨਾਲ ਛੇਤੀ ਤੋਂ ਛੇਤੀ ਮਿਲਾਪ ਦਾ ਪ੍ਰਬੰਧ ਕਰੇ ਮਾਲਣ ਆਖਦੀ ਹੈ ਦੋਸਤੋ ਕਿ ਬਸੰਤ ਆਪ ਕੋਲ ਦਰਬਾਰ ਵਿੱਚ ਹਾਜ਼ਰ ਹੋਵੇਗਾ ਪਰ ਉਸ ਲਈ ਇੱਕ ਘੋੜਾ ਸ਼ਾਹੀ ਪੁਸ਼ਾਕ ਦਾ ਬੰਦੋਬਸਤ ਕਰ ਦਿੱਤਾ ਜਾਵੇ ਰੂਪ ਵਜ਼ੀਰ ਨੂੰ ਇਹ ਸਭ ਕੁਝ ਤੁਰੰਤ ਮੁਹੱਈਆ ਕਰਨ ਲਈ ਆਖਦਾ ਏ ਦੂਜੇ ਦਿਨ ਬਸੰਤ ਸ਼ਾਹੀ ਲਿਬਾਸ ਵਿੱਚ ਘੋੜੇ ਤੇ ਸਵਾਰ ਹੋ ਕੇ ਪੰਜੇ ਸ਼ਸਤਰ ਪਹਿਣ ਕੇ ਦਰਬਾਰ ਵਿੱਚ ਆਉਂਦਾ ਏ ਰੂਪ ਦੌੜ ਕੇ ਬਸੰਤ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦਾ ਏ ਦੋਹਾਂ ਦੀਆਂ ਅੱਖਾਂ ਚੋਂ ਹੰਝੂਆਂ ਦੀ ਝੜੀ ਲੱਗ ਜਾਂਦੀ ਹੈ ਤੇ ਚਿਹਰਾਂ ਤੋਂ ਵਿਛੜੀਆਂ ਰੂਹਾਂ ਮਿਲ ਕੇ ਸਰਸ਼ਾਰ ਹੁੰਦੀਆਂ ਨੇ ਤੇ ਤਪਦੇ ਹਿਰਦੇ ਸ਼ਾਂਤ ਹੁੰਦੇ ਨੇ ਰੂਪ ਲਾਲੂ ਘੁਮਾਰ ਤੇ ਸੋਮ ਦੱਤ ਮਾਲੀ ਨੂੰ ਇਨਾਮ ਵਜੋਂ ਧਨ ਦੌਲਤ ਨਾਲ ਮਾਲਾ ਮਾਲ ਕਰ ਦਿੰਦੇ ਨੇ।

0: ਰੂਪ ਦੇ ਆਦਮੀ ਮੰਗਲਨਾਥ ਜੋਗੀ ਨੂੰ ਢੂੰਡ ਲਿਆਉਂਦੇ ਨੇ। ਦੋਵੇਂ ਵੀਰ ਮੰਗਲਨਾਥ ਦੀ ਖੂਬ ਸੇਵਾ ਕਰਦੇ ਨੇ। ਮੰਗਲਨਾਥ ਸੰਗਲਾ ਦੀਪ ਜਾ ਕੇ ਰਾਜੇ ਤੇ ਰਾਣੀ ਨੂੰ ਮਿਲਦਾ ਏ। ਉਹ ਦੋਵੇਂ ਕਾਫੀ ਬਿਰਧ ਹੋ ਚੁੱਕੇ ਨੇ, ਉਹਨਾਂ ਦੇ ਕੋਈ ਸੰਤਾਨ ਨਹੀਂ ਸੀ ਹੋਈ। ਰਾਜਾ ਰੂਪ ਤੇ ਬਸੰਤ ਦੀ ਖਬਰ ਸੁਣ ਕੇ ਡਾਢਾ ਖੁਸ਼ ਹੁੰਦਾ ਏ। ਉਹ ਮਿਸਰ ਆ ਕੇ ਰੂਪ ਤੇ ਬਸੰਤ ਨੂੰ ਆਪਣੇ ਨਾਲ ਸੰਗਲਾ ਦੀਪ ਲੈ ਆਉਂਦਾ ਏ। ਮੁੱਦਤਾਂ ਤੋਂ ਵਿਛੜੇ ਰਾਜਕੁਮਾਰਾਂ ਨੂੰ ਮਿਲ ਕੇ ਲੋਕੀ ਖੁਸ਼ੀ ਵਿੱਚ ਪਾਗਲ ਹੋ ਉੱਠਦੇ ਨੇ। ਹਰ ਪਾਸੇ ਖੁਸ਼ੀਆਂ ਦਾ ਹੜ ਆ ਜਾਂਦਾ ਏ। ਰਾਣੀ ਚੰਦਰਵਤੀ ਸ਼ਰਮਿੰਦਗੀ ਦੀ ਮਾਰੀ ਜ਼ਹਿਰ ਖਾ ਕੇ ਮਰ ਜਾਂਦੀ ਹੈ। ਖੜਗ ਸੈਣ ਬਸੰਤ ਨੂੰ ਰਾਜ ਦੇ ਕੇ ਬਣੋ ਬਾਸ ਨੂੰ ਗਿਆ ਸਿਧਾਰ ਲੋਕੋ, ਸੱਚੇ ਰਾਮ ਦਾ ਜਾਇ ਕੇ ਭਜਨ ਕਰਦਾ, ਜਿਸਨੇ ਅੰਤ ਲੰਘਾਵਣਾ ਪਾਰ ਲੋਕੋ, ਸੰਗਲ ਦੀਪ ਦਾ ਰਾਜਾ ਬਸੰਤ ਕਰਦਾ, ਰੂਪ ਮਿਸਰ ਨੂੰ ਗਿਆ ਪਧਾਰ ਲੋਕੋ, ਜਿਹੜੇ ਧਰਮ ਇਮਾਨ ਨੂੰ ਪਾਲਦੇ ਨੇ, ਸ਼ੋਭਾ ਉਹਨਾਂ ਦੀ ਕਰੇ ਸੰਸਾਰ ਲੋਕੋ, ਦੌਲਤ ਰਾਮ ਕਰਤਾਰ ਨੇ ਕਰੀ ਕਿਰਪਾ, ਦਿੱਤੇ ਕੰਮ ਤਮਾਮ ਸਵਾਰ ਲੋਕੋ, ਦਿੱਤੇ ਕੰਮ ਤਮਾਮ ਸਵਾਰ ਲੋਕੋ।
1: ਰੂਪ ਬਸੰਤ ਦਾ ਦਿੱਤਾ ਜਾ ਜਸਨਾ, ਗਲਤੀ ਹੋ ਕੇ ਕਰਦੇ ਨਾਮ ਲੋਕਾਂ ਜਿਹੜੀ ਅੱਗੋਂ ਕਰੇ ਖੁਦਾ।
0: ਦੋਸਤੋ, ਕਵੀਸ਼ਰ ਦੌਲਤ ਰਾਮ ਮਾਲਵਾ ਖੇਤਰ ਦੇ ਪਿੰਡ ਰਾਮਗੜ੍ਹ ਸਰਦਾਰਾਂ ਜ਼ਿਲ੍ਹਾ ਲੁਧਿਆਣਾ ਦੇ ਜੰਪਲ ਸਨ। ਇਹ ਕਵੀਸ਼ਰ ਜਾਤ ਦਾ ਖੱਤਰੀ ਤੇ ਗੋਤ ਦਾ ਰਵੀਦਾਸੀਆ ਸੀ। ਇਸ ਦੇ ਖਾਨਦਾਨ ਦਾ ਪਿੱਛਾ ਖੰਨੇ ਦੇ ਕੋਲ ਚੱਕ ਮਾਫੀ ਦਾ ਸੀ। ਦੌਲਤ ਰਾਮ ਦੇ ਪਿਤਾ ਦਾ ਨਾਮ ਸਾਹਿਬ ਦਿੱਤਾ ਸੀ, ਜੋ ਰਾਮਗੜ੍ਹ ਦੇ ਸਰਦਾਰਾਂ ਦਾ ਕਰਿੰਦਾ ਸੀ ਅਤੇ ਜੈਦ ਕੇ ਖੱਤਰੀਆਂ ਦੇ ਘਰ ਵਿਆਹਿਆ ਸੀ। ਇਸ ਦੀ ਪਤਨੀ ਭੋਲੀ ਦੀ ਕੁੱਖੋਂ 1870 ਈਸਵੀ ਵਿੱਚ ਦੌਲਤ ਰਾਮ ਦਾ ਜਨਮ ਹੋਇਆ। ਇਸ ਦੀ 4 ਸਾਲ ਵੱਡੀ ਭੈਣ ਕਿਰਪੋ ਸੀ ਤੇ 4 ਸਾਲ ਛੋਟਾ ਭਰਾ ਨਿਗਾਹੀ ਰਾਮ ਸੀ। ਇਸ ਦੀ ਮਾਂ ਭੋਲੀ ਇਸ ਦੇ ਬਚਪਨ ਵਿੱਚ ਗੁਜ਼ਰ ਗਈ ਸੀ। ਇਸ ਨੇ ਬਿਸ਼ਨਦਾਸ ਬੈਰਾਗੀ ਦੇ ਡੇਰੇ ਤੋਂ ਨਿੱਕੇ ਹੁੰਦਿਆਂ ਗੁਰਮੁਖੀ ਦੇ ਲੰਡੇ ਸਿੱਖੇ। ਪਿਤਾ ਦੀ ਮ੍ਰਿਤੂ ਤੋਂ ਬਾਅਦ ਦੌਲਤ ਰਾਮ ਨੇ ਹੱਟੀ ਪਾ ਲਈ। ਉਦੋਂ ਹੀ ਇਸ ਦਾ ਇੱਕ ਬ੍ਰਾਹਮਣਾ ਦੀ ਨੂੰਹ ਨਾਲ ਪ੍ਰੇਮ

ਸੰਬੰਧ ਹੋ ਗਿਆ ਸੀ। ਉਹ ਔਰਤ ਇੱਕ ਰਾਤ ਦੌਲਤ ਰਾਮ ਨਾਲ ਉਧਲ ਗਈ। ਇਹ ਦੋਵੇਂ ਪਹਿਲਾਂ ਫਿਰੋਜ਼ਪੁਰ ਤੇ ਪਿੱਛੋਂ ਫਾਜ਼ਿਲਕਾ ਰਹੇ। ਇੱਥੇ ਹੀ ਦੌਲਤ ਰਾਮ ਦੀ ਪ੍ਰੇਮਿਕਾ ਪ੍ਰਸੁੱਤ ਕਾਲ ਵਿੱਚ ਨਵਜਾਤ ਬੱਚੇ ਸਹਿਤ ਗੁਜ਼ਰ ਗਈ। ਇਸ ਘਟਨਾ ਕਰਕੇ ਦੌਲਤ ਰਾਮ ਦਾ ਦਿਲ ਬਿਰਹੋਂ ਨਾਲ ਸੱਲਿਆ ਗਿਆ। ਮੂੰਗਾ ਨਾਥ ਦੇ ਉਪਦੇਸ਼

ਸੱਲਿਆ ਗਿਆ। ਮੂੰਗਾ ਨਾਥ ਦੇ ਉਪਦੇਸ਼ ਨੇ ਇਸ ਨੂੰ ਜਗਤ ਦੀ ਨਾਸ਼ ਮਾਨਤਾ ਤੇ ਬ੍ਰਹਮ ਦੀ ਸਤਾ ਦਾ ਰਹੱਸ ਦੱਸਿਆ। ਦੌਲਤ ਰਾਮ ਫਿਰ ਆਪਣੇ ਪਿੰਡ ਨਾ ਪਰਤਿਆ ਤੇ ਆਪਣੇ ਰੋਜ਼ਗਾਰ ਲਈ ਰਾਵਲਪਿੰਡੀ ਮਿੰਟ ਗੁਮਰੀ ਸ਼ਹਿਰਾਂ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ। ਇਸਨੇ ਵੈਦਗੀ ਦਾ ਕੰਮ ਵੀ ਸਿੱਖਿਆ ਤੇ ਕੱਤੇ ਤੇ ਤਿਪਾਲੀ ਸਮੇਂ ਲੋਕਾਂ ਦਾ ਇਲਾਜ ਕੀਤਾ। ਅਸੂ 9 ਸੰਮਤ 1991 ਬਿਕਰਮੀ 1834 ਈਸਵੀ ਨੂੰ ਇਹ ਡੁਗਰਾਵਾਂ ਜ਼ਿਲ੍ਹਾ ਲਾਹੌਰ ਵਿੱਚ ਸਵਰਗਵਾਸ ਹੋ ਗਿਆ, ਜਿੱਥੇ ਇਸ ਦੀ ਸਮਾਧ ਬਣੀ ਹੋਈ ਹੈ। ਦੌਲਤ ਰਾਮ ਨੇ ਰੂਪ ਬਸੰਤ 1903 ਈਸਵੀ, ਰਾਜਾ ਸਰਿਆਲ, ਪੂਰਨ ਭਗਤ, ਰਾਜਾ ਰਸਾਲੂ, ਹਰੀ ਚੰਦ, ਗੋਪੀ ਚੰਦ 1933 ਈਸਵੀ, ਹਕੀਕਤ ਰਾਏ 1933 ਈਸਵੀ, ਸਲੋਚਨਾ ਦੀ ਕਥਾ, ਗਿਆਨ ਗੁਲਜ਼ਾਰ, ਜਾਪ ਸਾਹਿਬ 1925 ਈਸਵੀ, ਸ਼ਰਾਬੀ ਦੀ ਔਰਤ, ਬਿਵੇਕ ਬਹਾਰ ਤੇ ਫਨਾਹ ਦਾ ਆਤਮ ਪ੍ਰਕਾਸ਼, ਮਾਤਾ ਸੁਲੱਖਣੀ ਦਾ ਪ੍ਰਸੰਗ 1919 ਈਸਵੀ, ਗਿਆਨ ਚਰਖਾ ਰਚਨਾਵਾਂ ਕੀਤੀਆਂ। ਪਰ ਇਹਨਾਂ ਵਿੱਚੋਂ ਰੂਪ ਬਸੰਤ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੋਈ ਤੇ ਲੱਖਾਂ ਦੀ ਗਿਣਤੀ ਵਿੱਚ ਛਪੀ ਤੇ ਵਿਕੀ। ਦੌਲਤ ਰਾਮ ਨੇ ਰੂਪ ਬਸੰਤ ਕਿੱਸੇ ਦੀ ਰਚਨਾ ਭੀਲਾ ਸ਼ਹਿਰ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਰਹਿੰਦਿਆਂ ਕੀਤੀ ਸੀ। ਉਸ ਸ਼ਹਿਰ ਵਿੱਚ ਉਹ ਹਿੰਦੀ ਪੜ੍ਹਾਇਆ ਕਰਦੇ ਸਨ। ਇਸ ਸੰਬੰਧ ਵਿੱਚ ਉਹ 12 ਸਾਲ ਆਪਣੇ ਇੱਕ ਪ੍ਰਸ਼ੰਸਕ ਸਰਦਾਰ ਬੂਟਾ ਸਿੰਘ ਦੇ ਨਿਵਾਸ ਸਥਾਨ ਤੇ ਠਹਿਰੇ। ਦੌਲਤ ਰਾਮ ਨੇ ਇਹ ਕਿੱਸਾ ਆਪਣੇ ਇੱਕ ਜਿਗਰੀ ਦੋਸਤ ਦੂਣੀ ਰਾਮ ਮਦਾਨ ਦੀ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ। ਕਿੱਸੇ ਦੀ ਸ਼ੁਰੂਆਤ ਕਰਨ ਦੇ ਸੰਮਤ ਬਾਰੇ ਕਵੀ ਲਿਖਦੇ ਨੇ, ਫਾਗੁਣ ਸ਼ੁਦੀ ਤ੍ਰੈਦਿਸ਼ੀ ਸਾਲ 59 ਜਾਣ, ਕੀਤੀ ਪੁਸਤਕ ਸ਼ੁਰੂ ਮੈਂ ਬਚਨ ਮੀਤ ਦਾ ਮਾਣ। ਇਸ ਕਿੱਸੇ ਦੇ ਸੰਪੂਰਨ ਕਰਨ ਬਾਰੇ ਕਵੀ ਲਿਖਦੇ ਨੇ, 1967 ਦਾ ਜਾਣ ਸੰਮਤ ਪ੍ਰਗਟ ਬਿਕਰਮਾ ਜੀਤ ਜਹਾਨ ਲੋਕੋ, ਅਸੂ ਮਾਂ ਸੁਕਰਾਂਤ ਦਿਨ ਗਏ ਤੇਈ, ਗੁਰਵਾਰ ਦੀ ਕਰੋ ਪਛਾਣ ਲੋਕੋ, ਕੱਤਕ ਵਧੀ ਅਤੇ ਦਿੱਤਿਆ ਤਿਥੀ ਜਾਣੋ, ਕੀਤਾ ਖੋਲ ਕੇ ਕੁੱਲ ਬਿਆਨ ਯਾਰੋ, ਪੂਰਨ ਹੋਇਆ ਅੱਜ ਗ੍ਰੰਥ ਸਾਰਾ, ਫਜ਼ਲ ਕੀਤਾ ਭਗਵਾਨ ਨੇ ਆਣ ਲੋਕੋ। ਸਰੋਤਿਓ, ਭਾਵੇਂ ਰੂਪ ਬਸੰਤ ਦਾ ਕਿੱਸਾ ਕਵੀ ਕਾਲੀਦਾਸ ਗੁਜਰਾਂ ਵਾਲਾ ਨੇ ਵੀ ਲਿਖਿਆ, ਪਰ ਜੋ ਸ਼ੌਹਰਤ ਦੌਲਤ ਰਾਮ ਦੇ ਕਿੱਸੇ ਨੂੰ ਮਿਲੀ ਉਹ ਦੂਜਿਆਂ ਦੇ ਭਾਗ ਨਸੀਬ ਨਹੀਂ ਹੋਈ। ਦੋਸਤੋ, ਇਸ ਕਿੱਸੇ ਤੋਂ ਪਤਾ ਚੱਲਦਾ ਹੈ ਕਿ ਇਸ ਦੀਆਂ 34ਵੀਂ ਵਾਰ 5000 ਕਾਪੀਆਂ ਛਪੀਆਂ ਸਨ। ਦੌਲਤ ਰਾਮ ਦੀ ਇਹ ਰਚਨਾ ਮੁਹਾਵਰਿਆਂ ਨਾਲ ਸ਼ਿੰਗਾਰੀ ਕੇਂਦਰੀ ਪੰਜਾਬੀ ਵਿੱਚ ਹੈ, ਜਿਸ ਤੇ ਸਰਲ ਤੇ ਮਿਠਾਸ ਭਰੇ ਹਿੰਦੀ ਸ਼ਬਦਾਂ ਦੀ ਨਿੰਮੀ ਨਿੰਮੀ ਪੁੱਠ ਚੜੀ ਹੋਈ ਹੈ, ਜੋ ਇਸ ਨੂੰ ਹੋਰ ਵੀ ਸਵਾਦਲਾ ਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਈ ਹੋਈ ਹੈ। ਇਹ ਕਿੱਸਾ ਕਲਾ ਤੇ ਵਿਸ਼ੇ ਵਸਤੂ ਦੇ ਪੱਖ ਤੋਂ ਇੱਕ ਵਡਮੁੱਲੀ ਰਚਨਾ ਹੈ, ਜਿਸ ਦੀ ਆਮ ਫਹਿਮ ਰਸੀਲੀ ਬੋਲੀ ਤੇ ਮਨਮੋਹਣਾ ਬਿਆਨ ਪਾਠਕਾਂ ਨੂੰ ਕੀਲ ਲੈਂਦਾ ਹੈ। ਕਵੀ ਨੇ ਆਮ ਕਰਕੇ ਬੈਂਤ ਛੰਦ ਦਾ ਪ੍ਰਯੋਗ ਕੀਤਾ ਹੈ ਤੇ ਕਈ ਥਾਈਂ ਮੁਕੰਦ ਛੰਦ, ਦਵਿਆ ਛੰਦ, ਕਬਿਤ ਛੰਦ, ਕੁੰਡਲੀ ਸਵਈਆ ਸੋਰਠਾ ਤੇ ਦੋਹਰਾ ਛੰਦਾਂ ਦੀ ਵੀ ਵਰਤੋਂ ਕੀਤੀ ਹੈ। ਕਵੀ ਦੀ ਛੰਦਾਂ ਤੇ ਮਜ਼ਬੂਤ ਪਕੜ ਹੈ। ਉਸਨੂੰ ਜ਼ੁਬਾਨ ਬਿਆਨ ਤੇ ਹੋਰ ਫਣੀ ਨੁਕਤਿਆਂ ਦੀ ਵਿਸ਼ੇਸ਼ ਜਾਣਕਾਰੀ ਹੈ, ਜਿਸ ਨੂੰ ਉਹ ਆਪਣੇ ਗੁਰੂ ਮੂੰਗਾ ਨਾਥ ਜੀ ਦੀ ਅਪਾਰ ਕਿਰਪਾ ਹੀ ਦੱਸਦੇ ਨੇ। ਮੂੰਗਾ ਨਾਥ ਗੁਰਦੇਵ ਕੋ ਕਰਤਾ ਕਵੀ ਆਦੇਸ, ਮੂੰਗਾ ਨਾਥ ਗੁਰਦੇਵ ਕੋ ਕਰਤਾ ਕਵੀ ਆਦੇਸ, ਜਾਸ ਕਿਰਪਾ ਤੇ ਸੂਰਜ ਸੇ ਹੋਗੀ ਬੁੱਧ ਵਿਸ਼ੇਸ਼, ਜਾਸ ਕਿਰਪਾ ਤੇ ਸੂਰਜ ਸੇ

0: ਹੋ ਗਈ ਬੁੱਧ ਵਿਸ਼ੇਸ਼। ਕਵੀ ਦੌਲਤ ਰਾਮ ਦਾ ਕਿੱਸਾ ਰੂਪ ਬਸੰਤ, ਗਿਆਨ ਵਿਵੇਕ ਸ਼ਿੰਗਾਰ ਰਸ ਤੇ ਸੋਜ ਗਦਾਜ ਦੀਆਂ ਖੁਸ਼ਬੂਆਂ ਨਾਲ ਮਾਲਾ ਮਾਲ ਹੈ ਦੋਸਤੋ, ਜੋ ਨਾ ਕੇਵਲ ਸਧਾਰਨ ਵਿਅਕਤੀਆਂ ਨੂੰ ਮਸਤੀ ਦੇ ਜਾਮ ਵੰਡਦਾ ਏ, ਬਲਕਿ ਇਹ ਬੁੱਧੀਜੀਵੀਆਂ ਨੂੰ ਵੀ ਪ੍ਰਭਾਵਿਤ ਕਰਦਾ ਏ ਤੇ ਅਜਬ ਹੁਲਾਰਾ ਦਿੰਦਾ ਏ। ਦੋਸਤੋ, ਇਹ ਰਚਨਾ ਨਿਰਸੰਦੇ ਇੱਕ ਅਮਰ ਕ੍ਰਿਤ ਹੈ, ਜਿਸ ਸਦਕਾ ਕਵੀ ਦੌਲਤ ਰਾਮ ਜੀ ਦਾ ਨਾਮ ਕਿੱਸਾ ਕਾਵ ਸਾਹਿਤ ਦੇ ਆਕਾਸ਼ ਤੇ ਸੂਰਜ ਵਾਂਗ ਚਮਕਦਾ ਰਹੇਗਾ। ਦੋਸਤੋ, ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਹੁਣ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਅੱਜ ਦਾ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਆਪ ਜੀ ਤੋਂ ਸੰਪੂਰਨ ਕਰਨ ਦੀ ਮੰਗਦੇ ਹਾਂ ਆਗਿਆ। ਫੇਰ ਮਿਲਣ ਦੀ ਆਸ ਨਾਲ ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਪਿੰਡਾਂ ਵਾਲੇ, ਤੇ ਵਿਸ਼ਾ ਸੀ ਕਿੱਸਾ ਰੂਪ ਬਸੰਤ। ਇਸ ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਜੀ, ਤੇ ਇਸ ਦੇ ਨਾਲ ਹੀ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।
2: FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:30। ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ। ਅੱਜ ਇਹ ਪ੍ਰੋਗਰਾਮ ਪੇਸ਼ ਕਰਨਗੇ ਜਨਾਬ ਮਨਦੀਪ ਰਾਜੋਰਾ ਤੇ ਸੀਮਾ ਮਹਿਰਾ।

0: ਪ੍ਰੋਗਰਾਮ ਸਰੋਤਾ ਮੰਚ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸੀਮਾ ਮਹਿਰਾ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਤੁਹਾਡੇ ਖਤਾਂ ਦੇ ਤੁਹਾਡੇ ਵਟਸਐਪ ਦੇ ਤੁਹਾਡੀ ਫੋਨ ਕਾਲਸ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਨੇ ਮਿਸਟਰ ਮਨਦੀਪ ਰਾਜੌਰਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਸ਼ੁਕਰੀਆ ਸੀਮਾ ਜੀ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ ਤੇ ਨਾਲੋ ਨਾਲ ਸਰੋਤਿਓ ਅਸੀਂ ਦੋਨੋਂ ਮਿਲ ਕੇ ਤੁਹਾਡਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੇ ਜ਼ਰੀਏ ਜਿਨ੍ਹਾਂ ਦੇ ਜ਼ਰੀਏ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਹੈ ਸੀਮਾ ਜੀ ਸਾਡੇ ਸਰੋਤਿਆਂ ਨੂੰ ਦੱਸ ਦਿਓ
0: ਬਿਲਕੁਲ ਜੀ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 0164-2440-331 ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਤੁਸੀਂ ਮੈਸੇਜ ਕਰ ਸਕਦੇ ਹੋ ਪ੍ਰੋਗਰਾਮਾਂ ਸੰਬੰਧੀ ਆਪਣੇ ਸੁਝਾਅ ਦੇ ਸਕਦੇ ਹੋ ਵਟਸਐਪ ਦਾ ਨੰਬਰ ਹੈ ਜੀ 7710-73-143-46 ਸੋ ਜੀ ਇਹ ਚਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਰ ਸਕਦੇ ਹੋ ਬਾਕੀ ਇਹ ਹੁੰਦਾ ਕਿ ਜਾਂਦੇ ਜਾਂਦੇ ਕਈ ਵਾਰ ਸਾਡੇ ਕੋਲ ਸਮਾਂ ਘੱਟ ਹੁੰਦਾ ਮੈਂ ਖਤਾ ਰਾਹੀਂ ਵੀ ਸਰੋਤੇ ਜਿਹੜਾ ਸਾਨੂੰ ਭੇਜਣਾ ਚਾਹੁੰਦੇ ਨੇ ਪ੍ਰੋਗਰਾਮਾਂ ਸੰਬੰਧੀ ਰਾਏ ਉਸਦਾ ਪਤਾ ਵੀ ਦੱਸਣਾ ਚਾਹਾਂਗੀ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਐਫ ਐਮ ਬਠਿੰਡਾ 1510001
1: ਤੇ ਇਸ ਪਤੇ ਦੇ ਉੱਤੇ ਸਾਡੇ ਕੋਲ ਬਹੁਤ ਸਾਰੇ ਖਤ ਤੁਹਾਡੇ ਆਏ ਹੋਏ ਨੇ ਪੋਸਟ ਕਾਰਡ ਅਜੇ ਵੀ ਸਾਡੇ ਸਟੂਡੀਓ ਚ ਪਹੁੰਚਦੇ ਨੇ ਤੁਹਾਡੇ ਤੇ ਅਸੀਂ ਖੁਸ਼ ਹੁੰਦੇ ਹਾਂ ਸਾਡੇ ਸਰੋਤੇ ਖੁਦ ਖੁਸ਼ ਹੁੰਦੇ ਨੇ ਸਾਨੂੰ ਪੋਸਟ ਕਾਰਡ ਪਾ ਕੇ ਜਾਂ ਅੰਤਰਦੇਸ਼ੀ ਪੱਤਰ ਦੇ ਉੱਤੇ ਸਾਨੂੰ ਖਤ ਲਿਖ ਕੇ ਤੇ ਸੀਮਾ ਜੀ ਸਾਡੇ ਸਰੋਤਿਆਂ ਦਾ ਖਤਾਂ ਦਾ ਜਾਂ ਉਹਨਾਂ ਦੀ ਫੋਨ ਕਾਲਸ ਦਾ ਸਿਲਸਿਲਾ ਸ਼ੁਰੂ ਕਰਾਂਗੇ ਪਰ ਮੇਰਾ ਇੱਕ ਸਵਾਲ ਹੈ ਪਹਿਲਾਂ ਤੁਹਾਨੂੰ ਤੁਸੀਂ ਇਹ ਦੱਸੋ ਵੀ ਜੋ ਸਪੈਸ਼ਲ SIR ਜਿਹੜਾ ਹੋ ਰਿਹਾ ਹੈ ਵਿਸ਼ੇਸ਼ ਗਹਿਣ ਸੁਧਾਈ ਹਨਾ ਵੋਟਰ ਲਿਸਟ ਦੇ ਵਿੱਚ ਕੀ ਤੁਸੀਂ ਉਹਦੇ ਵਿੱਚ ਆਪਣਾ ਫਾਰਮ ਭਰ ਕੇ BLO ਸਾਹਿਬ ਨੂੰ ਜਮ੍ਹਾਂ ਕਰਵਾ ਦਿੱਤਾ
0: ਬਿਲਕੁਲ ਜੀ ਮੈਂ ਇੱਕ ਹਫ਼ਤਾ ਪਹਿਲਾਂ ਹੀ ਇਹ ਕੰਮ ਕਰ ਚੁੱਕੀ ਹਾਂ ਐਤਵਾਰ ਵਾਲੇ ਦਿਨ ਇਹ ਕੰਮ ਅਸੀਂ ਸਾਰੇ ਮੀਆਂ ਬੀਵੀ ਨੇ ਕਰ ਦਿੱਤਾ ਜੀ ਤੇ ਤੁਸੀਂ ਦੱਸੋ ਤੁਸੀਂ
1: ਬਹੁਤ ਅੱਛੀ ਗੱਲ ਹੈ ਮੈਂ ਵੀ ਇਹ ਕੰਮ ਕਰ ਦਿੱਤਾ ਹੈ ਅਸੀਂ ਲਾਸਟ ਦਿਨ ਦਾ ਇੰਤਜ਼ਾਰ ਕਰਦੇ ਹੁੰਦੇ ਹਾਂ ਸਾਡੀ ਆਦਤ ਹੁੰਦੀ ਹੈ ਕੋਈ ਵੀ ਕੰਮ ਜਿਹੜਾ ਹੈ ਨਾ ਅਸੀਂ ਦੇਖਦੇ ਹਾਂ ਵੀ ਆਖਰੀ ਤਰੀਕਾਂ ਕਿਹੜੀਆਂ ਨੇ

0: ਪਰ ਗੱਲ ਇਹ ਹੈ ਕਿ ਆਖਰੀ ਤਰੀਕ ਜਿਹੜੀ ਹੈ ਉਸ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਮਾਨਯੋਗ ਚੋਣ ਕਮਿਸ਼ਨਰ ਪੰਜਾਬ ਹੋਰਾਂ ਵੱਲੋਂ, ਤੇ ਇਸ ਸੰਬੰਧੀ ਅਸੀਂ ਹੋਰ ਜ਼ਿਆਦਾ ਜਾਣਕਾਰੀ ਜਿਹੜੀ ਹੈ ਉਹ ਵੀ ਜੁਟਾਈ ਹੈ ਸਾਡੇ ਸਰੋਤਿਆਂ ਦੇ ਲਈ। ਜਾਣਕਾਰੀ ਅਸੀਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਹੋਰਾਂ ਪਾਸੋਂ ਲਈ ਹੈ ਸਾਡੇ ਸਰੋਤਿਆਂ ਦੇ ਲਈ, ਤੇ ਸ਼੍ਰੀ ਰਜੇਸ਼ ਧੀਮਾਨ ਜੀ ਸਾਡੇ ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਨੇ ਸਾਡੇ ਜ਼ਿਲ੍ਹੇ ਦੇ, ਉਹਨਾਂ ਦੇ ਨਾਲ ਜੋ ਅਸੀਂ ਗੱਲਬਾਤ ਕੀਤੀ ਹੈ ਸਾਡੇ ਸਰੋਤਿਆਂ ਨੂੰ ਅਸੀਂ ਪਹਿਲਾਂ ਉਹ ਸੁਣਵਾ ਦਈਏ, ਕਿਉਂਕਿ ਆਕਾਸ਼ਵਾਣੀ ਦਾ ਮੋਟੋ ਜਿਹੜਾ ਹੈ ਉਹ ਇਨਫੋਰਮੇਸ਼ਨ ਐਜੂਕੇਸ਼ਨ ਤੇ ਐਂਟਰਟੇਨਮੈਂਟ ਹੈ। ਐਂਟਰਟੇਨਮੈਂਟ ਨੂੰ ਅਸੀਂ ਬਾਅਦ ਚ ਰੱਖਦੇ ਹਾਂ, ਸਾਡੇ ਲਈ ਜ਼ਰੂਰੀ ਚੀਜ਼ਾਂ ਜਿਹੜੀਆਂ ਨੇ ਇਨਫੋਰਮੇਸ਼ਨ ਅਤੇ ਐਜੂਕੇਸ਼ਨ ਨੂੰ ਅਸੀਂ ਪਹਿਲ ਦੇ ਕੇ ਇਹ ਜਾਣਕਾਰੀ ਪਹਿਲਾਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਦੇ ਹਾਂ। ਸਰੋਤਿਓ ਜ਼ਰੂਰ ਸੁਣੋ, ਤੇ ਡੀਸੀ ਸਾਹਿਬ ਜ਼ਿਲ੍ਹਾ ਚੋਣ ਅਫਸਰ ਸਾਹਿਬ ਹੋਰਾਂ ਦੇ ਕਹਿਣ ਮੁਤਾਬਕ ਤੁਸੀਂ ਇਹ ਫਾਰਮ ਛੇਤੀ ਤੋਂ ਛੇਤੀ ਭਰ ਕੇ ਜਮ੍ਹਾਂ ਕਰਵਾਉਣੇ ਨੇ। ਸੁਣੋ ਇਹ ਵਿਸ਼ੇਸ਼ ਜਾਣਕਾਰੀ।
1: ਜੀ ਸੁਣਦੇ ਹਾਂ ਜੀ।
0: ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਰਜੇਸ਼ ਧੀਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
2: ਧੰਨਵਾਦ ਜੀ, ਥੈਂਕ ਯੂ, ਤੁਸੀਂ ਸਾਡੇ ਦਫ਼ਤਰ ਆਏ ਹੋ।
0: ਜੀ ਐਂ ਆਖਦੇ ਹਾਂ ਸਰ, ਅਸੀਂ ਅੱਜ ਤੁਹਾਡੇ ਕੋਲ ਸਪੈਸ਼ਲ ਮੁਲਾਕਾਤ ਕਰਨ ਆਏ ਹਾਂ ਐਸ ਆਈ ਆਰ ਬਾਰੇ, ਜੋ ਵਿਸ਼ੇਸ਼ ਗਹਿਣ ਸੁਧਾਈ ਚੱਲ ਰਹੀ ਹੈ, ਜੋ ਵੋਟਰਾਂ ਦੀਆਂ ਜੋ ਕੁਝ ਭ੍ਰਾਂਤੀਆਂ ਨੇ ਜਾਂ ਉਹਨਾਂ ਦੇ ਮਨ ਦੇ ਵਿੱਚ ਕੁਝ ਸਵਾਲ ਨੇ, ਅੱਜ ਉਹ ਲੈ ਕੇ ਆਏ ਹਾਂ ਅਸੀਂ ਤੁਹਾਡੇ ਤੱਕ, ਤੇ ਉਹ ਜਾਣਕਾਰੀ ਜਿਹੜੀ ਹੈ ਸਾਨੂੰ ਚਾਹੀਦੀ ਹੈ। ਪਹਿਲਾ ਸਵਾਲ ਇਸੇ ਲੜੀ ਦੇ ਵਿੱਚ ਸਰ ਮੇਰਾ ਇਹ ਕਿ ਇਹ ਜਿਹੜੀ ਵਿਸ਼ੇਸ਼ ਗਹਿਣ ਸੁਧਾਈ ਹੈ, ਇਹ ਵੋਟਰ ਲਿਸਟ ਦੇ ਵਿੱਚ ਆਮ ਸੁਧਾਈ ਨਾਲੋਂ ਕਿਵੇਂ ਵੱਖਰੀ ਹੈ, ਇਹਦਾ ਉਦੇਸ਼ ਕੀ ਹੈ, ਕੀ ਸੋਚ ਕੇ ਚੱਲੀ ਹੈ ਕੇਂਦਰ ਸਰਕਾਰ ਇਸ ਪਿੱਛੇ?
2: ਦੇਖੋ, ਜਿਹੜਾ ਇਹ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੀ ਐਸ ਆਈ ਆਰ ਹੈ ਪੂਰੇ ਦੇਸ਼ ਵਿੱਚ ਹੀ ਕਰਾਈ ਜਾ ਰਹੀ ਹੈ, ਇਕੱਲੇ ਪੰਜਾਬ ਨਾਲ ਸੀਮਿਤ ਨਹੀਂ ਹੈ, ਕਿਉਂਕਿ ਪਹਿਲਾਂ ਜਿਹੜੀ ਸੁਧਾਈਆਂ ਹੁੰਦੀਆਂ ਨੇ ਉਹ ਹਰ ਸਾਲਾਨਾ ਬੇਸ ਤੇ ਹੁੰਦੀਆਂ ਸੀ, ਜਿਵੇਂ ਕਿਸੇ ਦੀ ਡੈਥ ਹੋ ਗਈ, ਕੋਈ ਸ਼ਿਫਟ ਹੋ ਗਿਆ, ਕਿਸੇ ਬੱਚੀ ਦਾ ਵਿਆਹ ਹੋ ਗਿਆ, ਕੋਈ ਬੱਚੀ ਵਿਆਹ ਕੇ ਸਾਡੇ ਜ਼ਿਲ੍ਹੇ 'ਚ ਆ ਗਈ, ਤਾਂ ਉਹਨਾਂ ਦੀ ਜਿਹੜੀ ਹੈਗੀ ਹੈ ਰਿਵੀਜ਼ਨ ਹੋ ਜਾਂਦੀ, ਤਾਂ ਉਹ ਰੂਟੀਨ ਦੇ ਵਿੱਚ ਜਿਹੜੀ ਪਿਛਲੀ ਵੋਟਰ ਲਿਸਟ ਨਾਲ ਹੀ ਕੀਤਾ ਜਾਂਦਾ ਸੀ। ਪਰੰਤੂ ਜੀ ਲਾਸਟ ਸੁਧਾਈ ਹੋਈ ਸੀ 2003 ਦੇ ਵਿੱਚ ਹੋਈ ਸੀ ਪੂਰੇ ਇੰਡੀਆ ਦੇ ਵਿੱਚ, ਉਹਨੂੰ ਦੇਖਦੇ ਹੋਏ ਉਹਨੂੰ ਬੇਸ ਬਣਾ ਕੇ 2003 ਵਾਲਾ, ਤਾਂ ਅਸੀਂ ਉਹਦੀ ਸੁਧਾਈ ਕੰਪੈਰੀਜ਼ਨ ਕਰਨ ਜਾ ਰਹੇ ਨੇ ਵੀ ਜਿਹੜੇ ਨਵੇਂ ਵੋਟਰ ਆਏ ਨੇ ਉਹਨਾਂ ਦੀ ਜਿਹੜੀ ਹੈਗੀ ਆ ਆਈਡੈਂਟੀਟੀ ਕੀ ਹੈ, ਕਿੱਥੋਂ ਹੈ, ਤੇ ਤਾਂ ਉਹ ਰਿਵੀਜ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2003 ਦੇ ਨਾਲ ਕੰਪੈਰੀਜ਼ਨ ਕਰਕੇ ਕੀਤੀ ਜਾ ਰਹੀ ਹੈ, ਜਿਹੜੀ ਕਿਤੇ 25 ਸਾਲ ਤੋਂ ਬਾਅਦ ਹੋਣ ਜਾ ਰਹੀ ਹੈ।
0: ਇਸ ਦੇ ਲਈ ਸਰ ਤੁਸੀਂ ਵਿਸ਼ੇਸ਼ ਤੌਰ ਤੇ BLOs ਥਾਪੇ ਨੇ, ਉਹ ਲੋਕਾਂ ਦੇ ਵੋਟਰਾਂ ਦੇ ਸਿੱਧੇ ਸੰਪਰਕ ਦੇ ਵਿੱਚ ਨੇ, ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਨੇ ਤੇ ਲੋਕ ਜਿਹੜੇ ਨੇ ਉਹਨਾਂ ਤੱਕ ਰਾਬਤਾ ਕਰਕੇ ਕਿਸ ਕਿਸ ਤਰ੍ਹਾਂ ਦੀਆਂ ਆਪਣੀਆਂ ਪ੍ਰੋਬਲਮਸ ਉਹ ਉਹਨਾਂ ਤੱਕ ਲਿਜਾ ਸਕਦੇ ਨੇ ਇਸ ਲਿਸਟ ਦੇ ਵਿੱਚ ਆਪਣਾ ਨਾਂ ਆਪਣੀ ਵੋਟ ਮੈਪਿੰਗ ਕਰਾਉਣ ਦੇ ਲਈ?
2: ਦੇਖੋ, ਜਿਹੜਾ ਬੂਥ ਲੈਵਲ ਅਫਸਰ ਹੈ ਜਿਹਨੂੰ ਅਸੀਂ BLO ਕਹਿੰਦੇ ਹਾਂ, ਇਹ ਬੜੀ ਪੁਰਾਣੀ ਜਿਹੜੀ ਹੈ ਪ੍ਰਥਾ ਹੈ, ਇੰਸਟੀਟਿਊਸ਼ਨ ਹੈ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਚੱਲ ਰਹੀ ਹੈ। BLO ਜੇ ਸਾਡੇ ਵਰਕਰ ਨੇ ਜਾਂ ਸਾਡੇ ਮੁਲਾਜ਼ਮ ਨੇ ਉਹ ਆਪਣੇ ਬੂਥ ਲੈਵਲ 'ਤੇ ਮੋਸਟਲੀ ਵੋਟਰਾਂ ਨਾਲ ਵਾਕਫ ਨੇ, ਕਿਉਂਕਿ BLO ਬੜੇ ਘੱਟ ਹੀ ਚੇਂਜ ਕੀਤੇ ਜਾਂਦੇ ਨੇ, ਉਹ ਜਿਹੜੀ ਇੱਕ ਰੀਤ ਹੈਗੀ ਹੈ ਉਹ ਪੈਰਲਲ ਚੱਲ ਰਹੀ ਹੈ, ਅਤੇ BLO ਬੜੇ ਸਾਡੇ ਮਿਹਨਤ ਨਾਲ ਹਮੇਸ਼ਾ ਹੀ ਵੋਟਰਾਂ ਦੀ ਸੁਧਾਈ ਦਾ ਕੰਮ ਕਰਦੇ ਰਹੇ ਨੇ। ਇਸ ਲਈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਵੀ ਜੋ ਇੰਸਟਰਕਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗੀ ਹੈ ਉਹਨਾਂ ਨੂੰ ਹਦਾਇਤਾਂ ਦੇ ਕੇ, ਅਤੇ ਉਹ ਕੰਮ ਕਰ ਰਹੇ ਹਨ ਬੜੇ ਜ਼ਿੰਮੇਵਾਰੀ ਨਾਲ ਅਤੇ ਬੜੇ ਇਤਿਹਾਸ ਦੇ ਨਾਲ ਕੰਮ ਕਰ ਰਹੇ ਹਨ, ਅਤੇ ਸਾਨੂੰ ਪੂਰੀ ਯਕੀਨ ਹੈ ਵੀ ਉਹ ਆਪਣਾ ਕੰਮ ਵਧੀਆ ਕਰਨਗੇ ਅਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਕਾਮਯਾਬ ਕਰਨਗੇ। ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਵੀ ਸਾਡੇ ਜਿਹੜੇ BLO ਸਾਹਿਬਾਨ ਬਹੁਤ ਵਧੀਆ ਕੰਮ ਕਰ ਰਹੇ ਨੇ, ਸਾਡੇ ਜ਼ਿਲ੍ਹੇ ਦੇ 3 BLOਆਂ ਨੂੰ ਜਿਹੜੇ ਚੀਫ ਇਲੈਕਟਰਲ ਅਫਸਰ ਪੰਜਾਬ, ਉਹਨਾਂ ਨੇ 100 BLO ਪੂਰੇ ਪੰਜਾਬ ਵਿੱਚੋਂ ਲੱਭੇ ਸੀ, ਅਤੇ 3 BLO ਜਿਹੜੇ ਨੇ ਉਹ ਬਠਿੰਡੇ ਜ਼ਿਲ੍ਹੇ ਦੇ ਹਨ, ਜਿਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੱਸ ਕੇ ਵੀ ਅਸੀਂ ਇਹ 3 BLOਆਂ ਨੂੰ ਅਸੀਂ 15 ਅਗਸਤ ਉੱਤੇ ਸਨਮਾਨਿਤ ਕਰਨ ਜਾ ਰਹੇ ਨੇ ਵੀ ਜਦੋਂ ਸਾਡਾ ਇੰਡੀਪੈਂਡੈਂਸ ਡੇ ਮਨਾਇਆ ਜਾਣਾ, ਜਿਹੜੇ ਸਾਡੇ ਮੁੱਖ ਮਹਿਮਾਨ ਆਣਗੇ ਮੰਤਰੀ ਜੀ, ਉਹਨਾਂ ਤੋਂ ਅਸੀਂ ਇਹਨਾਂ ਨੂੰ ਸਨਮਾਨ ਕਰਾਵਾਂਗੇ, ਤਾਂ ਕਿ ਬਾਕੀ ਸਾਡੇ ਜਿਹੜੇ BLO ਸਾਹਿਬਾਨ ਨੇ ਜਾਂ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਨੇ ਹੌਸਲਾ ਵਜਾਈ, ਸਾਡਾ ਛੋਟਾ ਐਫਰਟ ਹੈ ਉਹਨਾਂ ਲਈ, ਤੇ ਇਹਨਾਂ ਨੂੰ ਅਸੀਂ ਜ਼ਰੂਰ ਸਨਮਾਨਿਤ ਕਰਾਂਗੇ।
0: ਸਰ, ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕੰਮ ਜਿਹੜਾ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਬੀਤੇ ਦਿਨੀ ਅਸੀਂ ਅਖਬਾਰਾਂ 'ਚ ਖਬਰਾਂ 'ਚ ਵੇਖਿਆ ਕਿ ਆਪਣਾ ਕੰਮ ਮੁਕੰਮਲ ਕਰਨ ਵਾਲੇ BLOs ਨੂੰ ਤੁਸੀਂ ਖਾਸ ਤੌਰ 'ਤੇ ਸਨਮਾਨਿਤ ਵੀ ਕੀਤਾ, ਤੇ ਹੁਣ ਤੱਕ ਕਿੰਨੀ ਕੁ ਮੈਪਿੰਗ ਹੋ ਗਈ ਹੈ, ਆਨਲਾਈਨ ਕਿੰਨਾ ਰਜਿਸਟਰ ਹੋ ਗਿਆ ਜੀ ਡਾਟਾ?
2: ਸਾਡਾ ਕੱਲ ਸ਼ਾਮ ਤੱਕ 80% ਜਿਹੜਾ ਸਾਡਾ ਡਾਟਾ ਡਿਜੀਟਲਾਈਜ਼ ਹੋ ਚੁੱਕਿਆ ਹੈ, ਕਿਉਂਕਿ ਜਿਹੜੇ ਪਹਿਲਾਂ ਨੋਮੀਨੇਸ਼ਨ ਫਾਰਮ ਅਸੀਂ ਭੇਜੇ ਸਨ ਲੋਕਾਂ

0: ਘਰ ਘਰ ਜਾ ਕੇ ਬੀ ਐਲ ਓ ਸਾਹਿਬਾਨ ਨੇ ਦਿੱਤੇ, 80% ਸਾਡੇ ਫਾਰਮ ਵਾਪਸ ਆ ਗਏ ਨੇ। ਤੇ ਪਹਿਲਾਂ ਡੇਟ ਸੀ ਇਹ 25 ਜੁਲਾਈ ਸੀਗੀ, ਤੇ ਉਸ ਤੋਂ ਪਹਿਲਾਂ ਪਹਿਲਾਂ ਫਾਰਮ ਜਮ੍ਹਾਂ ਕਰਾਉਣੇ ਸਨ। ਹੁਣ ਮਾਣਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਇਹ 3 ਤਰੀਕ ਤੱਕ ਜਿਹੜਾ ਹੈਗਾ ਅੱਗੇ ਵਧਾਈ ਗਈ ਹੈ, ਤੇ 10 ਦਿਨ ਦਾ ਇਹਨੂੰ ਹੋਰ ਸਮਾਂ ਦਿੱਤਾ ਗਿਆ ਹੈ ਵੀ ਤੇਰੇ ਬੀ ਐਲ ਓ ਸਾਹਿਬਾਨ ਨੇ ਉਹ ਫਾਰਮ ਇਕੱਠੇ ਕਰਕੇ ਉਹਨੂੰ ਡਿਜੀਟਲਾਈਜ਼ ਕਰ।
1: ਲੋਕ ਸਰ ਇਸ ਲਈ ਵੀ ਪਹੁੰਚ ਕਰ ਰਹੇ ਨੇ ਬੀ ਐਲ ਓ ਸਾਹਿਬ ਹੋਰਾਂ ਤਾਈਂ ਕਿ ਸਾਡੇ ਵੋਟਰ ਕਾਰਡ ਦੇ ਵਿੱਚ ਨਾਂ ਬਦਲ ਦਿਓ ਜਾਂ ਸਾਡਾ ਪਤਾ ਬਦਲ ਦਿਓ ਜਾਂ ਸਾਡੀ ਫੋਟੋ ਬਦਲ ਦਿਓ, ਇਹ ਬਦਲਾਅ ਕਦੋਂ ਤੋਂ ਹੋਣੇ ਸ਼ੁਰੂ ਹੋਣਗੇ ਗਾਹਾਂ, ਕਿਉਂਕਿ ਹੁਣ ਸਿਰਫ ਮੈਪਿੰਗ ਹੀ ਦੱਸ ਰਹੇ ਨੇ ਬੀ ਐਲ ਓ?
0: ਇਹ ਜਿਹੜਾ ਵੀ ਕਿਸੇ ਤਰ੍ਹਾਂ ਦਾ ਓਬਜੈਕਸ਼ਨ ਹੈਗਾ ਉਹ ਕਲੇਮ ਤੇ ਓਬਜੈਕਸ਼ਨ ਦਾ ਸਮਾਂ ਆਊਗਾ, ਉਹ 3 ਤਰੀਕ ਤੋਂ ਬਾਅਦ ਸ਼ੁਰੂ ਹੋਵੇਗਾ। ਉਹਦੇ ਚ ਜਿਹੜੇ ਆਪਣੇ ਉਹ ਕੋਈ ਵੀ ਤਰ੍ਹਾਂ ਦੇ ਸ਼ੱਕ ਸੁਭਾ ਹੈ ਜਾਂ ਤਰੁੱਟੀਆਂ ਨੇ ਉਹਦੇ ਵਿੱਚ ਆਪਣੇ ਓਬਜੈਕਸ਼ਨ ਦੇ ਕੇ ਠੀਕ ਕਰਾ ਸਕਦੇ ਹਨ।
1: ਫਾਰਮ ਭਰਨ ਲੱਗਿਆਂ ਬੜੀ ਦਿੱਕਤ ਆਉਂਦੀ ਹੈ, ਬੜੀ ਵਾਰ ਇਹ ਹੁੰਦਾ ਕਿ ਜਦੋਂ ਵੋਟਰ ਘਰੇ ਨਹੀਂ ਤਾਂ ਬੀ ਐਲ ਓ ਘਰਦਿਆਂ ਨੂੰ ਉਹ ਫਾਰਮ ਫੜਾ ਕੇ ਚਲੇ ਜਾਂਦੇ ਨੇ, ਪਰ ਜਦੋਂ ਉਹ ਫਾਰਮ ਭਰਿਆ ਭਰਾਇਆ ਉਹਨਾਂ ਕੋਲੇ ਮੁੜਦਾ ਤਾਂ ਉਹ ਗਲਤ ਭਰਿਆ ਹੁੰਦਾ। ਅਜਿਹੇ ਚ ਉਹਨਾਂ ਨੇ ਕੀ ਕਰਨਾ ਹੈ ਕਿ ਜੇਕਰ ਫਾਰਮ ਗਲਤ ਹੋ ਗਿਆ ਤਾਂ ਉਹਨਾਂ ਦਾ ਕੰਮ ਵੱਧ ਜਾਏਗਾ ਜਾਂ ਉਹ ਘਬਰਾਹਟ ਪੈਦਾ ਹੋ ਜਾਂਦੀ ਹੈ ਕਿ ਸਾਡਾ ਫਾਰਮ ਗਲਤ ਹੋ ਗਿਆ, ਜਾਣਕਾਰੀ ਗਲਤ ਨਾ ਹੋ ਜਾਏਗੀ?
0: ਦੇਖੋ, ਬੜਾ ਸਿੰਪਲ ਫਾਰਮ ਹੈਗਾ, ਉਹਦੇ ਚ ਕੋਈ ਇਹੋ ਜਿਹੇ ਕੰਪਲੀਕੇਟਿਡ ਸੂਚਨਾ ਨਹੀਂ ਹੈ ਜਿਹੜੀ ਕਿ ਆਮ ਬੰਦੇ ਨੂੰ ਨਾ ਪਤਾ ਹੋਵੇ। ਤੁਹਾਡਾ ਨਾਂ ਕੀ ਹੈ, ਤੁਹਾਡੇ ਪਿਤਾ ਜੀ ਦਾ ਕੀ ਨਾਂ ਹੈ, ਮਾਤਾ ਜੀ ਦਾ ਕੀ ਨਾਂ ਹੈ, ਐਡਰੈਸ ਕੀ ਹੈ, ਤੁਹਾਡੀ ਜਨਮ ਤਰੀਕ ਕੀ ਹੈ, ਜੇ ਜਨਮ ਤਰੀਕ ਹੈ ਤਾਂ ਉਹਦਾ ਸਬੂਤ ਕੀ ਹੈ। ਇਸ ਲਈ ਬੜੀ ਸਿੰਪਲ ਜਿਹੜੀ ਇਨਫੋਰਮੇਸ਼ਨ ਹੈਗੀ ਹੈ, ਜੇ ਕੋਈ ਬਾਈ ਚਾਂਸ ਸਾਹਿਬਾਨ ਕੋਈ ਗਲਤੀ ਹੋ ਵੀ ਜਾਵੇ ਤਾਂ ਉਹਦੀ ਮੌਕੇ ਤੇ ਤਰੁੱਟੀ ਠੀਕ ਕੀਤੀ ਜਾ ਸਕਦੀ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੇ ਜਿਹੜੀ ਸੂਚਨਾ ਹੈਗੀ ਹੈ ਇਹ ਬੜੀ ਸਿੰਪਲ ਹੈ, ਇਹਦੇ ਚ ਕੋਈ ਪ੍ਰਾਈਵੇਟ ਤੁਹਾਡੇ ਕੋਈ ਸੂਚਨਾ ਨਹੀਂ ਹੈ ਜਿਹਦਾ ਕਿ ਗਲਤ ਇਸਤੇਮਾਲ ਕੀਤਾ ਜਾ ਸਕੇ। ਇਹ ਸੂਚਨਾ, ਕਿਉਂਕਿ ਜਿਹੜਾ ਵੋਟਰ ਕਾਰਡ ਬਣਦਾ ਹੈ ਉਹ ਤੁਹਾਡੀ ਸਿਟੀਜ਼ਨਸ਼ਿਪ ਦਾ ਪ੍ਰੂਫ ਤਾਂ ਹੈ ਹੀ ਹੈ, ਉਹਦੇ ਨਾਲ ਹੋਰ ਕਈ ਜਿਹੜੀਆਂ ਸਾਡੀਆਂ ਸਕੀਮਸ ਨੇ, ਕੋਈ ਵੈਲਫੇਅਰ ਸਕੀਮ ਨੇ, ਬੱਚਿਆਂ ਨੇ ਦਾਖਲਾ ਲੈਣਾ ਹੈ, ਬਾਹਰ ਜਾਣਾ ਹੈ, ਉਹਦੇ ਲਈ ਵੋਟਰ ਕਾਰਡ ਬਹੁਤ ਜ਼ਰੂਰੀ ਹੈ। ਇਸ ਲਈ ਇਹ ਸੂਚਨਾ ਸਹੀ ਦੇਣੀ ਅਤੇ ਸਹੀ ਭਰਨੀ ਸਾਰਿਆਂ ਲਈ ਹੀ ਲਾਹੇਵੰਦ ਹੈ।
1: ਮਾਣਯੋਗ ਜ਼ਿਲ੍ਹਾ ਚੋਣ ਅਧਿਕਾਰੀ ਜੀ, ਸਾਡਾ ਆਖਰੀ ਸਵਾਲ ਇਹ ਕਿ ਜੇਕਰ ਸਾਡੇ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਇਲਾਕੇ 'ਚ, ਸਾਡੇ ਜ਼ਿਲ੍ਹੇ 'ਚ ਫਰਜ਼ ਕਰੋ ਕੋਈ 2003 ਤੋਂ ਬਾਅਦ ਆ ਕੇ ਵਸਿਆ ਹੈ ਪਰ ਉਸ ਦੀ 2003 ਦਾ ਡਾਟਾ ਜਿਹੜਾ ਹੈ ਸਾਡੇ ਕੋਲ ਇਸ ਲਿਸਟ ਦੇ ਵਿੱਚ ਨਹੀਂ, ਜਿਵੇਂ ਕਿ ਕਈ ਜਿਹੜੇ ਦੂਜਿਆਂ ਸੂਬਿਆਂ ਤੋਂ ਆ ਕੇ ਸਾਡੇ ਮੁਲਕ ਦੇ ਵਿੱਚ ਵਸੇ ਨੇ ਜਿਹੜੇ ਲੋਕ, ਉਹਨਾਂ 'ਚ ਹੁਣ ਇਹ ਡਰ ਹੈ ਕਿਤੇ ਸਾਡੀ ਵੋਟ ਜਿਹੜੀ ਹੈ ਉਹ ਕੱਟੀ ਨਾ ਜਾਵੇ, ਕਿਉਂਕਿ ਵੋਟ ਬਣ ਤਾਂ ਗਈ ਸੀ ਪਰ 2003 ਵਾਲੀ ਵੋਟਰ ਲਿਸਟ ਨਾਲ ਜੇਕਰ ਮੈਪਿੰਗ ਉਹਨਾਂ ਦੀ ਨਹੀਂ ਹੁੰਦੀ ਤਾਂ ਕੀ ਉਹਨਾਂ ਨੂੰ ਡਰਨਾ ਚਾਹੀਦਾ?
0: ਦੇਖੋ, ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਜੇ ਉਹ ਸਾਡੇ ਸੂਬੇ ਨੂੰ ਨਹੀਂ ਬਿਲੋਂਗ ਕਰਦਾ। ਸਪੋਜ਼ ਉਹ ਕਿਸੇ ਹੋਰ ਸੂਬੇ ਤੋਂ ਬਿਲੋਂਗ ਕਰਦਾ ਤਾਂ ਉੱਥੇ ਦੀ ਜਿਹੜੀ ਬਣੀ ਹੋਈ ਵੋਟ ਦਾ ਸਾਨੂੰ ਸਬੂਤ ਲਿਆ ਕੇ ਦੇ ਦੇ, ਜਾਂ ਕੋਈ ਜਵਾਨ ਬੱਚੇ, ਕੋਈ ਧੀ ਭੈਣ ਸਾਡੀ ਵਿਆਹ ਕੇ ਇੱਧਰ ਆ ਜਾਂਦੀ ਹੈ ਹੋਰ ਸੂਬੇ ਦੇ ਵਿੱਚੋਂ ਤਾਂ ਉੱਥੇ ਜਿੱਥੇ ਰਹਿੰਦੇ ਸੀਗੇ ਉਹਦਾ ਆਪਣਾ ਪਿਤਾ ਜੀ ਦਾ, ਮਾਤਾ ਜੀ ਦਾ 2003 ਦੇ ਵਿੱਚ ਵੋਟ ਹੋਵੇ ਉਹਦਾ ਸਬੂਤ ਨਾਲ ਲਿਆ ਕੇ ਲਿਆ ਦੇਣ, ਨਾਲ ਦੱਸ ਦੇਣ ਵੀ ਇਹ ਮਾਤਾ ਪਿਤਾ ਜੀ ਸਾਡੇ ਹੈਗੇ ਨੇ, ਉਹ ਜਿਹੜਾ ਡੇਟ ਆਫ ਬਰਥ ਤੋਂ ਪਤਾ ਲੱਗ ਜਾਂਦਾ ਹੈ, ਜਾਂ ਪਾਸਪੋਰਟ ਹੈ ਜਾਂ ਹੋਰ ਕਈ ਸਾਡੀ 12 ਚੀਜ਼ਾਂ ਹੈਗੀਆਂ ਨੇ, ਉਹਦਾ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਉਹਦੇ ਵੋਟ ਬਣਾ ਦਿੱਤੀ ਜਾਊ।
1: ਸਰ, ਬਹੁਤ ਬਿਹਤਰੀਨ ਜਾਣਕਾਰੀ ਤੁਸੀਂ ਦਿੱਤੀ ਤੇ ਕਈ ਗਲਤ ਫਹਿਮੀਆਂ ਇਸ ਸੰਬੰਧੀ ਦੂਰ ਵੀ ਹੋਈਆਂ। ਅਖੀਰ 'ਚ ਤੁਸੀਂ ਸੁਣਨ ਵਾਲੇ ਸਰੋਤਿਆਂ ਨੂੰ, ਕਿਉਂਕਿ ਇਸ ਵੇਲੇ ਆਲੇ ਦੁਆਲੇ 70 ਤੋਂ 80 ਕਿਲੋਮੀਟਰ ਦਾਇਰੇ 'ਚ ਸਾਡੇ ਸਰੋਤੇ ਤੁਹਾਨੂੰ ਸੁਣ ਰਹੇ ਨੇ, ਕੀ ਅਪੀਲ ਕਰਨਾ ਚਾਹੋਗੇ?
0: ਮੈਂ ਤੁਹਾਡੇ ਰਾਹੀਂ ਸਾਰੇ ਸਾਡੇ ਵੋਟਰ ਸਾਹਿਬਾਨਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੀ ਇਹ ਵੋਟ ਬਣਾਉਣਾ ਤੇ ਵੋਟ ਪਾਉਣਾ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ, ਸਾਨੂੰ ਵੋਟ ਜ਼ਰੂਰ ਬਣਾਉਣੀ ਚਾਹੀਦੀ ਹੈ। ਤੁਹਾਨੂੰ ਸਾਰਿਆਂ ਨੂੰ ਹੀ ਫਾਰਮ ਮਿਲ ਗਏ ਹੋਣਗੇ, ਜੇਕਰ ਕਿਸੇ ਵੋਟਰ ਨੂੰ ਫਾਰਮ ਨਹੀਂ ਮਿਲਿਆ ਇਨੂਮਰੇਸ਼ਨ ਫਾਰਮ, ਉਹ ਆਪਣੇ ਬੀ ਐਲ ਓ ਨਾਲ ਤੁਰੰਤ ਹੀ ਸੰਪਰਕ ਕਰ ਤੇ ਫਾਰਮ ਭਰ ਕੇ ਵਾਪਸ ਬੀ ਐਲ ਓ ਨੂੰ ਦੇਣ। ਜਿਸ ਵੋਟਰ ਦਾ ਇਨੂਮਰੇਸ਼ਨ ਫਾਰਮ ਭਰ ਕੇ ਵਾਪਸ ਆਊਗਾ ਉਸੇ ਦੀ ਵੋਟ ਬਣਾਈ ਜਾਊਗੀ, ਜਿਹਦਾ ਫਾਰਮ ਭਰ ਕੇ ਨਹੀਂ ਆਊਗਾ ਇਟ ਮੀਨਸ ਉਹ ਵੋਟਰ ਜਿਹੜਾ ਹੈਗਾ ਉਹ ਸਾਡੇ ਬਠਿੰਡੇ ਜ਼ਿਲ੍ਹੇ ਵਿੱਚ ਮੌਜੂਦ ਨਹੀਂ ਹੈ, ਉਹਦੀ ਵੋਟ ਬਣਾਉਣੀ ਜਿਹੜੀ ਹੈ ਸੰਭਵ ਨਹੀਂ ਹੈ ਤੇ ਆਉਣ ਵਾਲੀਆਂ ਜਿਹੜੀਆਂ ਵੋਟਾਂ ਦੇ ਵਿੱਚ ਉਹਨਾਂ ਨੂੰ ਫਿਰ ਵੋਟ ਪਾਉਣ ਦਾ ਅਧਿਕਾਰ ਰਹਿਣ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਮੈਂ ਤੁਹਾਡੇ ਰਾਹੀਂ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਆਪਣੀ ਵੋਟ ਬਣਾਉਣ ਤੇ ਫਾਰਮ ਭਰ ਕੇ ਬੀ ਐਲ ਓ ਨੂੰ ਦੇਣ, ਤੇ ਜੇ ਕੋਈ ਪੁਰਾਣੀ ਉਹਨਾਂ ਦੀ ਵੋਟਰ ਸੂਚੀ ਦੇ ਵਿੱਚ ਜਾਂ ਕੋਈ ਡਾਟੇ ਦੇ ਵਿੱਚ ਕੋਈ ਤਰੁੱਟੀ ਹੈ ਉਹ ਜ਼ਰੂਰ ਠੀਕ, ਜੇ ਕੋਈ ਪ੍ਰੋਬਲਮ ਹੋਵੇ ਤਾਂ ਸਾਡੇ ਦਫ਼ਤਰ ਨਾਲ ਤਾਲਮੇਲ ਕਰ ਸਕਦੇ ਨੇ ਜਾਂ ਆਪਣੇ ਐਸ ਡੀ ਐਮ ਸਾਹਿਬਾਨ ਨਾਲ ਤਾਲਮੇਲ ਕਰ ਸਕਦੇ ਨੇ ਤੇ ਉਹਨਾਂ ਦੀ ਜਿਹੜੀ ਸਾਰੀ ਗ੍ਰੀਵੈਂਸਿਸ ਹੈਗੀਆਂ ਉਹ ਜ਼ਰੂਰ ਦੂਰ ਕਰਾਂਗੇ।
1: ਇਸ ਸੰਬੰਧੀ ਸਰ ਹੈਲਪਲਾਈਨ ਨੰਬਰ ਜਿਹੜੇ ਤੁਸੀਂ ਜਾਰੀ ਕੀਤੇ ਹੋਏ ਨੇ,
0: ਦੇਖੋ ਜਿਹੜਾ

0: 150 ਸਾਡਾ ਹੈਲਪਲਾਈਨ ਨੰਬਰ ਹੈਗਾ, ਉਹਦੇ ਰਾਹੀਂ ਤੁਸੀਂ ਸਾਡੇ ਜਿਹੜੇ ਅਫਸਰਾਂ ਨਾਲ ਤਾਲਮੇਲ ਕਰ ਸਕਦੇ ਹੋ। ਉਸ ਤੋਂ ਇਲਾਵਾ ਸਾਡੇ SDM ਦਫ਼ਤਰ ਸਾਰੇ ਜਿਹੜੇ ਹੈਗੇ, ਉੱਥੇ ਤਹਿਸੀਲਦਾਰ ਸਾਹਿਬ ਨੇ, SDM ਸਾਹਿਬ ਨੇ, ਜਾਂ BLO ਤਾਂ ਸਾਡੇ ਹਰ ਇੱਕ ਬੂਥ ਲੈਵਲ ਅਫਸਰ ਬਹੁਤ ਕੰਮ ਕਰ ਰਹੇ ਨੇ, ਬੜੀ ਦਿਨ ਰਾਤ ਕੰਮ ਕਰ ਰਹੇ ਨੇ, ਤਾਂ BLO ਸਾਹਿਬਾਨ ਨਾਲ ਸਿੱਧੇ ਤੌਰ ਤੇ ਤਾਲਮੇਲ ਕੀਤਾ ਜਾ ਸਕਦਾ ਹੈ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਜੀ, ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ
2: ਜੀ। ਮਨਦੀਪ ਜੀ, ਬਹੁਤ ਹੀ ਲਾਹੇਵੰਦ ਜਾਣਕਾਰੀ ਆਪਾਂ ਨੂੰ ਮਿਲੀ ਇਸ ਬਾਰੇ, ਤੇ ਸਰੋਤਿਆਂ ਨੇ ਵੀ ਇਹ ਜਾਣਕਾਰੀ ਲਿੱਤੀ ਹੋਣੀ ਹੈ, ਹਾਸਲ ਕੀਤੀ ਹੋਣੀ ਹੈ
3: ਜੀ। ਬਿਲਕੁਲ, ਕਿਉਂਕਿ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਜੀ ਇਹ ਜਾਣਕਾਰੀ ਸਾਨੂੰ ਦੇ ਰਹੇ ਸੀਗੇ। ਤੇ ਸੀਮਾ ਜੀ, ਸਮਾਂ ਜਿਹੜਾ ਹੈ ਸਟੂਡੀਓ ਦੀ ਘੜੀ ਦੇ ਮੁਤਾਬਕ ਇਸ ਵੇਲੇ 5:44 ਦਾ ਹੋ ਚੱਲਿਆ ਹੈਗਾ। ਸਾਡੇ ਸਰੋਤਿਆਂ ਨੇ ਹੁਣ ਸਾਨੂੰ ਖਤ ਲਿਖਣੇ ਹੈ, ਵਟਸਐਪ ਦੇ ਉੱਤੇ ਫੋਨ ਕਾਲ ਕਰਨੇ ਨੇ, ਇੱਕ ਵਾਰ ਨੰਬਰ ਤੇ ਵਟਸਐਪ ਨੰਬਰ ਜ਼ਰੂਰ ਦੱਸ ਦਿਓ
2: ਜੀ। ਬਿਲਕੁਲ ਜੀ, ਤੁਸੀਂ ਟੈਲੀਫੋਨ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। 0164-2240-331 ਨੰਬਰ ਹੈ, ਇਸ ਨੰਬਰ ਤੇ ਤੁਸੀਂ ਡਾਇਲ ਕਰੋ, ਮਿਲੋ ਸਾਨੂੰ ਤੇ ਆਪਣੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿਓ, ਤੇ ਵਟਸਐਪ ਦੇ ਰਾਹੀਂ ਵੀ ਤੁਸੀਂ ਚਲਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ 7013-73-146 ਤੇ
3: ਜੀ।
2: ਤੇ ਇੰਤਜ਼ਾਰ ਸਾਨੂੰ ਸਾਡੇ ਸਰੋਤਿਆਂ ਦਾ ਟੈਲੀਫੋਨ ਲਾਈਨ ਤੇ, ਤੇ ਉਸ ਤੋਂ ਪਹਿਲਾਂ ਮੈਂ ਖਤ ਸ਼ਾਮਿਲ ਕਰਨਾ ਚਾਹਾਂਗੀ
3: ਜੀ। ਬਿਲਕੁਲ,
2: ਮੈਂ ਪੋਸਟ ਕਾਰਡ, ਕਿਉਂਕਿ ਦੇਖੋ ਮਿਹਨਤ ਪੋਸਟ ਕਾਰਡ ਤੇ ਜਿਹੜੀ ਹੈ ਉਹ ਲੱਗਦੀ ਹੈ, ਪੋਸਟ ਕਾਰਡ ਲੈ ਕੇ ਆਉਣਾ, ਉਸ ਨੂੰ ਲਿਖਣਾ, ਪੋਸਟ ਕਰਨਾ, ਹਨਾ, ਤੇ ਮੈਂ ਉਹਨਾਂ ਨੂੰ ਪਹਿਲਾਂ ਸ਼ਾਮਿਲ ਕਰੂੰਗੀ
3: ਜੀ।
2: ਇਹ ਸਾਡੇ ਕੋਲ ਖਤ ਪਹੁੰਚਿਆ ਜੀ, ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ
3: ਜੀ,
2: ਵੀਰਪਾਲ ਕੌਰ ਘਾਰੂ, ਬਲਜੀਤ ਰਾਵੀ, ਨਿੰਮੋ, ਜੱਸੂ, ਲਕਸ਼ਮੀ, ਪ੍ਰੀਤ, ਜੋਤੀ ਤੇ ਅਮਰਜੀਤ
3: ਜੀ।
2: ਕਹਿੰਦੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ,
2: ਤੇ ਕਹਿੰਦੇ ਸਾਨੂੰ ਤੁਹਾਡੇ ਪ੍ਰੋਗਰਾਮ ਅਸੀਂ ਪੂਰੇ 25 ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਸਾਨੂੰ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਜਿਵੇਂ ਕਿ ਸੁਰੀਲੀ ਦੁਪਹਿਰ, ਸਭ ਦੀ ਪਸੰਦ ਭੈਣਾਂ ਦਾ ਪ੍ਰੋਗਰਾਮ, ਛੁਰਲੀਆਂ
3: ਜੀ।
2: ਤੇ ਇੱਕ ਹੋਰ ਖਤ ਐਸੇ ਹੀ ਪਿੰਡ ਤੋਂ ਆਇਆ, ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਹੀ, ਲਕਸ਼ਮਣ ਸਿੰਘ ਘਾਰੂ ਜੀ, ਦਾਰਾ ਸਿੰਘ, ਲਕਸ਼ਮਣ ਸਿੰਘ ਤੇ ਇਹਨਾਂ ਦਾ ਪਰਿਵਾਰ, ਇਹ ਵੀ ਰਲੀ ਮਿਲੀ ਗੱਲ ਲਿਖ ਰਹੇ ਨੇ। ਕਹਿੰਦੇ ਸਾਨੂੰ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਲੱਗਦੇ ਨੇ, ਅਸੀਂ ਪ੍ਰੋਗਰਾਮ ਬਹੁਤ ਟਾਈਮ ਤੋਂ ਸੁਣਦੇ ਆ ਰਹੇ ਹਾਂ, ਸਾਨੂੰ ਸੁਰੀਲੀ ਦੁਪਹਿਰ, ਸ਼ਾਮ ਸੁਹਾਨੀ, ਛੁਰਲੀਆਂ ਪ੍ਰੋਗਰਾਮ ਬਹੁਤ ਪਸੰਦ ਨੇ
3: ਜੀ। ਤੇ ਅਸੀਂ ਇਹ ਖਾਸ ਤੌਰ ਤੇ ਤੁਹਾਡੇ ਲਈ ਹੀ ਬਣਾਏ ਹੈ, ਜੇ ਤੁਸੀਂ ਪਸੰਦ ਕਰ ਰਹੇ ਹੋ ਤੇ ਫਿਰ ਅਸੀਂ ਕਾਮਯਾਬ ਹੋਏ। ਸਮਾਲਸਰ ਦੇ ਇਹਨਾਂ ਦੋਨੇ ਪਰਿਵਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀਮਾ ਜੀ।
2: ਜੀ ਬਿਲਕੁਲ ਜੀ, ਤੇ ਇੱਕ ਆਪਣਾ ਕਾਲਰ ਜੁੜਿਆ ਜੀ ਟੈਲੀਫੋਨ ਲਾਈਨ ਤੇ, ਹੈਲੋ,
3: ਇਹਨਾਂ ਨਾਲ ਗੱਲ ਕਰਾਂਗੇ।
2: ਹੈਲੋ
4: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
2: ਸਤਿ ਸ੍ਰੀ ਅਕਾਲ ਜੀ, ਇਹ ਨਾਮ ਦੱਸ ਦਿਓ ਆਪਣਾ।
4: ਮੇਰਾ ਨਾਮ ਗੁਰਨਾਨਕ ਸਿੰਘ ਹੈ ਜੀ, ਪਿੰਡ ਗੁਰੂ ਸਰਸੈਣ ਵਾਲਾ ਜੀ।
2: ਜੀ, ਨਾਮ ਦੁਬਾਰਾ ਦੱਸਿਓ।
4: ਮੇਰਾ ਨਾਮ ਗੁਰਨਾਨਕ ਸਿੰਘ ਹੈ ਜੀ,
2: ਗੁਰਨਾਨਕ
4: ਸਰਸੈਣ ਵਾਲਾ ਜੀ।
2: ਠੀਕ ਹੈ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਬਸ ਤੁਹਾਡੇ ਨਾਲ ਗੱਲ ਹੋ ਗਈ, ਬਹੁਤ ਵਧੀਆ ਹੋ ਗਏ ਹਾਲ ਜੀ।
3: ਚਲੋ ਚੰਗੀ ਗੱਲ ਹੈ, ਪ੍ਰੋਗਰਾਮਾਂ ਬਾਰੇ ਕੀ ਗੱਲ ਕਰਨਾ ਚਾਹੋਗੇ?
4: ਹਾਂ, ਪ੍ਰੋਗਰਾਮ ਬਹੁਤ, ਇੱਕ ਨਾ ਜੀ ਤੁਸੀਂ ਸ਼ਾਮ ਸੁਹਾਨੀ ਤੱਕ ਨੀ ਆਉਂਦੇ ਜੀ, ਉਹ ਸਾਨੂੰ ਥੋੜਾ ਜਿਹਾ ਬਹੁਤ ਦਿੱਕਤ ਆ ਰਹੀ ਹੈ ਜੀ।
3: ਸ਼ਾਮ ਸੁਹਾਨੀ ਦੇ ਵਿੱਚ ਕੀ ਨੀ ਹੁੰਦਾ?
4: ਹਾਂਜੀ, ਤੁਸੀਂ ਸ਼ਾਮ ਸੁਹਾਨੀ ਚ ਨੀ ਆਉਂਦੇ ਜੀ, ਪ੍ਰੋਗਰਾਮ ਇਹ ਤਾਂ ਬਹੁਤ ਵਧੀਆ ਕਰਦੇ ਹੋ ਤੁਸੀਂ ਦੂਜੇ ਦਾ ਸਾਰੇ।
2: ਅੱਛਾ, ਤੁਹਾਡੇ ਲਈ ਕਹਿ ਰਹੇ ਵੀ ਤੁਸੀਂ ਸ਼ਾਮ ਸੁਹਾਨੀ ਚ ਆਓ,
4: ਤੁਸੀਂ ਸ਼ਾਮ ਸੁਹਾਨੀ ਤੱਕ ਆ ਰਹੇ
3: ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਚਾਹ ਕੀਤਾ ਮੇਰੇ ਪ੍ਰੋਗਰਾਮ ਸ਼ਾਮ ਸੁਹਾਨੀ ਕੀਤੇ ਜਾਣ ਦਾ, ਪਰ ਗੱਲ ਇਸ ਤਰ੍ਹਾਂ ਵੀ ਸਾਡੇ ਕੋਲ ਅਨਾਊਂਸਰਸ ਸਾਹਿਬਾਨ ਦੀ ਬੜੀ ਚੰਗੀ ਟੀਮ ਹੈ, ਉਸ ਮੇਰੀ ਆਵਾਜ਼ ਦੇ ਨਾਲ ਰਲਾ ਰਹੇ ਹੋ। ਮੈਂ ਸ਼ਾਮ ਸੁਹਾਨੀ ਪਿਛਲੇ ਕਈ ਸਾਲਾਂ ਤੋਂ ਪ੍ਰੋਗਰਾਮ ਨਹੀਂ ਕੀਤਾ। ਚਲੋ, ਤੁਹਾਨੂੰ ਸ਼ਾਮ ਸੁਹਾਨੀ ਦੇ ਵਿੱਚ ਮੇਰੀ ਆਵਾਜ਼ ਸੁਣਨ ਦਾ ਦਿਲ ਕਰ ਰਿਹਾ ਹੈ, ਕਦੇ ਇਜਾਜ਼ਤ ਲੈ ਕੇ ਨਾ ਅਨਾਊਂਸਰ ਸਾਹਿਬਾਨ ਤੋਂ, ਜਿਵੇਂ ਅੱਜ ਲਵਲੀਨ ਜੀ ਡਿਊਟੀ ਤੇ ਨੇ, ਕਦੇ ਅਨਾਊਂਸਰ ਸਾਹਿਬਾਨ ਤੋਂ ਪਰਮਿਸ਼ਨ ਲੈ ਕੇ ਕਰਾਂਗੇ ਇਹ ਵੀ ਕੰਮ।
4: ਇੱਕ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਪਰ ਆਪਣਾ ਜਿਹੜਾ ਆਪਣਾ ਹੁਣ ਪ੍ਰੋਗਰਾਮ ਬਦਲਤਾ ਜੀ ਤੁਸੀਂ।
3: ਹਾਂਜੀ,
4: ਆ ਜਿਹੜਾ ਹੁਣ ਚੱਲ ਰਿਹਾ ਜੀ ਆਪਾਂ,
3: ਹਾਂਜੀ,
4: ਪਹਿਲਾਂ ਮੰਗਲਵਾਰ ਨੂੰ ਤੇ ਸ਼ੁੱਕਰਵਾਰ ਨੂੰ ਚੱਲਦਾ ਸੀਗਾ।
3: ਹਾਂਜੀ ਹਾਂਜੀ,
4: ਇਹ ਸਾਡੇ ਵਾਸਤੇ ਬਹੁਤ ਵਧੀਆ ਸੀਗਾ, ਕਿਉਂਕਿ ਅਸੀਂ ਫੋਨ ਫੂਨ ਲਾ ਲੈਂਦੇ ਹੁੰਦੇ ਸੀਗੇ, ਹੁਣ ਸਾਨੂੰ ਦਿੱਕਤ ਬਾਹਲੀ ਆਈ ਹੈ।
3: ਚਲੋ ਕੋਈ ਗੱਲ ਨੀ, ਦਿੱਕਤ ਕੋਈ ਨੀ ਹੁੰਦੀ, ਤੁਹਾਡੇ ਲਈ ਅਸੀਂ ਹੋਰ ਬਹੁਤ ਵਧੀਆ ਸਿਲਸਿਲੇ ਲੈ ਆਏ ਆ, ਤੇ ਤੁਸੀਂ ਇਸ ਤਰ੍ਹਾਂ ਸੁਣਦੇ ਰਹੋ। ਪ੍ਰੋਗਰਾਮਾਂ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਸਾਡੇ ਪ੍ਰੋਗਰਾਮ ਮੁਖੀ ਜਲੰਧਰ ਬੈਠਦੇ ਨੇ ਸਰਦਾਰ ਪਰਮਜੀਤ ਸਿੰਘ ਹੋਰੀ, ਉਹਨਾਂ ਨੇ ਬੜਾ ਸੋਚ ਸਮਝ ਕੇ ਇਹ ਬਦਲਾਅ ਕੀਤੇ ਨੇ, ਤੇ ਇਹਨਾਂ ਬਦਲਾਅ ਨੂੰ ਅਸੀਂ ਮੰਨਦੇ ਹਾਂ। ਥੋੜੇ ਦਿਨ ਤੁਸੀਂ ਵੀ ਇਹਨਾਂ ਬਦਲਾਵਾਂ ਦੇ ਮੁਤਾਬਕ ਪ੍ਰੋਗਰਾਮ ਸੁਣਦੇ ਰਹੋ, ਤੁਹਾਨੂੰ ਵੀ ਚੰਗਾ ਲੱਗੇਗਾ। ਸਾਡੇ ਕੋਲ ਬਹੁਤ ਜ਼ਿਆਦਾ ਅਨਾਊਂਸਰ ਸਾਹਿਬਾਨ ਜਿਹੜੇ ਨੇ ਹੁਣ ਉਹ ਆ ਗਏ, ਇੱਕ ਚੰਗੀ ਟੀਮ ਜਿਹੜੀ ਹੈ ਬਣਨ ਜਾ ਰਹੀ ਹੈ, ਤੇ ਮੇਰੇ ਪ੍ਰੋਗਰਾਮ ਸ਼ਾਮ ਸੁਹਾਨੀ ਨਾ

0: ਕੀਤੇ ਜਾਣ ਦਾ ਵੀ ਕਾਰਨ ਇਹ ਕਿ ਅਸੀਂ ਚਾਹੁੰਦੇ ਹਾਂ ਸਾਡੇ ਅਨਾਊਂਸਰ ਸਾਹਿਬਾਨ ਜਿਨ੍ਹਾਂ ਦੀ ਅਸੀਂ ਡਿਊਟੀ ਲਾਈ ਹੈ ਕਿ ਬੋਲੋ ਤੁਸੀਂ ਗੱਲ ਕਰੋ ਮਾਈਕ ਤੇ ਤੁਸੀਂ ਆਵੋ, ਉਹਨਾਂ ਦੀ ਹੀ ਇਹ ਡਿਊਟੀ ਬਣਦੀ ਹੈ। ਸੋ ਜਿਸਕਾ ਕਾਮ ਉਸੀ ਕੋ ਸਾਜੇ ਵਾਲੀ ਗੱਲ ਹੈ, ਤੇ ਸਾਡੀ ਡਿਊਟੀ ਜਿਹੜੀ ਹੈ ਉਹ ਸਾਡੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਹੋਰਾਂ ਨੇ ਇੱਥੇ ਲਗਾ ਦਿੱਤੀ ਹੈ ਅੱਜ ਕੱਲ ਸਰੋਤਾ ਮੰਚ ਦੇ ਵਿੱਚ, ਤੇ ਅਸੀਂ ਆਹ ਵਾਲੀ ਡਿਊਟੀ ਕਰਨ ਬੈਠੇ ਹਾਂ। ਤੁਹਾਡਾ ਧੰਨਵਾਦ ਸਾਨੂੰ ਫੋਨ ਕਰਨ ਲਈ ਜੀ।
1: ਜੀ, ਤੇ ਜਲਦੀ ਨਾਲ ਮੈਂ ਇੱਕ ਹੋਰ ਖਾਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੀ ਹਾਂ, ਛੋਟਾ ਜਿਹਾ। ਬੰਗੀ ਦੀਪਾ ਤੋਂ
0: ਜੀ
1: ਸਰਦਾਰ ਸੰਪੂਰਨ ਸਿੰਘ, ਇਹਨਾਂ ਦੀ ਉਮਰ ਹੈ 83 ਸਾਲ
0: ਜੀ। ਸੋ ਅਸੀਂ ਇਹਨਾਂ ਦਾ ਇਹਤਰਾਮ ਕਰਦੇ ਹਾਂ, ਇਸ ਉਮਰ ਦੇ ਵਿੱਚ ਵੀ ਇਹ ਸੁਣਦੇ ਨੇ ਰੇਡੀਓ ਤੇ ਸਾਨੂੰ ਖਤ ਵੀ ਲਿਖਦੇ ਨੇ। ਪਰਮਾਤਮਾ ਹੋਰ ਚੰਗੀ ਤੰਦਰੁਸਤੀ ਭਰੀ ਉਮਰ ਇਹਨਾਂ ਦੀ ਕਰੇ
1: ਜੀ। ਇਹ ਕਹਿੰਦੇ ਨੇ, ਕਹਿੰਦੇ ਅੰਗਰੇਜ਼ੀ ਦੀ ਵਰਤੋਂ ਹੋਰ ਘਟਾਉਣ ਅਨਾਊਂਸਰ ਸਾਹਿਬ, ਸਾਰੇ ਸਰੋਤੇ ਵੀ ਓਕੇ ਥੈਂਕ ਯੂ ਕਹਿਣਾ ਬੰਦ ਕਰ ਦੇਣ
0: ਜੀ,
1: ਤੇ ਉਹਦੀ ਜਗ੍ਹਾ ਤੇ ਕਹਿੰਦੇ ਚੰਗਾ ਜੀ, ਧੰਨਵਾਦ, ਮਿਹਰਬਾਨੀ ਆਖਿਆ ਕਰਨ
0: ਜੀ। ਸ਼ੁਕਰੀਆ ਇਹਨਾਂ ਦਾ
1: ਤੇ
0: ਜੀ ਬਿਲਕੁਲ। ਨਾਲ ਹੀ ਇੱਕ ਹੋਰ ਗੱਲ ਇਹਨਾਂ ਲਿਖੀ ਹੈ ਕਿ ਜੋ ਪ੍ਰੋਗਰਾਮ ਇਹ ਸ਼ਰਮਾ ਜੀ ਦੇ ਸੁਣਦੇ ਨੇ ਉਹ ਇਹਨਾਂ ਨੂੰ ਚੰਗੇ ਲੱਗਦੇ ਆ। ਇਹ ਕਹਿੰਦੇ ਆ ਵੀ ਉਹਨਾਂ ਪ੍ਰੋਗਰਾਮਾਂ ਰਾਹੀਂ ਪੰਜਾਬੀ ਦੀ ਚੰਗੀ ਸੇਵਾ ਹੋ ਰਹੀ ਹੈ, ਤੇ ਤੁਸੀਂ ਵੀ ਸਾਰੇ ਅਨਾਊਂਸਰ ਸਾਹਿਬਾਨ ਤੇ ਸਰੋਤੇ ਰਲ ਕੇ ਘੱਟੋ ਘੱਟ ਓਕੇ ਥੈਂਕ ਯੂ ਘਟਾ ਕੇ ਸੇਵਾ ਕਰ ਸਕਦੇ ਹੋ। ਇਹਨਾਂ ਨੇ ਸਾਨੂੰ ਇੱਕ ਸੁਝਾਅ ਦਿੱਤਾ, ਸੋ ਵੱਡੀ ਉਮਰੇ ਕੋਈ ਸੁਝਾਅ ਦਿੰਦਾ ਤੇ ਅਸੀਂ ਅਮਲ ਕਰਾਂਗੇ। ਵੱਡਿਆਂ ਦੀ ਗੱਲ ਸੁੱਟਣੀ ਨਹੀਂ ਚਾਹੀਦੀ, ਅਸੀਂ ਸਾਰੇ ਅਨਾਊਂਸਰ ਸਾਹਿਬਾਨਾਂ ਨੂੰ ਤਾਕੀਦ ਇਹ ਕਰ ਦੇਵਾਂਗੇ ਤੇ ਉਹ ਓਕੇ ਥੈਂਕ ਯੂ ਨਹੀਂ ਕਹਿਣਗੇ। ਸਰੋਤੇ ਵੀ ਤੁਹਾਡੀ ਗੱਲ ਸੁਣ ਰਹੇ ਨੇ ਬਜ਼ੁਰਗੋ, ਧੰਨਵਾਦ ਸਾਨੂੰ ਖਤ ਲਿਖਣ ਲਈ
1: ਜੀ। ਬਿਲਕੁਲ ਜੀ, ਤੇ ਸਰੋਤਾ ਸਾਡੇ ਟੈਲੀਫੋਨ ਲਾਈਨ ਤੇ ਵੀ ਜੁੜੇ ਹੋਏ ਨੇ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਆਪਣਾ।
2: ਮਲਕੀਤ ਸਿੰਘ ਜੀ, ਬੀਐਲਓ ਸ਼ੇਰਗੜ੍ਹ ਤੋਂ
0: ਜੀ। ਮਲਕੀਤ ਸਿੰਘ ਜੀ, ਸਵਾਗਤ ਕਰਦੇ ਹਾਂ ਤੁਹਾਡਾ।
1: ਕੀ ਸੁਝਾਅ ਦੇਣਾ ਚਾਹੋਗੇ ਪ੍ਰੋਗਰਾਮਾਂ ਦੀ ਬਿਹਤਰੀ ਲਈ?
2: ਅੱਜ ਐਸਆਈਆਰ ਵਾਲਾ ਚੱਲ ਰਿਹਾ ਜੀ।
0: ਨਹੀਂ, ਐਸਆਈਆਰ ਵਾਲੀ ਅਸੀਂ ਜਾਣਕਾਰੀ ਦਿੱਤੀ ਸੀਗੀ, ਉਹ ਆਪਣਾ ਜ਼ਿਲ੍ਹਾ ਚੋਣ ਅਫਸਰ ਜਾਣਕਾਰੀ ਦੇ ਰਹੇ ਸੀਗੇ।
2: ਹਾਂਜੀ ਹਾਂਜੀ
0: ਹਾਂਜੀ, ਤੁਸੀਂ ਪ੍ਰੋਗਰਾਮਾਂ ਬਾਰੇ ਕੀ ਗੱਲ ਕਰੋਗੇ?
2: ਪ੍ਰੋਗਰਾਮ ਬਹੁਤ ਹੀ ਬਹੁਤ ਚਿਰ ਤੋਂ ਸੁਣਦੇ ਪੁਰਾਣੇ ਪ੍ਰੋਗਰਾਮ।
0: ਚਲੋ ਚੰਗੀ ਗੱਲ ਹੈ ਜੀ, ਤੇ ਇਸੇ ਤਰ੍ਹਾਂ ਸੁਣਦੇ ਰਹੋ ਫਿਰ ਜੀ। ਸ਼ੁਕਰੀਆ ਫੋਨ ਕਰਨ ਲਈ
1: ਜੀ। ਸਾਡੇ ਕੋਲ ਵਟਸਐਪ ਰਾਹੀਂ ਵੀ ਮਨਦੀਪ ਜੀ ਬਹੁਤ ਸਾਰੇ ਖਤ ਪਹੁੰਚੇ ਹੋਏ ਨੇ,
0: ਬਿਲਕੁਲ ਸ਼ਾਮਿਲ ਕਰੋ ਤੇ ਅਸੀਂ ਥੋੜੀ ਜੀ ਹੋਰ ਜ਼ਿਆਦਾ ਫੁਰਤੀ ਦੀ ਗੁੰਜਾਇਸ਼ ਜਿਹੜੀ ਹੈ ਉਹ ਸਮਝਦੇ ਆ ਵੀ ਹੈਗੀ ਹੈ ਇੱਥੇ।
1: ਬਿਲਕੁਲ ਜੀ
0: ਜੀ,
1: ਖਤ ਜ਼ਿਆਦਾ ਨੇ, ਸਮਾਂ ਥੋੜਾ ਹੈ। ਪ੍ਰੋਗਰਾਮ ਸਰੋਤਾ ਮੰਚ ਪੇਸ਼ ਕਰਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ,
1: ਇਹ ਸਤਿ ਸ਼੍ਰੀ ਅਕਾਲ ਕਰਨ ਵਾਲੇ ਨੇ ਜਸਪਾਰ ਗੈਰੀ, ਬੂਟਾ ਤੱਗੜ, ਪ੍ਰਿਆ ਕਾਂਤਾ, ਮਾਨਸ ਮੋੜ ਮੰਡੀ ਤੋਂ
0: ਜੀ, ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ।
1: ਅੱਗੇ ਸਮਾਚਾਰ ਇਹ ਹੈ ਕਿ ਆਪ ਜੀ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਜੋ ਕਿ ਪ੍ਰੋਗਰਾਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਉਹ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਹੈ
0: ਜੀ। ਧੰਨਵਾਦ।
1: ਅਸੀਂ ਪਹਿਲਾਂ ਵੀ ਕਈ ਵਾਰ ਬੇਨਤੀ ਬਲਜੀਤ ਸ਼ਰਮਾ ਜੀ ਨੂੰ ਕਰ ਚੁੱਕੇ ਹਾਂ ਕਿ ਸਰੋਤਾ ਮੰਚ ਪ੍ਰੋਗਰਾਮ ਦੁਪਹਿਰੇ ਹੁੰਦਾ ਹੈ ਜਾਂ ਸੁਬਹਾ ਜਾਂ ਸ਼ਾਮ ਨੂੰ ਕੀਤਾ ਜਾਵੇ
0: ਜੀ। ਚਲੋ, ਤੁਹਾਡੀ ਬੇਨਤੀ ਜਿਹੜੀ ਹੈ ਉਹ ਪ੍ਰਵਾਨ ਹੋ ਗਈ ਹੈ ਜੀ।
1: ਜੀ, ਕਹਿੰਦੇ ਉਹਨਾਂ ਨੇ ਸਾਡੀ ਮੰਗ ਨੂੰ ਪੂਰਾ ਕੀਤਾ, ਬਲਜੀਤ ਸ਼ਰਮਾ ਜੀ ਤੇ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ
0: ਜੀ। ਉਹਨਾਂ ਵੱਲੋਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ।
1: ਕਹਿੰਦੇ ਪ੍ਰੋਗਰਾਮ ਤੁਹਾਡੇ ਸਾਰੇ ਹੀ ਬਹੁਤ ਵਧੀਆ ਚੱਲ ਰਹੇ ਨੇ, ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ, ਭੈਣ ਵਿਜੇ ਲਕਸ਼ਮੀ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਦਾ ਪ੍ਰੋਗਰਾਮ ਜੋ ਵੀ ਹੁੰਦਾ ਉਹ ਬਹੁਤ ਵਧੀਆ ਪੇਸ਼ ਕਰਦੇ ਨੇ ਤੇ ਉਹਨਾਂ ਦੀ ਪੇਸ਼ਕਾਰੀ ਨੂੰ ਦਿਲੋਂ ਸਲਾਮ ਕਰਦੇ
0: ਜੀ। ਸ਼ੁਕਰੀਆ ਵਿਜੇ ਲਕਸ਼ਮੀ ਹੋਰਾਂ ਵੱਲੋਂ ਤੁਹਾਡਾ ਧੰਨਵਾਦ, ਉਹ ਬੜੀ ਮਿਹਨਤ ਕਰ ਰਹੇ ਨੇ, ਤੁਸੀਂ ਸਲਾਹਿਆ, ਸ਼ੁਕਰੀਆ ਜੀ।
1: ਜੀ, ਤੇ ਇੱਕ ਸਰੋਤਾ ਵੇਟ ਕਰ ਰਹੇ ਨੇ ਟੈਲੀਫੋਨ ਲਾਈਨ ਤੇ
0: ਜੀ। ਜੀ,
1: ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਨਾਮ ਦੱਸ ਦਿਓ ਆਪਣਾ।
3: ਨਾਮ ਬੰਤ ਸਿੰਘ ਢਿੱਲੋਂ ਬੋਲਦਾ ਭੈਣ ਜੀ, ਗਿੱਦੜਵਾ ਤੋਂ
0: ਜੀ। ਬੰਤ ਸਿੰਘ ਜੀ,
3: ਹਾਂ, ਪਿੱਛਾ ਸੁਣਾਇਆ ਜੀ ਰੂਪ ਸੰਤਾ ਜੀ, ਬਹੁਤ ਚੰਗਾ ਲੱਗਿਆ ਸਾਨੂੰ
0: ਜੀ।
1: ਜੀ,
3: ਬਾਕੀ ਸਾਰੇ ਲੌਂਸਰਾਂ ਨੂੰ ਸਤਿ ਸ਼੍ਰੀ ਅਕਾਲ
0: ਜੀ।
3: ਨਵੇਂ ਲੌਂਸਰ ਲਾਈ ਜੀ, ਬਹੁਤ ਵਧੀਆ ਗੱਲ ਕਰ ਰਹੇ ਆ, ਪਰ ਇਹ ਥੋੜੀ ਜਿਹੀ ਨਾ ਆਪਦਾ ਨਾਂ ਲੈਣ ਵੇਲੇ ਗੱਲ ਕਰ ਜਾਂਦੇ ਆ
0: ਜੀ। ਠੀਕ ਹੈ,
3: ਸਮਝ ਘੱਟੋ ਨੀ, ਮੈਂ ਸਵਾਰ ਕੇ ਲੈ ਕਰਨਾ ਆਪਦਾ ਨੀ ਸਵਾਰ ਕੇ ਲੈਂਦੇ
0: ਜੀ। ਬਿਲਕੁਲ,
3: ਬਹੁਤ ਸੋਹਣੇ ਪੜ੍ਹਦੇ ਆ
0: ਜੀ।
3: ਤੇ ਸਾਡੇ ਤੁਹਾਨੂੰ ਸਤਿ ਸ਼੍ਰੀ ਅਕਾਲ ਮਿਸਟਰ ਢਿੱਲੋਂ ਲਾਲ ਬਾਈ ਤੋਂ, ਮੈਂ ਗਿੱਦੜਵਾ ਤੋਂ ਬਾਬੂ ਸਿੰਘ
0: ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਬਾਬੂ ਸਿੰਘ ਜੀ ਤੇ ਇਹਨਾਂ ਦੇ ਸਾਥੀਆਂ ਦਾ। ਤੇ ਇਹ ਚੰਗੀ ਗੱਲ ਹੈ ਕਿ ਇਹਨਾਂ ਨੇ ਗੱਲ ਨੋਟ ਕੀਤੀ ਹੈ, ਸਾਡੇ ਅਨਾਊਂਸਰ ਸਾਹਿਬਾਨ ਜਿੱਥੇ ਕਮੀ ਪੇਸ਼ੀ ਅਜੇ ਰੱਖ ਰਹੇ ਨੇ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ, ਸਾਰੇ ਵਾਰੋ ਵਾਰੀ ਤੁਸੀਂ ਜਵਾਬ ਜਿਹੜਾ ਹੈ ਉਹ ਤੇ ਫੋਨ ਲਾਈਨ ਤੇ ਸੁਣੋ, ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਫੋਨ ਤੇ ਹੀ ਇੱਥੋਂ ਰੇਡੀਓ ਤੋਂ। ਤੇ ਗੱਲ ਇਹ ਹੈ ਕਿ ਉਹ ਟ੍ਰੇਨਿੰਗ ਤੇ ਚੱਲ ਰਹੇ ਆ ਜੀ ਅਜੇ ਸਾਰੇ, ਤੇ ਉਹਨਾਂ ਦੀਆਂ ਟ੍ਰੇਨਿੰਗ ਤੋਂ ਬਾਅਦ ਟ੍ਰਾਇਲ ਡਿਊਟੀਜ਼ ਲੱਗਣਗੀਆਂ। ਉਹ ਜੋ ਸਾਡੇ ਪਹਿਲਾਂ ਵਾਲੇ ਅਨਾਊਂਸਰ ਸਾਹਿਬਾਨ ਨੇ ਸੀਨੀਅਰ ਅਨਾਊਂਸਰਾਂ ਦੇ ਨਾਲ ਉਹ ਬੈਠਣਗੇ, ਸੀਨੀਅਰ ਅਨਾਊਂਸਰ ਜਦੋਂ ਉਹਨਾਂ ਦੀ ਟ੍ਰੇਨਿੰਗ ਕਰਵਾ ਕੇ ਇਹ ਸਰਟੀਫਿਕੇਟ ਜਾਰੀ ਕਰ ਦੇਣਗੇ ਕਿ ਹੁਣ ਇਹ ਔਨ ਏਅਰ ਜਾ ਸਕਦੇ ਨੇ, ਇਕੱਲੇ ਕਿਹੜੇ ਡਿਊਟੀਆਂ ਇਹ ਕਰ ਸਕਦੇ ਨੇ, ਤੇ ਫਿਰ ਉਹਨਾਂ ਨੂੰ ਡਿਊਟੀਆਂ ਦੇ ਦਿੱਤੀਆਂ ਜਾਣਗੀਆਂ। ਸੋ

0: ਸਿੱਖਦੇ ਹਾਂ ਅਸੀਂ ਬਹੁਤ ਸਾਰੀਆਂ ਕੁਤਾਹੀਆਂ ਕਰਦੇ ਹਾਂ। ਅਸੀਂ ਪਹਿਲੀ ਜਮਾਤ ਤੋਂ ਲੱਗੇ ਸੀਗੇ ਸਿੱਖਣ ਅਤੇ ਗਲਤੀਆਂ ਕਰਨ, ਅਤੇ ਹੁਣ ਤੱਕ ਵੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ, ਪਰ ਪਿਆਰ ਦੇ ਨਾਲ, ਸਲੀਕੇ ਦੇ ਨਾਲ, ਤਰੀਕੇ ਦੇ ਨਾਲ ਗਲਤੀਆਂ ਜੇਕਰ ਅਸੀਂ ਆਪਣੇ ਦੋਸਤਾਂ ਵਾਂਗੂ ਸਾਨੂੰ ਜਿਤਾਵਾਂਗੇ, ਦਰਸਾਵਾਂਗੇ, ਦੂਜਿਆਂ ਨੂੰ ਦੱਸਾਂਗੇ, ਤਾਂ ਫਿਰ ਗੁੰਜਾਇਸ਼ ਜਿਹੜੀ ਹੈ ਸੁਧਾਰ ਦੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਸੁਧਾਰ ਹੋਵੇਗਾ ਵੀ। ਧੰਨਵਾਦ ਸਾਨੂੰ ਦੱਸਣ ਦੇ ਲਈ। ਇਸੇ ਤਰ੍ਹਾਂ ਫੋਨ ਕਰਦੇ ਰਹੋ, ਖਤ ਲਿਖਦੇ ਰਹੋ, ਦੱਸਦੇ ਰਹੋ, ਅਸੀਂ ਕਿੱਥੇ ਕੋਈ ਕਮੀ ਪੇਸ਼ੀ ਰੱਖ ਰਹੇ ਹਾਂ, ਅਸੀਂ ਸੁਧਾਰ ਕਰਾਂਗੇ।
1: ਜੀ ਬਿਲਕੁਲ, ਤੇ ਖਤ ਪੜ੍ਹੀਏ ਜੀ।
0: ਜੀ ਬਿਲਕੁਲ,
1: ਵਟਸਐਪ ਰਾਹੀਂ ਆਇਆ ਪਿੰਡ ਕੋਟ ਸਮੀਰ ਤੋਂ ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਮਲਕੀਤ ਸਿੰਘ ਕੁੜਿਆਣਾ, ਪ੍ਰਗਟ ਸਿੰਘ ਢਿੱਲੋਂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਸ਼ੁਭ ਇੱਛਾਵਾਂ ਤੇ ਵਧਾਈਆਂ ਭੇਜਦੇ ਹਾਂ।
0: ਜੀ ਜੀ ਜੀ,
1: ਕਹਿੰਦੇ ਜੀ ਅੱਜ ਦਾ ਸੱਜਰੀ ਸਵੇਰ ਜਿਹੜਾ ਪ੍ਰੋਗਰਾਮ ਸੀ, ਅੱਜ ਦੇ ਦਿਨ ਦਾ ਇਤਿਹਾਸਿਕ ਘਟਨਾਵਾਂ, ਫਿਲਮ ਬਾਜਰੇ ਦਾ ਸਿੱਟਾ ਸ਼ਰਮਾ ਜੀ ਤੇ ਗੁਰਦੀਪ ਕੌਰ ਨੇ ਵਧੀਆ ਪੇਸ਼ ਕੀਤਾ।
0: ਜੀ ਧੰਨਵਾਦ।
1: ਅੱਜ ਦਾ ਗੀਤ ਪਿਟਾਰਾ ਵੀ ਨਵੇਂ ਅਨਾਊਂਸਰ ਨੌਜਵਾਨ ਨੇ ਬੈਸਟ ਪੇਸ਼ ਕੀਤਾ।
0: ਜੀ
1: ਮੰਗਲਵਾਰ ਦਾ ਸਵੇਰ ਦਾ ਪ੍ਰੋਗਰਾਮ ਕਰਮਜੀਤ ਨੇ ਵਧੀਆ ਪੇਸ਼ ਕੀਤਾ। ਮੰਗਲਵਾਰ ਯੁਵ ਬਾਣੀ ਤਹਿਤ ਮਨਦੀਪ ਰਜੋਰਾ ਸਾਹਿਬ ਤੇ ਅਨਮੋਲ ਬੀਬਾ ਜੀ ਨੇ ਬਹੁਤ ਸ਼ਾਨਦਾਰ ਪੇਸ਼ਕਾਰੀ ਕੀਤੀ।
0: ਜੀ ਸ਼ੁਕਰੀਆ।
1: ਮੰਗਲਵਾਰ ਸ਼ਾਮ ਸੋਹਾਨੀ ਨੂੰ ਪੰਜ ਬਾਣੀਆਂ ਦੇ ਗੀਤ ਦੀਪਕ ਜੀ ਨੇ ਬਾ ਕਮਾਲ ਪੇਸ਼ ਕੀਤਾ। ਅੰਗਦਾਨ ਮਹਾਦਾਨ ਬਾਰੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਗਿਆ, ਮੁਲਾਕਾਤੀ ਬਲਜੀਤ ਸ਼ਰਮਾ ਜੀ ਤੇ ਡਾਕਟਰ ਕਮਲਜੀਤ ਕੌੜਾ ਜੀ ਨਾਲ ਜਾਣਕਾਰੀ ਜਿਹੜੀ ਦਿੱਤੀ ਗਈ ਉਹ ਪੂਰੀ ਲਾਹੇਵੰਦ ਸੀ।
0: ਜੀ ਉਹ ਕਿਡਨੀ ਤੇ ਲੀਵਰ ਟ੍ਰਾਂਸਪਲਾਂਟ ਨੂੰ ਲੈ ਕੇ ਸੀਗੀ ਜਿਹੜੀ ਕਿ ਉਹਦੇ ਵਿੱਚ
1: ਨਹੀਂ ਜੀ ਅੰਗਦਾਨ
0: ਉਸੇ ਦੀ
1: ਲੈ ਕੇ ਸੀ
0: ਦੀ ਗੱਲ ਕਰ ਰਹੇ ਹੈ।
1: ਜੀ ਹਾਂਜੀ, ਤੇ ਅੱਗੇ ਕਹਿ ਰਹੇ ਨੇ ਕਹਿੰਦੇ ਬੁੱਧਵਾਰ ਨੂੰ ਚਾਨਣ ਮੁਨਾਰੇ ਤਹਿਤ ਐਡਵੋਕੇਟ ਸ਼੍ਰੀ ਅਰੁਣ ਬਾਂਸਲ ਜੀ ਨੇ ਕਹਿੰਦੇ ਉਪਭੋਗਤਾ ਤਹਿਤ ਕਾਨੂੰਨੀ ਨੁਕਤੇ ਦੱਸੇ, ਮੁਲਾਕਾਤੀ ਮਮਤਾ ਅਰੋੜਾ ਜੀ ਨੇ ਵਧੀਆ ਸਵਾਲ ਪੁੱਛੇ।
0: ਜੀ ਬਿਲਕੁਲ, ਅਜਿਹੀਆਂ ਮੁਲਾਕਾਤਾਂ ਦੀ ਸਾਨੂੰ ਜਾਣਕਾਰੀ ਚ ਇਜ਼ਾਫਾ ਕਰਨ ਲਈ ਬੜੀ ਲੋੜ ਹੈ। ਸ਼ੁਕਰੀਆ, ਤੁਸੀਂ ਪਸੰਦ ਕੀਤੀ ਤੇ ਸਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ। ਹੁਣ ਅਸੀਂ ਧੋਖਾ ਜਿਹੜਾ ਉਹ ਨਹੀਂ ਖਾਵਾਂਗੇ, ਗ੍ਰਾਹਕ ਬਣ ਕੇ।
1: ਜੀ ਵੀਰਵਾਰ ਨੂੰ ਕਹਿੰਦੇ ਦੁਪਹਿਰ ਦੀਪਾ ਛਾਵੜਾ ਜੀ ਨੇ ਬੈਸਟ ਪ੍ਰੋਗਰਾਮ ਪੇਸ਼ ਕੀਤੇ। ਅੱਗੋ ਕਹਿੰਦੇ ਨੇ ਰੱਬ ਨੇ ਬਣਾਈਆਂ ਜੋੜੀਆਂ ਜਗਤਾਰ ਸਿੰਘ ਭੰਗੂ ਤੇ ਉਹਨਾਂ ਦੀ ਧਰਮ ਪਤਨੀ ਪਰਮਜੀਤ ਦੁਆਰਾ ਜੋ ਪੇਸ਼ ਕੀਤਾ ਗਿਆ ਸੀ ਪ੍ਰੋਗਰਾਮ, ਮਮਤਾ ਅਰੋੜਾ ਜੀ ਨੇ ਪੇਸ਼ ਕੀਤਾ ਸੀ ਨਾਲ, ਕਹਿੰਦੇ ਇਹ ਵੀ ਸਾਨੂੰ ਕਹਿੰਦੇ ਬੈਸਟ ਲੱਗਿਆ, ਸਾਨੂੰ ਬਹੁਤ ਵਧੀਆ ਲੱਗਿਆ। ਅੱਗੇ ਵੀ ਲਿਖਦੇ ਨੇ ਕਹਿੰਦੇ ਵੀਰਵਾਰ ਹੈਲੋ ਡਾਕਟਰ ਤਹਿਤ ਮੈਡਮ ਡਾਕਟਰ ਊਸ਼ਾ ਗੋਇਲ ਜੀ ਨੇ ਦੂਸ਼ਣ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਬੜੇ ਮਿੱਠ ਬੋਲੜੇ ਤੇ ਕੋਮਲ ਸੁਭਾਅ ਦੇ ਮਾਲਕ ਹਨ। ਮੁਲਾਕਾਤੀ ਖੁਸ਼ਪ੍ਰੀਤ ਸ਼ੇਰਗਿੱਲ ਕਿਹੜਾ ਕਿਸੇ ਤੋਂ ਘੱਟ ਨੇ, ਬਹੁਤ ਸਵਾਲ ਪੁੱਛੇ ਮੈਡਮ ਜੀ ਨੂੰ, ਕਹਿੰਦੇ ਇਹਨਾਂ ਨੇ ਪਾਣੀ ਵੀ ਨੀ ਪੀਣ ਦਿੱਤਾ ਡਾਕਟਰ ਸਾਹਿਬ ਨੂੰ, ਬਹੁਤ ਸਾਰੇ ਸਵਾਲ ਪੁੱਛੇ। ਤੇ ਨਾਲ ਹੀ ਇਹ ਲਿਖਦੇ ਨੇ ਕਿ ਮੰਗਲਵਾਰ ਦਾ ਸਰੋਤਾ ਮੰਚ ਬੰਦ ਨਹੀਂ ਹੋਣਾ ਚਾਹੀਦਾ, ਸਾਰੇ ਸਰੋਤਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ ਹੈ ਇਹ ਗੱਲ ਸੁਣ ਕੇ। ਮੰਗਲਵਾਰ ਸ਼੍ਰੀ ਸ਼ਰਮਾ ਜੀ ਪ੍ਰੋਗਰਾਮ ਕਰਦੇ ਰਹਿਣ ਤੇ ਸ਼ੁੱਕਰਵਾਰ ਦਾ ਸ਼੍ਰੀ ਰਜੋਰਾ ਜੀ ਸਰੋਤਾ ਮੰਚ ਕਰਦੇ ਰਹਿਣ। ਸ਼ੁਰਲੀਆਂ ਮਮਤਾ ਜੀ, ਸੀਮਾ ਜੀ ਬੈਸਟ ਪੇਸ਼ ਕਰ ਰਹੇ ਨੇ। ਜਗਤਾਰ ਸਿੰਘ ਇਜ਼ ਦਾ ਬੈਸਟ ਐਂਕਰ ਆਫ ਆਕਾਸ਼ਵਾਣੀ ਬਠਿੰਡਾ ਤੇ ਧੰਨਵਾਦ ਕਰਦੇ ਨੇ।
0: ਜੀ ਸੋ ਇਹਨਾਂ ਲੰਮਾ ਤੇ ਤਫਸੀਲ ਨਾਲ ਲਿਖਿਆ ਖੱਤ ਇਹ ਦਿਖਾਉਂਦਾ ਕਿ ਇਹ ਬੜੀ ਸ਼ਿੱਦਤ ਦੇ ਨਾਲ ਸੁਣਦੇ ਨੇ, ਇਕੱਲਾ ਇਕੱਲਾ ਪ੍ਰੋਗਰਾਮ ਇਹ ਸੁਣਦੇ ਨੇ। ਸੋ ਬਹੁਤ ਸਾਰੇ ਅਨਾਊਂਸਰ ਸਾਹਿਬਾਨ, ਮਮਤਾ ਅਰੋੜਾ, ਦੀਪਾ ਛਾਬੜਾ ਹੋਰਾਂ ਦਾ ਇਹਨਾਂ ਜ਼ਿਕਰ ਕੀਤਾ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਗਤਾਰ ਸਿੰਘ ਹੋਰਾਂ ਵੱਲੋਂ ਸਪੈਸ਼ਲ ਸ਼ੁਕਰੀਆ ਹੋ ਗਿਆ, ਨੰਬਰ 1 ਅਨਾਊਂਸਰ ਘੋਸ਼ਿਤ ਹੋ ਗਏ ਨੇ ਉਹ। ਤੇ ਗੱਲ ਜਿਹੜੀ ਸਰੋਤਾ ਮੰਚ ਦੀ ਤੁਸੀਂ ਕੀਤੀ, ਇਹ ਨਿਰਦੇਸ਼ ਜਿਹੜਾ ਹੈ ਉਹ ਅਫਸਰਾਂ ਦਾ ਸਾਨੂੰ ਆ ਗਿਆ, ਤੇ ਬਦਲਾਅ ਜਿਹੜਾ ਹੈ ਉਹ ਜ਼ਿੰਦਗੀ ਦਾ ਨਿਯਮ ਹੈ, ਅੱਗੇ ਵੀ ਬਦਲਾਅ ਹੁੰਦੇ ਰਹਿਣਗੇ। ਸੋ ਬਦਲਾਅ ਦੇ ਵਹਿਣ ਚ ਅਸੀਂ ਵਗਦੇ ਚੱਲੀਏ। ਫਿਲਹਾਲ ਸਰੋਤਾ ਮੰਚ ਤੁਸੀਂ ਇਸੇ ਤਰ੍ਹਾਂ ਹੀ ਸੁਣੋਗੇ। ਸਾਡੇ ਸਰੋਤਿਆਂ ਨੂੰ ਚਾਹ ਬੜਾ ਸਾਡੇ ਨਾਲ ਗੱਲ ਕਰਨ ਦਾ, ਇਸ ਲਈ ਉਹ ਦੋ ਵਾਰੀ ਚਾਹੁੰਦੇ ਆ ਸਰੋਤਾ ਮੰਚ ਹੋਵੇ। ਇੱਕ ਕਾਲਰ ਹੋਰ ਫੋਨ ਲਾਈਨ ਤੇ ਨੇ,
1: 5:57 ਦਾ ਸਮਾਂ ਤੇ ਅਗਲੇ ਸਰੋਤਾ ਨੂੰ ਲੈ ਲੈਣ ਟੈਲੀਫੋਨ ਲਾਈਨ ਤੇ। ਹੈਲੋ,
2: ਹੈਲੋ, ਨਮਸਕਾਰ ਜੀ, ਮਹਾਰਾਜ ਜੀ।
1: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
0: ਪ੍ਰੋਗਰਾਮ ਬਾਰੇ
2: ਗੱਲ ਕਰਦੇ ਜੀ, ਆਪਣਾ ਸ਼ਰਮਾ ਜੀ ਅੱਗੇ ਹੋ ਕੇ ਜਿਵੇਂ ਪ੍ਰੋਗਰਾਮ ਬਣਾਉਂਦੇ ਆ, ਪੇਸ਼ਕਾਰ ਬਹੁਤ ਵਧੀਆ ਲੱਗਦੇ ਆ
0: ਜੀ।
2: ਜਿਵੇਂ ਅੱਜ ਰੂਪ ਸੰਧਰ ਦਾ ਦੂਜਾ ਕਿੱਸਾ ਸੁਣ, ਦੂਜਾ ਹਿੱਸਾ ਸੁਣਿਆ
0: ਜੀ,
2: ਸੁਣਿਆ
0: ਹਾਂਜੀ,
2: ਤੇ ਮੇਰਾ ਸਦਾ ਸਭਿਆਚਾਰ
0: ਜੀ,
2: ਇਹ ਪ੍ਰੋਗਰਾਮ ਬਹੁਤ ਵਧੀਆ, ਅੱਖਰ ਬੋਲਦੇ ਆ ਬਹੁਤ ਵਧੀਆ ਜੀ,
0: ਜੀ
2: ਸਾਰੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ ਤੁਸੀਂ ਜੀ।
0: ਜੀ ਬਿਲਕੁਲ,
2: ਪੇਸ਼ਕਾਰੀ ਆ ਬਹੁਤ ਵਧੀਆ ਚੱਲਦੀ ਆ ਜੀ।
0: ਜੀ ਧੰਨਵਾਦ।
2: ਪਿਛਲੀ ਵਾਰੀ ਜਿਵੇਂ ਆਪਣਾ ਪ੍ਰੋਗਰਾਮ ਅਸੀਂ ਰੱਖੇ ਸਦਾ ਦੇ ਵਿੱਚ, ਕੈਪਟਨ ਸਾਹਿਬ ਜੀ ਨਾਲ ਗੱਲਬਾਤ ਕਰਾਈ ਸੀ ਤੁਸੀਂ ਕੈਪਟਨ ਨਾਲ,
0: ਹਾਂਜੀ,
2: ਉਹ ਬਹੁਤ ਵਧੀਆ ਲੱਗੀ ਸੀ ਜੀ।
0: ਜੀ
2: ਹਾਂਜੀ, ਮੈਂ ਤੁਹਾਨੂੰ ਚਿੱਠੀਆਂ ਬਹੁਤ ਪਾਉਣਾ ਜੀ, ਸੋਚਿਆ ਮੈਂ, ਪਰ ਤੁਸੀਂ ਪੜ੍ਹਦੇ ਨੀ, ਪਹਿਲਾਂ ਕੀ ਗੱਲ ਜਾਂਦੀ, ਕਿੱਥੇ ਚਿੱਠੀਆਂ ਮਿਲੀਆਂ ਜੀ।
0: ਤੁਸੀਂ ਸਾਨੂੰ ਇੱਕ ਵਾਰ ਫੇਰ ਚਿੱਠੀ ਜਿਹੜੀ ਉਹ ਪਤਾ ਸਹੀ ਕਰਕੇ ਪਾਓ ਸਾਨੂੰ,
2: ਸਹੀ ਪਤਾ ਪਾਈਦੇ ਆ ਜੀ,
0: ਤੁਹਾਡੀਆਂ ਚਿੱਠੀਆਂ ਸਾਡੇ ਕੋਲ ਘੱਟ ਪਹੁੰਚਦੀਆਂ ਨੇ, ਫੋਨ ਤੁਹਾਡਾ ਲੱਗ ਗਿਆ।
1: ਜੀ
0: ਸ਼ੁਕਰੀਆ ਜੀ, ਧੰਨਵਾਦ, ਇਸੇ ਤਰ੍ਹਾਂ ਸਾਨੂੰ ਫੋਨ ਕਰਦੇ ਰਹੋ
1: ਜੀ।
0: ਜੀ

0: ਕਿੱਸੇ ਦੀ ਗੱਲ ਇਹਨਾਂ ਨੇ ਕੀਤੀ ਹੈ। ਸੋ ਬਿਲਕੁਲ ਕਿੱਸੇ ਜਿਹੜੇ ਹੈ ਉਹ ਹੁਣ ਆਕਾਸ਼ਵਾਣੀ ਬਠਿੰਡਾ ਨੇ ਜੀਵੰਤ ਕਰ ਦਿੱਤੇ ਹੈ। ਪੁਰਾਣੇ ਕਿੱਸੇ ਸਾਡੇ ਸਰੋਤਿਆਂ ਨੂੰ ਬਹੁਤ ਪਸੰਦ ਆ ਰਹੇ ਹੈ। ਇੱਕ ਜੋ ਬਹੁਤ ਵੱਡਾ ਵਰਗ ਜਿਹੜਾ ਹੈ ਨਾ ਆਕਾਸ਼ਵਾਣੀ ਦੇ ਸਰੋਤਿਆਂ ਦਾ, ਉਹਨਾਂ ਚ ਵਡੇਰੀ ਉਮਰ ਦੇ ਲੋਕ ਜਿਹੜੇ ਹੈ ਉਹ ਮੁਕਾਬਲਤਨ ਜ਼ਿਆਦਾ ਨੇ, ਤਾਂ ਕਰਕੇ ਕਿੱਸੇ ਜਿਹੜੇ ਹੈ ਉਹ ਬਹੁਤ ਪਸੰਦ ਕੀਤੇ ਜਾ ਰਹੇ ਹੈ। ਨਾ ਸਿਰਫ ਵਡੇਰੀ ਉਮਰ ਦੇ ਲੋਕਾਂ ਦੇ ਲਈ, ਕਿੱਸੇ ਜਿਹੜੇ ਹੈ ਉਹ ਸਾਨੂੰ ਜ਼ਿੰਦਗੀ ਚ ਸੇਧ ਦਿੰਦੇ ਨੇ, ਇਹ ਤਾਂ ਸਾਡੇ ਸਾਰਿਆਂ ਲਈ ਬੜੇ ਜ਼ਰੂਰੀ ਨੇ। ਤੇ ਇਹਨਾਂ ਕਿੱਸਿਆਂ ਚੋਂ ਸਾਨੂੰ ਜੋ ਮੋਰਲ ਵੈਲਿਊਜ਼, ਜੋ ਸਾਡੇ ਜ਼ਿੰਦਗੀ ਦੇ ਮੁੱਲ ਨੇ ਨਾ, ਉਹ ਸਿੱਖਣ ਨੂੰ ਮਿਲਦੇ ਆ। ਤੇ ਅਸੀਂ ਜ਼ਰੂਰ ਇਹ ਕਿੱਸੇ ਸੁਣੀਏ ਤੇ ਕੋਈ ਨਾ ਕੋਈ ਮੁੱਲ ਜ਼ਿੰਦਗੀ ਦਾ ਇੱਕ ਅਜਿਹਾ ਸਿਧਾਂਤ ਕੋਈ ਅਪਣਾ ਲਈਏ ਤੇ ਅਸੀਂ ਤਰ ਜਾਂਗੇ।
1: ਬਿਲਕੁਲ ਜੀ, ਤੇ ਧੰਨਵਾਦ ਕਰਦੇ ਹਾਂ ਸਰੋਤਿਆਂ ਦਾ ਜੋ ਇਹ ਸਾਡੇ ਕਿੱਸੇ ਪਸੰਦ ਕਰ ਰਹੇ ਨੇ।
0: ਬਿਲਕੁਲ ਜੀ।
1: ਖਤ ਅਗਲਾ ਮੱਟੂ ਪਰਿਵਾਰ ਵੱਲੋਂ ਆਇਆ ਜੀ, ਪੇਸ਼ਕਰਤਾ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ
0: ਅਕਾਲ, ਨਮਸਕਾਰ ਆਖਦੇ ਹਾਂ ਅਸੀਂ ਵੀ ਇਹਨਾਂ ਨੂੰ।
1: ਕਹਿੰਦੇ ਸ਼ਰਮਾ ਜੀ ਨੇ ਰੂਪ ਬਸੰਤ ਜੀ ਦਾ ਕਿੱਸਾ ਜਿਹੜਾ ਦੂਜਾ ਭਾਗ ਸੁਣਾਇਆ, ਕਹਿੰਦੇ ਸਾਨੂੰ ਬਹੁਤ ਹੀ ਵਧੀਆ ਲੱਗਿਆ
0: ਜੀ, ਸ਼ੁਕਰੀਆ।
1: ਤੇ ਕਹਿੰਦੇ ਵਿਜੇ ਭੈਣ ਜੀ ਨੇ ਪੈਗਾਮ ਪੇਸ਼ ਕੀਤਾ, ਪੂਰਾ ਸੁਪਰ ਹਿੱਟ ਪੇਸ਼ ਕੀਤਾ
0: ਜੀ,
1: 54 ਮੈਸੇਜ ਪੜੇ, ਕਹਿੰਦੇ ਸਾਰੇ ਹੀ ਪੜੇ ਤੇ ਵਧੀਆ ਲੱਗੇ ਸਾਨੂੰ, ਕਹਿੰਦੇ
0: ਲਓ ਜੀ ਗਿਣਤੀ ਗਿਣੀ ਬੈਠੇ ਨੇ।
1: ਹਾਂਜੀ,
0: ਬਹੁਤ ਅੱਛੇ।
1: ਕਹਿੰਦੇ ਬਾਬਾ ਨਾਨਕ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅੱਗੋਂ ਲਿਖਦੇ ਨੇ ਕਹਿੰਦੇ ਮਮਤਾ ਜੀ ਤੇ ਧੀ ਸੀਮਾ ਮਹਿਰਾ ਯਾਨੀ ਕਿ ਡੋਲੀ ਜੀ, ਕਹਿੰਦੇ ਇਹ ਸ਼ੁਲੀਆ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਨੇ ਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ, ਧੰਨਵਾਦ ਕਰਦੇ ਆ।
0: ਬੜਾ ਸ਼ੁਕਰੀਆ ਇਹਨਾਂ ਦਾ, ਇਹਨਾਂ ਦੋਨਾਂ ਸਾਡੇ ਸਾਥੀਆਂ ਵੱਲੋਂ
1: ਜੀ, ਧੰਨਵਾਦ ਜੀ। ਕਹਿੰਦੇ ਅੱਜ ਫਿਲਮੀ ਅਫਸਾਨੇ ਔਰ ਤਰਾਨੇ ਗੁਰਦੀਪ ਗਿੱਲ ਤੇ ਬਲਜੀਤ ਸ਼ਰਮਾ ਜੀ ਨੇ ਪੇਸ਼ ਕੀਤਾ, ਆਨੰਦ ਆ ਗਿਆ
0: ਜੀ।
1: ਪੇਸ਼ਕਾਰੀ ਆਪਣੇ ਨਵੇਂ ਧੀਆਂ ਅਤੇ ਬੇਟੀਆਂ ਦੀ ਪੇਸ਼ਕਾਰੀ ਵੀ ਬਹੁਤ ਵਧੀਆ ਹੁੰਦੀ ਹੈ
0: ਜੀ।
1: ਅੱਜ ਗੀਤ ਪਿਟਾਰਾ ਨਵੇਂ ਬੱਚਿਆਂ ਨੇ ਪੇਸ਼ ਕੀਤਾ, ਮੱਟੂ ਪਰਿਵਾਰ ਬਾਗੋ ਬਾਗ ਹੋ ਗਿਆ।
0: ਕੀ ਬਾਤ!
1: ਬਾਕੀ ਦੀਪਕ, ਸ਼ਹਿਨਾਜ਼, ਪਵਨ, ਡਿੰਪਲ, ਸਚਦੇਵਾ, ਸਰ ਮਮਤਾ ਜੀ, ਸੰਦੀਪ ਸ਼ੇਰਗਿੱਲ, ਖੁਸ਼ਪ੍ਰੀਤ ਸ਼ੇਰਗਿੱਲ, ਗੁਰਦੀਪ ਗਿੱਲ, ਕਿਰਨਪਾਲ, ਜਗਤਾਰ, ਸੁਧਾ, ਦੀਪਾ ਜੀ, ਬਾਗਾ ਜੀ, ਨਵੀਂ ਬੇਟੀ ਕਰਮਜੀਤ, ਕਹਿੰਦੇ ਇਹ ਸਾਨੂੰ ਵਧੀਆ ਲੱਗਦੇ ਨੇ ਬਾਬਾ ਨਾਨਕ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ। ਸਾਡੇ ਉਹ ਸਰੋਤੇ ਜਿਹੜੇ ਸਿਰਫ ਸੁਣ ਰਹੇ ਨੇ, ਫੋਨ ਕਾਲ ਜਾਂ ਮੈਸੇਜ ਨਹੀਂ ਕਰਦੇ, ਉਹ ਵੀ ਸਾਨੂੰ ਕੋਸ਼ਿਸ਼ ਕਰਨ, ਫੋਨ ਮਿਲਾਉਣ 0164-22-44-331, ਨਹੀਂ ਤਾਂ ਵਟਸਐਪ ਤਾਂ ਤੁਸੀਂ ਕਰ ਹੀ ਸਕਦੇ ਹੋ ਸਾਨੂੰ 7173-73-143 ਦੇ ਉੱਤੇ। ਜਿਹੜੇ ਸਾਥੀ ਗੱਡੀਆਂ ਚਲਾਉਂਦੇ ਹੋਏ ਘਰਾਂ ਨੂੰ ਹੁਣ ਪਰਤ ਰਹੇ ਨੇ, ਉਹ ਸੀਟ ਬੈਲਟ ਲਾਉਣੀ ਨਾ ਭੁੱਲਣ, ਕਿਉਂਕਿ ਘਰੇ ਤੁਹਾਡੇ ਪਰਿਵਾਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਜੇ ਹੈ ਤੁਹਾਡੇ ਕੋਲ ਸਮਾਂ ਤਾਂ ਗੱਡੀ ਪਾਸੇ ਲਾ ਕੇ ਸਾਡਾ ਫੋਨ ਨੰਬਰ ਮਿਲਾਉਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਸਾਨੂੰ ਵਟਸਐਪ ਕਰੋ। ਸੁਣਦਿਆਂ ਹੋਇਆਂ ਤੁਹਾਨੂੰ ਆਨੰਦ ਆਏਗਾ ਜੇਕਰ ਤੁਹਾਡਾ ਮੈਸੇਜ ਇੱਥੋਂ ਪੜਿਆ ਜਾਏਗਾ, ਅਸੀਂ ਵੀ ਖੁਸ਼ ਹੋਵਾਂਗੇ, ਬਾਕੀ ਸਾਰੇ ਨਵੇਂ ਸਰੋਤੇ ਵੀ। ਇੱਕ ਫੋਨ ਕਾਲ ਦਾ ਇਸ਼ਾਰਾ ਸਾਨੂੰ ਸਾਡੇ ਕੰਸੋਲ ਤੋਂ ਕਰ ਰਹੇ ਨੇ ਸਾਥੀ ਲਵਲੀਨ ਸਿੰਘ
1: ਜੀ।
0: ਲਵਲੀਨ ਸਚਦੇਵਾ ਜੀ,
1: ਹੈਲੋ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਬਲਜੀਤ ਜੀ ਬੋਲਦੇ ਆ, ਕੁਛ ਮੰਡੀ ਤੋਂ ਜੀ ਬੋਲਦੇ ਆ
0: ਜੀ।
1: ਜੀ,
0: ਕੀ ਨਾਮ ਦੱਸਿਆ ਤੁਸੀਂ?
2: ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ, ਆਪਣਾ ਨਾਮ ਵੀ ਦੱਸ ਦਿਓ ਇੱਕ ਵਾਰੀ।
2: ਬਲਜੀਤ ਬੋਲਦੀ ਆ ਜੀ।
0: ਜੀ ਬਲਜੀਤ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ, ਕੀ ਗੱਲ ਕਰੋਗੇ ਪ੍ਰੋਗਰਾਮ ਬਾਰੇ?
2: ਥੈਂਕ ਯੂ
0: ਜੀ।
2: ਬਸ ਇਹੀ ਕਹਿਣਾ ਜੀ, ਜਿਹੜੇ ਨਵੇਂ ਅਨਾਉਂਸਰ ਲਾਏ ਆ, ਥੋੜਾ ਜਿਹਾ ਉਹਨਾਂ ਨੂੰ ਟ੍ਰੇਨਡ ਕਰਕੇ ਲਾ ਦੋ। ਪਰਸੋਂ ਚੌਥ ਤੁਹਾਡੀ ਕੋਈ ਸੀਗੀ ਪ੍ਰੋਗਰਾਮ,
0: ਹਾਂਜੀ,
2: ਥੋੜਾ ਜਿਹਾ ਵਿੱਚ ਜੀ ਰੁੱਲ ਜੇ ਗਿਆ, ਮਤਲਬ ਉਹਨੇ ਕੁਐਸਚਨ ਨੀ ਹੋਏ।
0: ਅੱਛਾ ਜੀ।
2: ਤੇ ਇੱਕ ਤੁਸੀਂ ਮਤਲਬ ਹੋਰ ਪ੍ਰੋਗਰਾਮ ਬਹੁਤ ਹਲੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ
0: ਜੀ,
2: ਇਹ ਪ੍ਰੋਗਰਾਮ ਤੁਸੀਂ ਜਦੋਂ ਪੂਰੇ ਟ੍ਰੇਨ ਹੋ ਗਏ ਉਹਨਾਂ ਨੂੰ ਦਿਓ।
0: ਹਾਂਜੀ।
2: ਤੇ ਇੱਕ ਮਤਲਬ ਕਿ ਜ਼ਿਆਦਾ ਟਾਈਮ, ਥੋੜੇ ਟਾਈਮ ਚ ਤੁਸੀਂ ਜ਼ਿਆਦਾ ਕੁਛ ਕਈ ਵਾਰੀ ਕਹਿਣਾ ਦਾ ਕਹਿਣਾ ਚਾਹੁੰਦੇ ਹੋ, ਮਤਲਬ ਉਹ ਵੀ ਨੀ ਮਤਲਬ
0: ਠੀਕ
2: ਸਮਝ ਆਉਂਦਾ ਹੈਗਾ।
0: ਅੱਛਾ, ਠੀਕ ਹੈ
1: ਜੀ।
2: ਤੇ ਸਮਝ ਨੀ ਆਉਂਦਾ ਜਾਂ ਠੀਕ ਨੀ ਲੱਗਦਾ, ਉਹ ਵੀ ਥੋੜਾ ਜਿਹਾ ਦਰੁਸਤ ਕੀਤਾ ਜਾਵੇ
0: ਜੀ।
2: ਬਾਕੀ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ, ਤੇ ਜਿਹੜਾ ਤੁਸੀਂ ਅੱਜ ਦਾ ਸ਼ਾਮ ਨੂੰ ਕਰਤਾ ਪ੍ਰੋਗਰਾਮ, ਇਹ ਬਹੁਤ ਹੀ ਵਧੀਆ ਕਰਤਾ, ਕਿਉਂਕਿ ਦੁਪਹਿਰੇ ਸੌਂ ਸੌਂ ਜਾਈਦਾ ਜੀ।
0: ਜੀ, ਚਲੋ ਸ਼ੁਕਰੀਆ ਤੁਹਾਡਾ।
2: ਤੇ ਪ੍ਰੋਗਰਾਮ ਤੁਹਾਡੇ ਸਾਰੇ ਬਹੁਤ ਵਧੀਆ, ਮੈਂ ਰੈਗੂਲਰ ਤੁਹਾਡੀ ਲਿਸਨਿੰਗ ਆ।
0: ਸ਼ੁਕਰੀਆ ਜੀ।
2: ਹਾਂਜੀ ਹਾਂਜੀ,
0: ਸੁਣਦੇ ਰਹੋ, ਧੰਨਵਾਦ ਫੋਨ ਕਰਨ ਲਈ। ਇਹਨਾਂ ਨੇ ਬਹੁਤ ਦੋ ਵਧੀਆ ਸੁਝਾਅ ਦਿੱਤੇ ਕਿ ਇੱਕ ਤਾਂ ਘੱਟ ਜਾਣਕਾਰੀ ਜਾਂ ਸੀਮਿਤ ਸਮੇਂ ਦੇ ਵਿੱਚ ਲੋੜੀਂਦੀ ਜਾਣਕਾਰੀ ਹੀ ਸ਼ਾਮਲ ਕਰੀਏ, ਇਹ ਸਾਡੇ ਸਾਰਿਆਂ ਲਈ ਬਹੁਤ ਚੰਗਾ ਸੁਝਾਅ ਹੋ ਗਿਆ ਇਹਨਾਂ ਦਾ। ਦੂਜਾ ਇਹਨਾਂ ਆਖਿਆ ਕਿ ਨਵੇਂ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਟ੍ਰੇਨਡ ਕਰਕੇ ਹੀ ਅਸੀਂ ਅਨਾਊਂਸਰ ਬਣਾ ਕੇ ਮਾਈਕ ਤੇ ਲੈ ਕੇ ਆਈਏ। ਇਹਨਾਂ ਦੀ ਗੱਲ ਬਹੁਤ ਹੱਦ ਤੱਕ ਇਹ ਠੀਕ ਹੈ, ਪਰ ਇਹ ਸ਼ਾਇਦ ਮੇਰੀ ਗੱਲ ਨਾਲ ਵੀ ਸਹਿਮਤ ਹੋਣਗੇ ਕਿ ਅਸੀਂ ਜਦੋਂ ਤੱਕ ਜਿੰਨਾ ਮਰਜ਼ੀ ਪੜ੍ਹ ਲਈਏ, ਅਸੀਂ ਰੱਟੇ ਲਾ ਲਈਏ, ਜਦੋਂ ਤੱਕ ਸਾਡਾ ਰਿਜ਼ਲਟ ਨਹੀਂ ਨਾ ਆਉਂਦਾ, ਜਾਂ ਅਸੀਂ ਜਾ ਕੇ ਪੇਪਰ 'ਚ ਇਮਤਿਹਾਨ ਦੇਣ ਵਾਸਤੇ ਇਗਜ਼ਾਮ ਹਾਲ 'ਚ ਨਹੀਂ ਨਾ ਬੈਠਦੇ, ਉਦੋਂ ਤੱਕ ਨਹੀਂ ਪਤਾ ਲੱਗਦਾ ਵੀ ਸਾਡੀ ਤਿਆਰੀ ਸੀਗੀ ਕਿ ਨਹੀਂ।
1: ਜੀ ਬਿਲਕੁਲ, ਮਾਈਕ ਤੇ ਤਾਂ ਬੈਠਣਾ ਪਏਗਾ।
0: ਹਾਂਜੀ, ਸੋ ਥੋੜੇ ਦਿਨ ਜਿਹੜਾ ਹੈ ਤੁਹਾਨੂੰ ਵੀ ਇਹ ਸਬਰ ਦੇ ਨਾਲ ਕੰਮ ਲੈਣਾ ਪੈਣਾ ਹੈ। ਇਹਨਾਂ ਸਾਥੀਆਂ ਦੀ ਅਸਲ ਟ੍ਰੇਨਿੰਗ ਜਿਹੜੀ ਹੈ ਉਹ ਲਾਈਵ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਵੀ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਮਾਈਕ ਤੇ ਲੈ ਕੇ ਆਉਣਾ ਵੀ ਇਹਨਾਂ ਦੀ ਟ੍ਰੇਨਿੰਗ ਦਾ ਹੀ ਹਿੱਸਾ ਹੈ। ਸੋ ਇਹ ਇਸੇ ਤਰ੍ਹਾਂ

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। अज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65165।
2: ਇੱਕ ਪ੍ਰਕਾਰ ਸੇ PM ਜੈ अब गरीबों की जाय बन गई है।

0: ਕੀਤੀ ਹੈ, ਇਹ ਵੀ ਪੜ੍ਹੀ ਗਈ ਹੈ। ਇਹਨਾਂ ਨੇ ਧਿਆਨ ਨਾਲ ਨਹੀਂ ਸੁਣਿਆ ਜਾਂ ਉਰਾਂ ਪਰਾਂ ਹੋ ਗਏ ਹੋਣੇ ਆ ਤੇ ਇਹਨਾਂ ਦਾ ਪੈਗਾਮ ਸਕਿੱਪ ਹੋ ਗਿਆ, ਲੰਘ ਗਿਆ, ਕਿਉਂਕਿ ਸਾਡੇ ਸਰੋਤਿਆਂ ਨੇ ਤਸਦੀਕ ਕੀਤਾ ਹੈ ਕਿ 54 ਪੈਗਾਮ ਸ਼ਾਮਿਲ ਕੀਤੇ ਗਏ ਸੀਗੇ ਤੇ ਸਾਡੇ ਅਨਾਊਂਸਰ ਸਾਹਿਬਾਨ ਤੋਂ ਜਦੋਂ ਅਸੀਂ ਰਿਪੋਰਟ ਲਈ ਮੈਡਮ ਵਿਜੇ ਲਕਸ਼ਮੀ ਨੇ ਕਿਹਾ ਕਿ ਸਾਰੇ ਹੀ ਪੈਗਾਮ ਸ਼ਾਮਿਲ ਕੀਤੇ ਨੇ। ਤੁਸੀਂ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਪੈਗਾਮ ਸਾਡੇ ਕੋਲ ਸ਼ਨਿਚਰਵਾਰ 10 ਵਜੇ ਤੱਕ ਪਹੁੰਚ ਜਾਣੇ ਚਾਹੀਦੇ ਨੇ ਜੀ।
1: ਜੀ ਬਿਲਕੁਲ ਜੀ, ਤੇ ਅਗਲੇ ਸਰੋਤਾਂ ਲਈ ਹੈ ਜੀ ਲਾਈਨ
0: ਜੀ, ਬਿਲਕੁਲ।
1: ਹੈਲੋ
2: ਹੈਲੋ,
0: ਹਾਂਜੀ ਹਾਂਜੀ
2: ਹਾਂਜੀ
0: ਜੀ, ਤੁਹਾਡਾ ਫੋਨ ਮਿਲ ਗਿਆ ਜੀ, ਕਰੋ ਗੱਲ। ਨਾਂ ਦੱਸੋ
2: ਜੀ। ਹੈਲੋ,
0: ਨਾਂ ਦੱਸੋ ਜੀ ਆਪਣਾ।
2: ਮਿੱਠੂ ਸਿੰਘ ਜੀ, ਦਿਓਣ ਪਿੰਡ ਤੋਂ।
0: ਹਾਂਜੀ ਮਿੱਠੂ ਸਿੰਘ ਜੀ, ਕੀ ਗੱਲ ਕਰੋਗੇ ਪ੍ਰੋਗਰਾਮਾਂ ਬਾਰੇ?
2: ਹਾਂਜੀ, ਪ੍ਰੋਗਰਾਮ ਤੁਹਾਡੇ ਜੀ ਬਹੁਤ ਸੁਣਦੇ ਰਹਿੰਦੇ ਆ।
0: ਹਾਂਜੀ,
2: ਉਮਰ ਹੋਗੀ 70-72 ਸਾਲ ਦੀ ਉਮਰ ਹੋਗੀ
0: ਜੀ,
2: ਤੁਹਾਡੇ ਸਾਰੇ ਸੁਣਦੇ ਰਹਿੰਦੇ, ਫਿਰ ਕੋਈ ਭੁੱਲ ਜਾਈਏ ਤਾਂ ਵੱਖਰੀ ਗੱਲ, ਸੌ
0: ਜੀ
2: ਸੁਣਦੇ ਰਹਿੰਦੇ ਆ।
0: ਧੰਨਵਾਦ।
2: ਇੱਕ ਫਰਮਾਇਸ਼ ਕੀਤੀ ਸੀ ਜੀ।
0: ਹਾਂਜੀ,
2: ਜੋਗਾ ਸਿੰਘ ਜੋਗੀ ਦਾ ਆਇਆ ਸੀਗਾ ਜੀ ਇੱਕ ਰੀਲ ਦੇ ਵਿੱਚ।
0: ਹਾਂਜੀ,
2: ਚਾਲਵੀ ਮਰਦਾਨਾ ਦੱਖਾਂ ਵੱਲ ਚੱਲ ਗਏ
0: ਜੀ,
2: ਬੰਦਾ ਵਿਗੜਾ ਸੁਧਾਰ ਚੱਲ ਗਏ।
0: ਠੀਕ ਹੈ ਜੀ।
2: ਹਾਂ, ਗੁਰੂ ਨਾਨਕ ਜੀ ਦੇ ਸੰਗ ਆ ਜੀ, ਬਹੁਤ ਲੰਮਾ ਪੌਣੇ ਘੰਟੇ ਦਾ ਤੇ ਬਹੁਤ ਸੋਹਣਾ ਤੇ ਜ਼ਿਆਦਾ ਚੰਗਾ
0: ਜੀ,
2: ਇਹ ਸਾਨੂੰ ਸੁਣਾ ਦਿਓ ਜੀ।
0: ਜੀ, ਸੋ ਲੰਮਾ ਹੋਣ ਕਰਕੇ ਨਾ, ਪੌਣੇ ਘੰਟੇ ਦਾ ਹੋਣ ਕਰਕੇ ਸਾਨੂੰ ਸਮੇਂ ਦਾ ਪ੍ਰਬੰਧਨ ਕਰਨਾ ਪਊਗਾ ਇਹਦੇ ਚ। ਅਸੀਂ ਫਿਰ ਵੀ ਨੋਟ ਕਰ ਲਿਆ ਗਾ ਤੇ ਜਲੰਧਰੋਂ ਮੰਗਵਾ ਕੇ ਤੁਹਾਡੇ ਲਈ ਇਹ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਪੌਣੇ ਘੰਟੇ ਦਾ ਸਮਾਂ ਕੱਢਣਾ ਥੋੜਾ ਜਿਹਾ ਔਖਾ ਹੋ ਜਾਂਦਾ, ਇਸ ਲਈ ਅਸੀਂ ਪ੍ਰੋਗਰਾਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ। ਸੁਣਦੇ ਰਹੋ, ਚਲਾਵਾਂਗੇ, ਕੋਈ ਨੀ,
2: ਇਹਦੇ ਕਈ ਭਾਗ ਨਿਕਲਣਗੇ, 4-5 ਭਾਗ।
0: ਹਾਂ, ਫਿਰ ਤਾਂ ਹੀ ਗੱਲ ਹੈ ਨਾ, ਉਹੀ ਗੱਲ ਹੈ ਜੀ, ਉਹਦੇ ਕਰਕੇ ਸਮਾਂ ਜ਼ਿਆਦਾ ਹੋਣ ਕਰਕੇ ਦਿੱਕਤ ਆ ਰਹੀ ਹੈ ਸਾਨੂੰ, ਅਸੀਂ ਕੋਸ਼ਿਸ਼ ਕਰਾਂਗੇ ਜੀ। ਧੰਨਵਾਦ ਫੋਨ ਕਰਨ ਲਈ
2: ਜੀ।
0: ਜੀ
1: ਜੀ, ਅਗਲਾ ਖਾਸ ਸ਼ਾਮਿਲ ਕਰਦੇ ਹਾਂ। ਸੁਖਚੈਨ ਰੋਡ ਪਿੰਡ ਗਦਰਾਨਾ ਤੋਂ ਜੈਲਾ ਸਿੰਘ ਸਰਾਂ, ਕੁਲਵੰਤ ਸਿੰਘ ਮਾਨ ਲਹਿਰੀ ਢਿੱਲੋਂ, 76 ਸਿੰਘ ਢਿੱਲੋਂ ਪਿੰਡ ਲਾਲਬਾਈ ਤੋਂ
0: ਜੀ, ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ।
1: ਕਹਿੰਦੇ ਅਸੀਂ ਸਾਰੇ ਪ੍ਰੋਗਰਾਮ ਤੁਹਾਡੇ ਸੁਣਦੇ ਹਾਂ, ਭਗਤੀ ਰਸ, ਸੱਜਰੀ ਸਵੇਰ, ਗੀਤੀ ਪਿਟਾਰਾ, ਘਰ ਪਰਿਵਾਰ, ਹੈਲੋ ਫਰਮਾਇਸ਼, ਸੁਰੀਲੀ, ਦੁਪਹਿਰ, ਸ਼ਾਮ,
0: ਸੋਨੀ
1: ਜੀ। ਕਹਿੰਦੇ ਸਾਡੀ ਬੇਨਤੀ ਇਹ ਕਿ ਪੈਗਾਮ ਦੇ ਵਿੱਚ ਗੀਤ ਲਗਾਏ ਜਾਂਦੇ ਨੇ ਨਾ, ਉਹ ਬੰਦ ਕਰ ਦਿਓ ਕਿਤੇ ਕਿਤੇ। ਇਹ ਕਹਿੰਦੇ ਕਹਿੰਦੇ ਹੁੰਦੇ ਆ ਗੀਤ ਸੁਣਨ ਵਾਲੇ ਤਾਂ ਹੋਰ ਵੀ ਕਹਿੰਦੇ ਪ੍ਰੋਗਰਾਮ ਬਹੁਤ ਨੇ, ਤੇ ਸਾਡੀ ਕਹਿੰਦੀ ਫਰਮਾਇਸ਼ ਹੈ ਜਾਂ ਕਹਿ ਲਓ ਕਿ ਸੁਝਾਅ ਹੈ, ਤੇ ਜੇਕਰ ਕਹਿੰਦੇ ਬੇਨਤੀ ਜਾਂ ਤਾਂ ਮੰਨ ਲਓ ਜਾਂ ਫਿਰ ਕਹਿੰਦੇ ਗਾਲਾਂ ਕੱਢ ਲਓ।
0: ਨਹੀਂ ਜੀ, ਸਾਡਾ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈ, ਅਸੀਂ ਫਜ਼ੂਲ ਲਫ਼ਜ਼ ਜਾਂ ਇਸ ਤਰ੍ਹਾਂ ਦੇ ਅਲਫਾਜ਼ ਨਹੀਂ ਵਰਤਦੇ ਰੇਡੀਓ ਤੋਂ। ਅਤੇ ਤੁਸੀਂ ਗੱਲ ਕੀਤੀ ਹੈ ਜਿਹੜੀ ਗੀਤ ਨਾ ਲਾਓ, ਗੀਤ ਉਸ ਪ੍ਰੋਗਰਾਮ ਦਾ ਭਾਗ ਹੈ, ਜੇਕਰ ਅਸੀਂ ਬਿਨਾਂ ਗੀਤਾਂ ਤੋਂ ਉਹ ਪ੍ਰੋਗਰਾਮ ਚਲਾਵਾਂਗੇ ਤੁਹਾਨੂੰ, ਭਾਵੇਂ ਅਸੀਂ ਤੁਹਾਡਾ ਨਾਂ ਵੀ ਸ਼ਾਮਿਲ ਕਰ ਲਈਏ ਤਾਂ ਵੀ ਤੁਹਾਨੂੰ ਪ੍ਰੋਗਰਾਮ ਉਹ ਰੁੱਖਾ ਰੁੱਖਾ ਲੱਗੂਗਾ, ਅਤੇ ਗੀਤਾਂ ਤੋਂ ਬਿਨਾਂ ਗੱਲ ਨਹੀਂ ਬਣਦੀ। ਅਤੇ ਅਸੀਂ ਆਪਣਾ ਨਾਂ ਹੀ ਸੁਣਨਾ, ਵੱਧ ਤੋਂ ਵੱਧ ਪੈਗਾਮ ਹੀ ਸ਼ਾਮਿਲ ਕਰਨੇ, ਉਹ ਤਾਂ ਉਹਦੇ 'ਚ ਹੋ ਹੀ ਰਹੇ ਨੇ, 54 ਪੈਗਾਮ ਸ਼ਾਮਿਲ ਹੋ ਗਏ ਨੇ, ਅਤੇ ਬਚੇ ਸਮੇਂ ਦੇ ਵਿੱਚ ਜੇ ਗੀਤ ਲੱਗ ਗਏ, ਤੁਸੀਂ ਗੀਤ ਸੁਣ ਲਏ ਤਾਂ ਫਿਰ ਤੁਹਾਨੂੰ ਚੰਗਾ ਹੀ ਲੱਗਣਾ ਚਾਹੀਦਾ, ਇਹਦੇ 'ਚ ਮਾੜਾ ਲੱਗਣ ਵਾਲੀ ਕੋਈ ਗੱਲ ਨਹੀਂ ਮੈਨੂੰ ਲੱਗਦਾ। ਸੋ ਇਹ ਸੁਝਾਅ ਜਿਹੜਾ ਹੈ ਤੁਹਾਡਾ ਖਾਸ ਮੰਨਣ ਯੋਗ ਨਹੀਂ ਹੈ। ਧੰਨਵਾਦ
1: ਜੀ। ਅਗਲੇ ਸਰੋਤਾਂ ਨੂੰ ਟੈਲੀਫੋਨ ਲਾਈਨ ਤੇ ਲੈਂਦੇ ਹਾਂ। ਹੈਲੋ, ਹੈਲੋ,
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਨਾਮ ਦੱਸ ਦਿਓ ਆਪਣਾ।
3: ਜਗਸੀਰ ਸਿੰਘ ਜੀ, ਪਿੰਡ ਫੱਤਾਮਲ ਬਾਈ
0: ਜੀ। ਜਗਸੀਰ ਸਿੰਘ ਜੀ, ਸਵਾਗਤ ਹੈ ਤੁਹਾਡਾ,
1: ਕੀ ਗੱਲਬਾਤ ਕਰੋਗੇ ਪ੍ਰੋਗਰਾਮਾਂ ਸੰਬੰਧੀ? ਹੈਲੋ, ਹਾਂਜੀ, ਕੀ ਗੱਲਬਾਤ ਕਰੋਗੇ ਪ੍ਰੋਗਰਾਮਾਂ ਸੰਬੰਧੀ?
3: ਹਾਂਜੀ ਮੈਡਮ ਜੀ, ਪ੍ਰੋਗਰਾਮ ਤਾਂ ਠੀਕ ਠਾਕ ਚੱਲ ਰਹੇ ਨੇ ਜੀ ਤੁਹਾਡੇ।
0: ਹਾਂਜੀ,
3: ਤੇ ਸਰ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ, ਬੋਲੋ ਜੀ।
3: ਹਾਂਜੀ, ਇੱਕ ਆਪਣਾ ਗੀਤ ਪਟਾਰਾ ਚੱਲਦਾ ਜਿਹੜਾ ਜੀ,
0: ਹਾਂਜੀ,
3: ਤੇ ਉਹਦੇ ਵਿੱਚ ਨਾ ਜੀ ਕੋਈ ਥੋੜਾ ਜਿਹਾ ਉਹਨਾਂ ਦਾ ਨਾਮ ਹੀ ਚੇਂਜ ਕਰ ਦੋ ਜੀ ਸਰ।
0: ਕਿਸ ਦਾ?
3: ਗੀਤ ਪਟਾਰਾ ਦਾ, ਜਿਵੇਂ ਜਿਵੇਂ ਗੀਤ ਗੀਤਾਂ ਦੀ ਸੁਗਾਤ ਹੋ ਗਈ ਜੀ, ਜਾਂ ਮੋਹ ਭਰੇ ਗੀਤ ਹੋ ਗਏ ਜੀ।
0: ਜੀ, ਸਾਰੇ ਗੀਤ ਸਾਰਿਆਂ ਲਈ ਮੋਹ ਭਰੇ ਨਹੀਂ ਹੋ ਸਕਦੇ।
3: ਹਾਂਜੀ ਹਾਂਜੀ
0: ਹਾਂਜੀ, ਤਾਂ ਫਿਰ ਇਹ ਨਹੀਂ ਚੱਲ ਸਕਦਾ।
3: ਹਾਂਜੀ, ਗੀਤ ਪਟਾਰਾ ਜਾਂ ਗੀਤਾਂ ਦੀ ਸੁਗਾਤ ਹੋ ਜੂ ਜੀ।
0: ਚਲੋ, ਤੁਸੀਂ ਸਾਨੂੰ ਨਾਂ ਲਿਖ ਕੇ ਭੇਜੋ, ਅਗਲੇ ਬਦਲਾਵਾਂ ਚ ਜੇ ਸਾਨੂੰ ਲੱਗਿਆ ਬਦਲਾ ਕੀਤਾ ਜਾ ਸਕਦਾ ਤਾਂ ਅਸੀਂ ਕਰਾਂਗੇ।
1: ਜੀ ਧੰਨਵਾਦ ਜੀ, ਕਾਲ ਕਰਨ
0: ਦੇ ਲਈ। ਕੱਟ ਗਿਆ
1: ਜੀ,
0: ਸ਼ੁਕਰੀਆ।
1: ਤੇ ਲੋ ਜੀ, ਫਿਰ ਅਗਲੇ ਸਰੋਤਾ ਨਾਲ ਆਪਾਂ ਮੈਸੇਜ ਪੜ੍ਹਦੀ ਹਾਂ ਮੈਂ, ਕੁਲਦੀਪ ਸਿੰਘ ਮਾਨਸਾ ਤੋਂ।
0: ਹਾਂਜੀ,
1: ਇਹ ਲਿਖਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਰਜੋਰਾ ਜੀ, ਤੁਹਾਡੇ ਸਾਰੇ ਪ੍ਰੋਗਰਾਮ ਆਕਾਸ਼ਵਾਣੀ ਦੇ ਸਾਨੂੰ ਵਧੀਆ ਲੱਗਦੇ ਨੇ, ਅਸੀਂ ਸਾਰੇ ਪ੍ਰੋਗਰਾਮ ਸੁਣਦੇ ਹਾਂ।
0: ਸ਼ੁਕਰੀਆ।
1: ਸਵੇਰ ਦੀ ਸਭਾ ਦੇ ਵਿੱਚ ਸੱਜਰੀ ਸਵੇਰ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ।
0: ਹਾਂਜੀ,
1: ਪਰ ਜਿਵੇਂ ਕਹਿੰਦੇ ਆ ਕਿ ਕੁਝ ਗਲਤੀਆਂ ਅਨਾਊਂਸਰ ਵੀ ਕਰਦੇ ਨੇ, ਤੇ ਉਹ ਵੀ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਘੱਟ ਕਰਿਆ ਕਰਨ।
0: ਠੀਕ ਹੈ ਜੀ।
1: ਕਹਿੰਦੇ ਸਾਡੇ ਬੱਚਿਆਂ ਨੂੰ ਅਸੀਂ ਰੇਡੀਓ ਸੁਣਾਉਂਦੇ ਹਾਂ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਰੇਡੀਓ ਤੋਂ ਭਾਸ਼ਾ ਬੋਲਣੀ ਸਿੱਖੋ, ਪਰ ਜਦੋਂ ਰੇਡੀਓ ਉੱਤੇ ਹੀ ਸ਼ੁੱਧ ਭਾਸ਼ਾ ਨਹੀਂ ਬੋਲੀ ਜਾਂਦੀ ਜਾਂ ਪੰਜਾਬੀ ਪੂਰਨ ਰੂਪ ਦੇ ਵਿੱਚ ਨਹੀਂ ਬੋਲੀ ਜਾਂਦੀ ਤਾਂ ਸਾਨੂੰ ਦੁੱਖ ਹੁੰਦਾ ਹੈ। ਜਿਹੜੇ ਨਵੇਂ ਅਨਾਊਂਸਰ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਵੀ ਇਹ ਤਾਕੀਦ ਹੈ ਕਿ ਸਾਡੇ ਵੱਲੋਂ ਆਪਣੀ ਭਾਸ਼ਾ ਤੇ ਕੰਮ ਕਰਨ।

0: ਜੀ
1: ਭਾਈ ਬਿੰਦੀ ਟਿੱਪੀ ਅੱਧਕ ਦਾ ਧਿਆਨ ਰੱਖਿਆ ਕਰਨ ਤੇ ਪੂਰਾ ਪੰਜਾਬ ਤੁਹਾਨੂੰ ਸੁਣ ਰਿਹਾ
0: ਜੀ
1: ਤੇ ਸਾਡੇ ਬੱਚਿਆਂ ਤੇ ਤੁਹਾਡਾ ਅਸਰ ਹੁੰਦਾ ਹੈ। ਆਪਣੇ ਪ੍ਰੋਗਰਾਮ ਦੀ ਤਿਆਰੀ ਕਰਕੇ ਆਓ। ਨਵੇਂ ਅਨਾਊਂਸਰ ਬਹੁਤ ਗਲਤੀਆਂ ਕਰ ਰਹੇ ਨੇ ਪਰ ਉਹਨਾਂ ਨੂੰ ਬੇਨਤੀ ਹੈ ਕਿ ਪਰਪੱਖ ਹੋ ਕੇ ਆਉਣ ਤੇ ਪੁਰਾਣੇ ਅਨਾਊਂਸਰਾਂ ਦੇ ਵਿੱਚੋਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਕਈ ਅਨਾਊਂਸਰ ਅੰਗਰੇਜ਼ੀ ਬਹੁਤ ਬੋਲਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜ਼ਿਆਦਾ ਰੇਡੀਓ ਪਿੰਡਾਂ ਵਿੱਚ ਸੁਣਿਆ ਜਾਂਦਾ ਹੈ, ਕਿਰਪਾ ਕਰਕੇ ਪੂਰਨ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਿਆ ਕਰੋ।
0: ਜੀ ਧੰਨਵਾਦ ਤੁਹਾਡਾ। ਪਹਿਲੀ ਗੱਲ ਤਾਂ ਬਹੁਤ ਚੰਗੀ ਗੱਲ ਹੈ, ਇਹਨਾਂ ਕਿਹਾ ਕਿ ਸਾਡੇ ਬੱਚੇ ਸੁਣਦੇ ਨੇ। ਜੇਕਰ ਬੱਚੇ ਰੇਡੀਓ ਸੁਣਦੇ ਨੇ ਤਾਂ ਇਹ ਵਾਕਈ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਰੇਡੀਓ ਤੋਂ ਇਨਫੋਰਮੇਸ਼ਨ, ਐਜੂਕੇਸ਼ਨ ਤੇ ਐਂਟਰਟੇਨਮੈਂਟ, ਯਾਨੀ ਕਿ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਸਾਰਾ ਬਹੁਤ ਵਧੀਆ ਤਰੀਕੇ ਦਾ ਉੱਚ ਪਾਏ ਦਾ ਲੈ ਕੇ ਜਾਈਏ। ਤੇ ਇਹਨਾਂ ਨੇ ਸਾਨੂੰ ਤਾਕੀਦ ਕੀਤੀ, ਅਸੀਂ ਇਹਨਾਂ ਦਾ ਸੁਝਾਅ ਜਿਹੜਾ ਨੋਟ ਕਰ ਲਿਆ ਸਾਰੇ, ਅਸੀਂ ਇਸ ਨੂੰ ਮੰਨਾਂਗੇ ਅਤੇ ਇੱਕ ਦੂਜੇ ਨੂੰ ਫਿਰ ਯਾਦ ਚੇਤੇ ਕਰਵਾਵਾਂਗੇ ਵੀ ਅਸੀਂ ਅੰਗਰੇਜ਼ੀ ਦੇ ਅਲਫਾਜ਼ ਨਹੀਂ ਵਰਤਣੇ। ਤੇ ਤੁਸੀਂ ਇਸ ਤਰ੍ਹਾਂ ਕਰੋ, ਸਾਨੂੰ ਜੇਕਰ ਤੁਹਾਨੂੰ ਕੁਝ ਖਾਸ ਲੱਗਦਾ ਹੈ ਕਿ ਕੁਝ ਖਾਸ ਅਲਫਾਜ਼ ਵਰਤੇ ਜਾ ਰਹੇ ਆ ਜਾਂ ਕੁਝ ਸੈਂਟੈਂਸ ਵਰਤੇ ਜਾ ਰਹੇ ਆ ਜਾਂ ਸਾਡੇ ਸਾਥੀ ਕੁਝ ਖਾਸ ਜਿਨ੍ਹਾਂ ਦਾ ਤੁਸੀਂ ਨਾਂ ਇੱਥੇ ਕਿਹਾ ਕਿ ਨਾਮ ਨਹੀਂ ਲਊਂਗਾ, ਉਹਨਾਂ ਦਾ ਨਾਂ ਤੁਸੀਂ ਲੈ ਸਕਦੇ ਹੋ, ਉਹ ਖਤ ਤੁਸੀਂ ਸਾਨੂੰ ਨਿੱਜੀ ਤੌਰ 'ਤੇ ਭੇਜ ਦਿਓ। ਉਹਦੇ 'ਚ ਲਿਖ ਦਿਓ ਵੀ ਇਹ ਬ੍ਰੌਡਕਾਸਟ ਖਤ ਨਾ ਕੀਤਾ ਜਾਵੇ, ਕਿਉਂਕਿ ਔਨ ਏਅਰ ਇਸ ਤਰ੍ਹਾਂ ਦੀ ਗੱਲ ਕਰਨੀ ਕਿਸੇ ਲਈ ਸ਼ਾਇਦ ਚੰਗਾ ਨਾ ਹੋਵੇ। ਪਰ ਅਸੀਂ ਆਪਣੇ ਅਨਾਊਂਸਰਾਂ ਨੂੰ ਇਹ ਤਾਕੀਦ ਪਹਿਲਾਂ ਹੀ ਕੀਤੀ ਹੋਈ ਹੈ, ਅੱਗੇ ਵੀ ਅਸੀਂ ਹੋਰ ਖਿਆਲ ਰੱਖਾਂਗੇ। ਤੁਸੀਂ ਵੀ ਸਾਨੂੰ ਚੇਤੇ ਕਰਵਾ ਸਕਦੇ ਹੋ, ਸਿੱਧੇ ਤੌਰ 'ਤੇ ਵੀ ਗੱਲ ਸਾਡੇ ਨਾਲ ਕਰ ਸਕਦੇ ਹੋ, ਖਤ 'ਚ ਲਿਖ ਸਕਦੇ ਹੋ ਤੁਸੀਂ
1: ਜੀ। 6:14 ਦਾ ਸਮਾਂ ਹੋ ਚੁੱਕਾ ਤੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ
0: ਜੀ।
1: ਹੈਲੋ,
2: ਸਤਿ ਸ੍ਰੀ ਅਕਾਲ ਪੁੱਤ।
1: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੁਹਾਡਾ ਨਾਮ ਦੱਸੋ ਆਪਣਾ।
2: ਮੈਂ ਮਿੰਦਰ ਖਾਲਸਾ ਬੋਲਦਾ ਬੇਟੇ, ਸੰਗਤ ਮੰਡੀ ਤੋਂ
1: ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਕੀ ਗੱਲਬਾਤ ਕਰੋਗੇ ਅੱਜ ਪ੍ਰੋਗਰਾਮ ਦਾ ਸੰਬੰਧੀ? ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਬਾਬਾ ਜੀ, ਬਹੁਤ ਵਧੀਆ
0: ਜੀ ਜੀ।
2: ਪਰਿਵਾਰ ਸਾਰਾ ਠੀਕ ਹੈ ਬੇਟੇ?
0: ਸ਼ੁਕਰ ਹੈ, ਸ਼ੁਕਰ ਹੈ ਖਾਲਸਾ ਜੀ, ਤੁਸੀਂ ਸੁਣਾਓ।
2: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਛੋਟਾ
0: ਜੀ। ਹੁਕਮ ਕਰੋ, ਹੋਰ ਕੀ ਇਹਦੇ ਚ ਬਦਲਾ ਕਰ ਦਈਏ?
2: ਇਹੋ ਹੀ ਹੈ ਜੀ, ਪਹਿਲੀ ਅੱਡੇ ਜੀ ਫੋਨ ਕਰਿਆ ਜੀ, ਮਿਲ ਗਿਆ, ਬਹੁਤ ਬਹੁਤ ਧੰਨਵਾਦ
0: ਜੀ। ਚਲੋ ਤੁਹਾਨੂੰ ਵਧਾਈਆਂ।
2: ਹਾਂਜੀ, ਪਰਮਾਤਮਾ ਤੁਹਾਨੂੰ ਵੀ ਵਧਾਵੇ ਜੀ
0: ਜੀ।
2: ਹਾਂਜੀ
0: ਹਾਂਜੀ, ਕਰ ਲਓ ਹੁਣ ਪਹਿਲੀ ਵਾਰੀ ਮਿਲਿਆ ਕੋਈ ਦਿਲ ਦੀ ਗੱਲ, ਕਰ ਲਓ ਅਗਲੇ ਗੇੜੇ, ਫੇਰ ਤੁਹਾਨੂੰ ਔਖਾ ਨਾ ਹੋਣਾ ਪਵੇ ਕਿਤੇ ਫੋਨ ਮਿਲਾਉਣ ਲਈ।
2: ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਬਹੁਤ ਵਧੀਆ ਪ੍ਰੋਗਰਾਮ ਕਰ ਰਿਹਾ ਜੀ ਛੋਟਾ
0: ਜੀ ਜੀ। ਸ਼ੁਕਰੀਆ।
2: ਹਾਂਜੀ, ਤੇ ਮੇਰੀ ਧੀ ਨੂੰ ਵੀ ਕਹਿਣਾ ਸਤਿ ਸ੍ਰੀ ਅਕਾਲ।
0: ਹਾਂਜੀ, ਉਹ ਵੀ ਆਖਦੇ ਨੇ ਜੀ ਤੁਹਾਨੂੰ
1: ਸਤਿ ਸ੍ਰੀ ਅਕਾਲ,
0: ਅਗਲੇ ਵਾਰ ਵੀ ਫੋਨ ਮਿਲਾਇਓ ਜੀ ਸਾਨੂੰ। ਸ਼ੁਕਰੀਆ,
1: ਧੰਨਵਾਦ ਜੀ ਕਾਲ ਕਰਨ ਦੇ ਲਈ।
0: ਸੋ ਪਹਿਲੀ ਵਾਰ ਫੋਨ ਮਿਲਿਆ, ਇਹ ਇਸ ਗੱਲ ਦਾ ਸਬੂਤ ਹੈ ਕਿ ਫੋਨ ਮਿਲ ਜਾਏਗਾ ਜੇ ਤੁਸੀਂ ਮਿਹਨਤ ਦੇ ਨਾਲ ਮਿਲਾਓਗੇ ਤਾਂ ਜੀ।
1: ਬਿਲਕੁਲ ਜੀ,
0: ਹਾਂਜੀ,
1: ਤੇ ਖਤ 21 ਮੇਲਾਂ ਦਾ ਸ਼ਾਮਿਲ ਹੋਏਗਾ, ਜਲਦੀ ਨਾਲ ਮੈਂ ਸ਼ਾਮਿਲ ਕਰਦੀ ਹਾਂ। ਚੱਕ ਲਾਲਗੜ੍ਹ ਜਟਾਣਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ
0: ਜੀ।
1: ਰਾਮੇਸ਼ਵਰ ਜੀ, ਨਿਰਾਨੀਆ, ਸੁਮਨ, ਦਿਵਿਆ, ਨੂਤਨ, ਪੰਕਜ, ਮੇਹਰਚੰਦ, ਹੇਮੂ, ਮਨੀਸ਼ਾ ਤੇ ਬ੍ਰਿਜਲਾਲ
0: ਜੀ
1: ਕਹਿੰਦੇ, ਆਪਕੇ ਯਹਾਂ ਸੇ ਪ੍ਰਸਾਰਿਤ ਸਭੀ ਕਾਰਯਕ੍ਰਮ ਬਹੁਤ ਬੜੀਆ ਹੋਤੇ ਹੈ, ਆਪਕੀ ਕਿਸਾਨਵਾਣੀ ਕੀ ਟੀਮ ਬਹੁਤ ਹੀ ਪਰਿਪੱਕ ਵੈ ਸਟਰੋਂਗ ਹੈ, ਇਨ ਸਭੀ ਕਾ ਉਚਾਰਨ ਏਕਦਮ ਸਹੀ ਹੋਤਾ ਹੈ, ਖੁੰਡ ਚਰਚਾ ਤੋਂ ਇਸ ਕਾਰਯਕ੍ਰਮ ਕੀ ਸ਼ਾਨ ਹੈ।
0: ਕਿਆ ਬਾਤ ਹੈ ਜੀ।
1: ਇਸਕੇ ਇਲਾਵਾ ਸ਼੍ਰੀ ਭਾਗਵਤ ਕਥਾ ਸ਼ਾਮ 5 ਵਜੇ ਸਪੈਸ਼ਲ ਜੋ ਪ੍ਰੋਗਰਾਮ ਹੋਤਾ ਹੈ, ਆਜ ਕਾ ਕਿੱਸਾ ਰੂਪ ਬਸੰਤ, ਹਮੇ ਬਹੁਤ ਬੜੀਆ ਲਗਤੇ ਹੈ, ਜਲਦੀ ਹੀ ਰਾਮ ਚਰਿਤ੍ਰ ਮਾਨਸ, ਰਾਮਾਇਣ ਪਰ ਕੋਈ ਕਾਰਯਕ੍ਰਮ ਹੋ ਤੋ ਹਮੇ ਬਹੁਤ ਹੀ ਅੱਛਾ ਲਗੇਗਾ
0: ਜੀ। ਸ਼ਰਮਾ ਜੀ ਦੀ ਸੂਚੀ ਦੇ ਵਿੱਚ ਪਹਿਲਾਂ ਹੀ ਰਾਮਾਇਣ, ਮਹਾਭਾਰਤ ਤੇ ਸਾਡੇ ਇਸ ਤਰ੍ਹਾਂ ਦੇ ਹੈਗੇ ਨੇ ਜੀ ਗ੍ਰੰਥ ਸਾਡੇ
1: ਜੀ। ਅੱਗੋਂ ਇਹਨਾਂ ਨੇ ਆਪਣੇ ਦੋਨੋਂ ਦੀ ਤਾਰੀਫ ਕਰਤੀ, ਕਹਿੰਦੇ ਆਪ ਦੋਨੋਂ ਕੀ ਆਵਾਜ਼ ਬਹੁਤ ਹੀ ਅੱਛੀ ਹੈ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ
0: ਸ਼ੁਕਰੀਆ, ਸ਼ੁਕਰੀਆ, ਬੜੀ ਮਿਹਰਬਾਨੀ। ਨਿਰਾਣੀਆਂ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਖਤ ਲਿਖਣ ਲਈ। ਅਸੀਂ ਆਖਰੀ ਇੱਕ ਫੋਨ ਕਾਲ ਲਵਾਂਗੇ ਸੀਮਾ ਜੀ।
1: ਹੈਲੋ,
3: ਹਾਂਜੀ
1: ਨਮਸਕਾਰ ਜੀ।
3: ਨਮਸਤੇ ਬੇਟੇ, ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਦੁਨੀਆ ਚ ਜੋੜ ਕੇ ਇਹਨਾਂ ਸਟਾਫ ਨੂੰ
0: ਸਤਿ ਸ੍ਰੀ ਅਕਾਲ ਜੀ। ਬੀਬੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਦੋਨੇ ਹੱਥ ਜੋੜ ਕੇ
3: ਸਤਿ ਸ੍ਰੀ ਅਕਾਲ। ਵਾਹ ਜੀ ਪਿਆਰ ਭਰੀ, ਸਤਿ ਸ੍ਰੀ ਅਕਾਲ
0: ਜੀ। ਹੁਕਮ ਕਰੋ ਜੀ।
3: ਹੁਕਮ ਪੁੱਤ, ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਚੱਲਦੇ ਆ, ਹੁਣ ਜਿਹੜਾ ਰੂਪ ਬਸੰਤ ਦਾ ਚੱਲਿਆ ਸੀ,
0: ਹਾਂਜੀ
3: ਮੈਨੂੰ ਤਾਂ ਵਾਜਾਂ ਮਾਰੀ ਜਾਣ ਤੇ ਮੈਨੂੰ ਤਾਂ ਪਤਾ ਹੀ ਨਾ ਲੱਗੇ ਵੀ ਮੈਨੂੰ ਘਰੇ ਵਾਜਾਂ ਮਾਰੀ ਜਾਂਦੇ ਕਿ ਮੈਂ ਤੁਹਾਡੇ ਪ੍ਰੋਗਰਾਮ ਸੁਣੀ ਜਾਂਦੀ।
0: ਅੱਛਾ ਜੀ,
3: ਇੰਨਾ ਖੁੱਬ ਕੀ ਅੱਖਾਂ ਚੋਂ ਪਾਣੀ ਆਉਣ ਲੱਗ ਗਿਆ
0: ਜੀ ਜੀ।
3: ਤੇ ਜਿਹੜਾ ਤੜਕੇ ਪ੍ਰੋਗਰਾਮ ਆਇਆ ਸੀਗਾ,
0: ਹਾਂਜੀ
3: ਸੁਰਮੇਦਾਨੀ, ਇਹਦਾ ਮੈਂ ਤਾਂ ਵੀ ਬੈਠੀ ਬੈਠੀ ਨੀ ਲਾਇਆ, ਮੈਂ ਕਹਿੰਦਾ ਅੱਜ ਆਊਗਾ
0: ਜੀ,
3: ਫੌਜੀਆਂ ਦਾ ਹੋਏਗਾ ਨਾ ਦਿਨ, ਮੈਂ ਹਜਮਾ ਫੋਨ ਮਿਲਾਉਂਗੀ।
0: ਹਾਂਜੀ ਹਾਂਜੀ,
3: ਜਦੋਂ ਮੈਂ ਲਾਇਆ ਤਾਂ ਪ੍ਰੋਗਰਾਮ ਆਈਆ, ਬਹੁਤ ਸੋਹਣਾ, ਇਹ ਬਹੁਤ ਵਧੀਆ ਲੱਗਿਆ।
0: ਹਾਂਜੀ ਚਲੋ ਚੰਗੀ ਗੱਲ ਹੈ ਜੀ, ਬਦਲਾਅ ਤੁਹਾਨੂੰ ਚੰਗਾ ਲੱਗਿਆ।
3: ਫਿਰ ਸਾਡੀਆਂ ਬੰਗਵਾ ਦੀਆਂ ਬੀਬੀਆਂ ਕਿ ਕੱਲ ਕਿ ਮੰਗਲਵਾਰ ਨੂੰ ਆਇਆ ਨੀ ਇਹ, ਸੁਣ ਲਈਆਂ ਵੀਰਵਾਰ ਨੂੰ ਕਰਤਾ ਉਹਨਾਂ ਨੇ।
0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਤੁਸੀਂ ਸਾਰੇ ਬਦਲਾਅ ਨੋਟ ਕਰ ਲਓ ਤੇ ਇਸੇ ਤਰ੍ਹਾਂ ਅਗਲੇ ਗੇੜੇ ਜਦੋਂ ਫੋਨ ਮਿਲਾਓਗੇ ਨਾ, ਆਹ ਦੋ ਤਿੰਨ ਬਦਲਾਅ ਦੱਸਤੇ, ਦੋ ਤਿੰਨ

0: ਦੱਸ ਦਿਓ, ਜਦੋਂ ਆਪਾਂ ਇੱਕ ਦੂਜੇ ਨੂੰ ਦੱਸਦੇ ਹਾਂ ਉਦੋਂ ਸਾਨੂੰ ਯਾਦ ਰਹਿ ਜਾਂਦਾ।
1: ਬਹੁਆਂ ਦੀ ਅਸੀਂ ਕਿਵੇਂ ਸੁਣਾਂਗੇ, ਤੂੰ ਤਾਂ ਮੌਜਾਂ ਨਾਲ ਸੁਣ ਲੈਣੀ ਹੈ।
0: ਚਲੋ
1: ਅਸੀਂ ਤਾਂ ਚੌਂ ਤੇਰੇ ਤੇ ਫਿਰਦੀ ਹਾਂ।
0: ਚਲੋ ਬੀਬੀ ਜੀ, ਸਾਡੇ ਕੋਲੇ ਤੁਹਾਡੇ ਨਾਲ ਲੰਮੀ ਗੱਲ ਕਰਨ ਦਾ ਸਮਾਂ ਹੁਣ ਨਹੀਂ ਬਚਿਆ, ਫੋਨ ਕਰਨ ਲਈ ਤੁਹਾਡਾ ਧੰਨਵਾਦ, ਇੱਥੇ ਹੀ ਗੱਲ ਖਤਮ ਕਰਾਂਗੇ ਜੀ।
2: ਜੀ ਧੰਨਵਾਦ,
0: ਸ਼ੁਕਰੀਆ ਜੀ।
2: ਜੀ ਮਨਦੀਪ ਜੀ, ਸਿਰਫ ਇੱਕ ਮਿੰਟ ਦਾ ਸਮਾਂ ਤੇ ਆਪਾਂ ਜਾਂਦੇ ਜਾਂਦੇ ਹੁਣ ਸਰੋਤਿਆਂ ਨਾਲ ਕੀ ਸਾਂਝਾ ਕਰੀਏ? ਫੋਨ ਨੰਬਰ
0: ਤੁਸੀਂ ਪਤਾ ਹੈ, ਸਾਂਝੇ ਕਰੋ ਸਾਡੇ ਸਰੋਤਿਆਂ ਨੂੰ, ਆਕਾਸ਼ਵਾਣੀ FM ਬਠਿੰਡਾ ਸੁਣਨ ਦੀ ਅਪੀਲ ਕਰੋ, ਤੇ ਨਾਲੋ ਨਾਲ ਇਹ ਵੀ ਆਖੋ ਕਿ ਤੁਸੀਂ ਜੇਕਰ ਇੱਕ ਦੂਜੇ ਨੂੰ ਕੋਈ ਤੋਹਫਾ ਦੇਣਾ ਹੈ, ਗਿਫਟ ਦੇਣਾ ਹੈ, ਤਾਂ ਰੇਡੀਓ ਸੈੱਟ ਤੋਂ ਜ਼ਿਆਦਾ ਵਧੀਆ ਤੋਹਫਾ ਔਰ ਕੋਈ ਨਹੀਂ ਹੋਊਗਾ, ਕਿਉਂਕਿ ਅਸੀਂ ਜਦੋਂ ਫੋਨ ਤੇ ਸੁਣਦੇ ਹਾਂ, ਐਪ ਤੇ ਸੁਣਦੇ ਹਾਂ, ਤਾਂ ਅਸੀਂ ਡਿਸਟਰਬ ਹੋ ਜਾਂਦੇ ਹਾਂ, ਡਿਸਟਰੈਕਟ ਹੋ ਜਾਂਦੇ ਹਾਂ। ਰੇਡੀਓ ਅਸੀਂ ਸੁਣਨਾ ਵੀ ਹੈ, ਸੁਣਾਉਣਾ ਵੀ ਹੈ, ਕਿਉਂਕਿ ਆਕਾਸ਼ਵਾਣੀ ਦਾ ਮੋਟੋ ਜਿਹੜਾ ਹੈ ਸਾਨੂੰ ਸਭ ਨੂੰ ਪਤਾ ਹੈ, ਗਿਆਨ ਦੇ ਵਿੱਚ ਵਾਧਾ ਕਰਨਾ ਹੈ। ਪਤਾ ਇੱਕ ਵਾਰ ਫਿਰ ਦੱਸ ਦਿਓ, ਇੰਚਾਰਜ ਪ੍ਰੋਗਰਾਮ ਸਰੋਤਾ ਮੰਚ
2: ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ 151001 ਵਟਸਐਪ ਨੰਬਰ ਹੈ ਜੀ 7713773146
0: ਜੀ।
2: ਸੋ ਜੀ, ਇਸ ਨੰਬਰ ਤੇ ਤੁਸੀਂ ਕੋਈ ਵੀ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਰਨੀ ਕਰ ਸਕਦੇ ਹੋ ਤੇ ਲਓ ਜੀ ਫਿਰ ਆਪਾਂ ਅੱਗੇ ਲਈ
0: ਜੀ। ਬਿਲਕੁਲ, ਵਿਸ਼ੇਸ਼ ਸਹਿਯੋਗ ਲਈ ਆਪਾਂ ਧੰਨਵਾਦ ਕਰ ਦਈਏ ਲਵਲੀਨ ਸਚਦੇਵਾ ਜੀ ਦਾ, ਸਤਪਾਲ ਬਰਾੜ ਹੋਰਾਂ ਦਾ, ਤੇ ਸਾਡੀ ਸਾਰੀ ਹੀ ਟੈਕਨੀਕਲ ਟੀਮ ਦਾ, ਤੇ ਲਈਏ ਇਜਾਜ਼ਤ ਜੀ।
2: ਬਿਲਕੁਲ ਜੀ, ਮੈਨੂੰ ਸੀਮਾ ਮਹਿਰਾ ਨੂੰ,
0: ਮੈਨੂੰ ਮਨਦੀਪ ਰੋਜਾ ਨੂੰ ਦਿਓ ਆਗਿਆ, ਨਮਸਕਾਰ।
3: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 52 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀਂਦ ਵਿਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਸਿਹਤ ਸੰਭਾਲ, ਸਿੱਖਿਆ ਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ ਕਰੀਬ 4,700 ਕਰੋੜ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪੰਜਾਬ ਭਰ ਵਿਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ਤੇ ਇਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਅਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਰੇਲ ਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਹਨਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਵਿਚ ਸੁਧਾਰ ਕਰਨਾ ਤੇ ਖੇਤਰ ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ। ਚੰਡੀਗੜ੍ਹ ਤੋਂ ਜਲੰਧਰ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਜਲੰਧਰ ਕੈਂਟ ਸਟੇਸ਼ਨ ਦਾ ਨਿੱਜੀ ਤੌਰ ਤੇ ਉਦਘਾਟਨ ਕੀਤਾ ਤੇ ਇਸ ਤੋਂ ਮਗਰੋਂ ਇੱਥੋਂ ਵਰਚੁਅਲ ਮਾਧਿਅਮ ਰਾਹੀਂ 20 ਸੂਬਿਆਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿਚ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਨੇ। ਇਨ੍ਹਾਂ ਸਟੇਸ਼ਨਾਂ ਦਾ ਪੁਨਰ ਵਿਕਾਸ ਦੁਨੀਆਂ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿਚੋਂ ਇਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਹਿੱਸਾ ਏ। ਇਹ ਰੇਲਵੇ ਸਟੇਸ਼ਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਪ੍ਰਧਾਨ ਮੰਤਰੀ, ਜਿਨ੍ਹਾਂ ਦੇ ਨਾਲ ਕੇਂਦਰੀ ਰੇਲਵੇ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਤੇ ਹੋਰ ਪਤਵੰਤੇ ਵੀ ਮੌਜੂਦ ਰਹੇ ਨੇ, ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਇਹ ਭਾਰਤ ਦੇ ਦੋ ਸਭ ਤੋਂ ਸਤਿਕਾਰਤ ਅਧਿਆਤਮਿਕ ਤੇ ਸਭਿਆਚਾਰਕ ਕੇਂਦਰਾਂ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਹਫ਼ਤੇ 'ਚ 3 ਵਾਰ ਚੱਲਣ ਵਾਲੀ ਰੇਲ ਗੱਡੀ ਹੈ। ਵਾਰਾਣਸੀ ਵਿਚ ਸ੍ਰੀ ਗੋਵਰਧਨਪੁਰ ਗੁਰੂ ਰਵਿਦਾਸ ਜੀ ਦਾ ਜਨਮ ਅਸਥਾਨ ਹੈ। ਨੰਗਲ ਡੈਮ, ਤਲਵਾੜਾ, ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦੌਲਤਪੁਰ ਚੌਕਰ ਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਕਰਨ ਅਤੇ ਕਲਟੋਲੀ ਅੰਬਾਲਾ ਰੇਲ ਸੇਵਾਵਾਂ ਨੂੰ ਝੰਡੀ ਦਿਖਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ 4 ਲੇਨ ਗ੍ਰੀਨਫੀਲਡ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਸਮੇਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ 6 ਲੇਨ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦੇ ਵਿਕਾਸ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
1: ਆਜ ਭਾਰਤ ਸਰਕਾਰ ਕਨੈਕਟਿਵਿਟੀ ਕੇ, ਇਨਫਰਾਸਟ੍ਰਕਚਰ ਕੇ ਅਨੇਕ ਐਸੇ ਪ੍ਰੋਜੈਕਟ ਪਰ ਪੰਜਾਬ ਮੇ ਕਾਮ ਕਰ ਰਹੀ ਹੈ। ਪੰਜਾਬ ਮੇ ਭਾਜਪਾ ਸਰਕਾਰ ਨਹੀਂ ਹੈ, ਲੇਕਿਨ ਹਮਾਰਾ ਪੰਜਾਬ ਵਿਕਸਿਤ ਹੋ

0: लिए और आप सबका जीवन आसान बनाने के लिए कमिटेड है।
1: प्रधानमंत्री नरेंद्र मोदी ने अज हरियाणा के जींद रेलवे स्टेशन से जींद ते सोनीपत दरम्यान भारत की पहली हाइड्रोजन रेलगड्डी नूं रवाना किया। पहली हाइड्रोजन संचालित रेलगड्डी की शुरुआत रेलवे खेतर च साफ अते चुगिरदे पक्षी आवाजाई नूं अपनाउण वाले एक महत्वपूर्ण कदम है। इस मौके प्रधानमंत्री ने हरियाणा विच 12,470 करोड़ तों वधदे राष्ट्रीय शाहराह प्रोजैक्टां दा नींह पत्थर रख्या ते राष्ट्र नूं समर्पित किया। श्री मोदी ने 157 किलोमीटर लंबे दिल्ली अमृतसर कटड़ा एक्सप्रैस वे नूं समर्पित किया। इकट्ठ नूं संबोधन करदिआं प्रधानमंत्री मोदी ने कहा कि पिछले 12 सालां विच भारतीय रेल विच वड्डा बदलाव आया है। उन्होंने कहा कि हरियाणा दे नाल ही दे सालां च विकास का एक नवा गेड़ देखा गया ते तरक्की दे राह ते अगे वध्या। श्री मोदी ने कहा कि देश की पहली हाइड्रोजन रेलगड्डी की शुरुआत ने जींद नूं भारत दे इतिहास च एक विशेष थां दित्ती है।
2: भविष्य में जब भी हाइड्रोजन ट्रेन का जिक्र आएगा तो जींद का, सोनीपत का, हरियाणा का नाम भी आएगा ही आएगा। मैं आप सभी को, पूरे देश को, भारतीय रेल की आधुनिकता से जुड़े इस बड़े कदम के लिए बहुत बहुत बधाई देता हूं।
1: इस तो बाद प्रधानमंत्री मोदी ने केंद्रीय शासित प्रदेश चंडीगढ़ विच सेहत संभाल सिक्ख्या ते सड़क बुनियादी ढांचे दे नाल संबंधित लगभग 4,700 करोड़ के वख-वख विकास प्रोजैक्टां दा नींह पत्थर रख्या ते कुछ नूं राष्ट्र नूं समर्पित किया। पंजाब इंजीनियरिंग कॉलेज चंडीगढ़ विखे आयोजित एक समागम च प्रधानमंत्री मोदी ने 505 करोड़ की लागत नाल बनिया एक एडवांस मदर एंड चाइल्ड केयर सेंटर अते 440 करोड़ की लागत नाल बनिया एक एडवांस न्यूरोसाइंस सेंटर राष्ट्र नूं समर्पित किया। उन्होंने पीजीआई एमईआर चंडीगढ़ विखे पीएम पीएम योजना अधीन 269 बिस्तरियां वाले क्रिटिकल केयर ब्लॉक का नींह पत्थर भी रख्या। प्रधानमंत्री ने जीरकपुर कुराली ग्रीनफील्ड हाईवे नूं भी राष्ट्र नूं समर्पित किया अते जीरकपुर बाईपास ते चंडीगढ़ एयरपोर्ट एरोसिटी ग्रीनफील्ड हाईवे का नींह पत्थर भी रख्या। उन्होंने सैक्टर 46 के पंजाब इंजीनियरिंग कॉलेज अते सरकारी कॉलेज विखे होस्टल ब्लॉकों के नाल नाल पंजाब यूनिवर्सिटी विखे एक नवे बहुमंतवी ऑडिटोरियम का भी उद्घाटन किया। इस मौके एक इकट्ठ नूं संबोधन करदिआं उन्होंने कहा,
2: चंडीगढ़ एक ऐसा शहर है जहाँ एजुकेशन, इंजीनियरिंग, मेडिकल साइंस और रिसर्च से जुड़े बड़े संस्थान एक साथ मौजूद है। बहुत कम शहरों के पास ऐसा सामर्थ्य होता है। आने वाले समय में यही संस्थान नई टेक्नोलॉजी, हेल्थ केयर, स्टार्टअप्स और इनोवेशन के बड़े केंद्र बन सकते हैं। आज एजुकेशन से जुड़ी कई महत्वपूर्ण परियोजनाएं भी इस यात्रा को नई गति दे रही।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਭਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦਾ ਘਰ ਘਰ ਗਣਨਾ ਗੇੜ ਮੌਜੂਦਾ ਸਮੇਂ ਚੱਲ ਰਿਹਾ ਤੇ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਉਤੇ 19 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਜਿਸ ਨਾਲ ਵੋਟਰਾਂ ਨੂੰ ਆਪਣੇ ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ਤੇ ਜਾਣ। ਹਰੇਕ ਯੋਗ ਵੋਟਰ ਦਾ ਨਾਮ 13 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਵਿਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। 2 ਦਿਨਾਂ ਦੌਰਾਨ 29 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 10 ਬੱਸਾਂ ਦੇ ਚਲਾਨ ਕੀਤੇ ਗਏ। ਅਧਿਕਾਰੀਆਂ ਨੇ ਸਕੂਲ ਪ੍ਰਬੰਧਨਾਂ ਨੂੰ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਬੱਸ ਚਾਲਕਾਂ ਦੀ ਨਿਯਮਿਤ ਮੈਡੀਕਲ ਜਾਂਚ ਕਰਵਾਉਣ ਤੇ ਬੱਚਿਆਂ ਨੂੰ ਬੱਸ ਵਿਚੋਂ ਚੜਾਉਣ ਅਤੇ ਉਤਾਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਵੀ ਕੀਤੀ। ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਕਾਲਰਸ਼ਿਪ ਚੈੱਕ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ, ਖੇਤਰੀ ਕੇਂਦਰਾਂ ਤੇ ਹੋਰਨਾਂ ਕਾਲਜਾਂ ਦੇ 123 ਵਿਦਿਆਰਥੀਆਂ ਨੂੰ ਫਾਊਂਡੇਸ਼ਨ ਵੱਲੋਂ ਪ੍ਰਾਪਤ 38,22,000 ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਦੌਰਾਨ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਦੇ ਕਾਰਜਕਾਰੀ ਡਾਇਰੈਕਟਰ ਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੈਂਬਰ ਗੁਰਬੀਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਅੱਜ ਮੋਹਾਲੀ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ ਵੱਖ ਸਰਕਾਰੀ ਦਫ਼ਤਰਾਂ ਚ ਚੈਕਿੰਗ ਕੀਤੀ। ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਟੀਮਾਂ ਨੇ ਦਫ਼ਤਰਾਂ ਵਿਚ

0: ਪਾਣੀ ਇਕੱਤਰ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ ਤੇ ਨਿਰੀਖਣ ਕੀਤਾ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ। ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ 'ਚ ਹੋਣ ਵਾਲੇ ਇਸ ਵਕਾਲੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਅਗਵਾਈ ਮਿਡਫੀਲਡਰ ਸਲੀਮਾ ਟੇਟੇ ਕਰਨਗੇ। ਗੋਲਕੀਪਰ ਸਵਿਤਾ ਅਤੇ ਬੀਜੂ ਦੇਵੀ ਨੇ ਟੀਮ 'ਚ ਆਪਣੀ ਥਾਂ ਬਰਕਰਾਰ ਰੱਖੀ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀਂਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਕੀਤਾ ਰਵਾਨਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਿਤ ਕਰੀਬ 4,700 ਕਰੋੜ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਲਈ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸ਼ਾਮ ਦੇ 6:30 ਹੋ ਚੁੱਕੇ ਨੇ ਤੇ ਹੁਣ ਸਮਾਂ ਹੋ ਰਿਹਾ ਜੀ ਯੁਵਾ ਸਰੋਤਿਆਂ ਦੇ ਪ੍ਰੋਗਰਾਮ ਯੁਵਾਣੀ ਦਾ। ਸੁਣਦੇ ਹਾਂ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਰਮਨੀਤ ਕੌਰ ਅਤੇ ਅਮਨਦੀਪ ਕੌਰ।

0: ਨੂੰ ਜਸਟਿਸ ਪ੍ਰੋਵਾਈਡ ਕਰਨ ਵਾਸਤੇ, ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਪੀਸ ਤੇ ਰੂਲ ਆਫ ਲਾਅ ਨੂੰ ਲਾਗੂ ਕਰਨ ਵਾਸਤੇ ਇਹ ਦਿਨ ਹੈ ਜਿਹੜਾ ਮਨਾਉਣ ਦੀ ਲੋੜ ਪਈ।
1: ਜੀ ਵਕੀਲ ਸਾਹਿਬ, ਅੰਤਰਰਾਸ਼ਟਰੀ ਨਿਆਂ ਦਿਵਸ ਹੈ ਜਿਹੜਾ, ਇਹਦਾ ਮੁੱਖ ਉਦੇਸ਼ ਕੀ ਹੈ?
0: ਇੰਟਰਨੈਸ਼ਨਲ ਜਸਟਿਸ ਡੇ ਦਾ ਮੁੱਖ ਉਦੇਸ਼ ਹੈ ਕਿ ਦੁਨੀਆ ਭਰ ਦੇ ਵਿੱਚ ਨਿਆਂ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ। ਇਸ ਦਿਨ ਦਾ ਸੰਦੇਸ਼ ਹੈ ਕਿ ਜੰਗੀ ਅਪਰਾਧ ਤੇ ਜਿਹੜੇ ਮਨੁੱਖਾਂ ਦੇ ਵਿਰੁੱਧ ਅਪਰਾਧ ਹੁੰਦੇ ਆ, ਉਹਨਾਂ ਚੋਂ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਸਜ਼ਾ ਤੋਂ ਨਹੀਂ ਬਚਣਾ ਚਾਹੀਦਾ। ਤੇ ਇਹ ਦਿਨ ਇੱਕ ਇਹ ਵੀ ਸੰਦੇਸ਼ ਦਿੰਦਾ ਹੈ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਕਾਨੂੰਨ ਤੋਂ ਉੱਪਰ ਨਹੀਂ ਹੈਗਾ।
1: ਜੀ ਵਕੀਲ ਸਾਹਿਬ, ਆਮ ਲੋਕਾਂ ਲਈ ਨਿਆਂ ਦਾ ਅਸਲ ਮਤਲਬ ਕੀ ਹੁੰਦਾ ਹੈ?
0: ਹਾਂਜੀ, ਆਮ ਲੋਕਾਂ ਲਈ ਨਿਆਂ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਅਦਾਲਤਾਂ ਦੇ ਵਿੱਚ ਕੇਸ ਜਿੱਤਣਾ ਜਾਂ ਹਾਰਨਾ। ਨਿਆਂ ਦਾ ਮਤਲਬ ਆਮ ਲੋਕਾਂ ਲਈ ਹੁੰਦਾ ਹੈ ਕਿ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰੀ ਤੇ ਨਿਰਪੱਖਤਾ ਨਾਲ ਵਿਹਾਰ ਕੀਤਾ ਜਾਣਾ ਚਾਹੀਦਾ ਉਹਨਾਂ ਨਾਲ। ਹਰ ਨਾਗਰਿਕ ਨੂੰ ਸੰਵਿਧਾਨਕ ਤੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਮਿਲੇ। ਜੇ ਕਿਸੇ ਨਾਲ ਕੋਈ ਜ਼ੁਲਮ, ਧੋਖਾਧੜੀ ਜਾਂ ਕੋਈ ਹਿੰਸਾ ਹੁੰਦੀ ਹੈ ਤਾਂ ਨਿਰਪੱਖ ਜਾਂਚ, ਸੁਣਵਾਈ ਤੇ ਸਮੇਂ ਸਿਰ ਉਹਨਾਂ ਨੂੰ ਇਨਸਾਫ ਮਿਲੇ। ਤੇ ਜਸਟਿਸ ਦਾ ਅਰਥ ਇਹ ਵੀ ਹੈ ਕਿ ਕਾਨੂੰਨ ਸਭ ਲਈ ਇੱਕੋ ਜਿਹਾ ਹੈ, ਭਾਵੇਂ ਉਹ ਕੋਈ ਗਰੀਬ ਹੋਵੇ, ਅਮੀਰ ਹੋਵੇ, ਤਾਕਤਵਰ ਹੋਵੇ, ਆਮ ਨਾਗਰਿਕ ਹੋਵੇ, ਕਾਨੂੰਨ ਅੱਗੇ ਸਭ ਬਰਾਬਰ ਨੇ।
1: ਤੇ ਵਕੀਲ ਸਾਹਿਬ, ਅੱਜ ਦੇ ਸਮੇਂ ਵਿੱਚ ਅੰਤਰਰਾਸ਼ਟਰੀ ਨਿਆਂ ਦਿਵਸ ਦੀ ਕੀ ਮਹੱਤਤਾ ਹੈ?
0: ਹਾਂਜੀ, ਅੱਜ ਦੇ ਸਮੇਂ 'ਚ ਇਸ ਦਿਨ ਦੀ ਮਹੱਤਤਾ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਜੰਗਾਂ, ਅੱਤਿਆਚਾਰ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਬੇਗੁਨਾਹ ਲੋਕਾਂ ਉੱਤੇ ਜਿਹੜੀ ਹਿੰਸਾ ਹੋ ਰਹੀ ਹੈ, ਅਜਿਹੇ ਸਮੇਂ ਵਿੱਚ ਇਹ ਸਾਨੂੰ ਇਹ ਯਾਦ ਦਿਵਾਉਂਦਾ ਕਿ ਹਰ ਵਿਅਕਤੀ ਨੂੰ ਨਿਆਂ ਮਿਲਣਾ ਚਾਹੀਦਾ, ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਕਾਨੂੰਨਾਂ ਦੀ ਪਾਲਣਾ ਕਰਨੀ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨੀ ਇਹ ਸਾਡਾ ਫਰਜ਼ ਹੈ। ਪੀੜਤਾਂ ਨੂੰ ਇਹ ਭਰੋਸਾ ਦਿੰਦਾ ਇਹ ਦਿਵਸ ਕਿ ਵਿਸ਼ਵ ਪੱਧਰ ਤੇ ਤੁਹਾਨੂੰ ਨਿਆਂ ਦਿਵਾਉਣ ਲਈ ਯਤਨ ਕੀਤੇ ਜਾ ਰਹੇ ਨੇ।
1: ਵਕੀਲ ਸਾਹਿਬ, ਨੌਜਵਾਨਾਂ ਵਿੱਚ ਨਿਆਂ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਕਿਵੇਂ ਵਧਾਈ ਜਾ ਸਕਦੀ ਹੈ?
0: ਨੌਜਵਾਨਾਂ ਵਿੱਚ ਇੰਟਰਨੈਸ਼ਨਲ ਜਸਟਿਸ ਡੇ ਬਾਰੇ ਜਾਗਰੂਕਤਾ ਬਣਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸੈਮੀਨਾਰ, ਵਰਕਸ਼ਾਪਾਂ, ਭਾਸ਼ਣ ਮੁਕਾਬਲੇ ਤੇ ਸੋਸ਼ਲ ਮੀਡੀਆ ਪੋਸਟਰ ਮੁਕਾਬਲੇ, ਜਾਗਰੂਕਤਾ ਰੈਲੀਆਂ ਇਹਨਾਂ ਰਾਹੀਂ ਵਧਾਈ ਜਾ ਸਕਦੀ ਹੈ। ਮਨੁੱਖੀ ਅਧਿਕਾਰਾਂ, ਕਾਨੂੰਨ ਦੀ ਪਾਲਣਾ, ਬਰਾਬਰੀ ਤੇ ਨਿਆਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਇਹਦੇ ਨਾਲ ਮਜ਼ਬੂਤ ਹੁੰਦੀ ਹੈ।
1: ਜੀ, ਤੇ ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ?
0: ਹਾਂਜੀ, ਵਿਸ਼ਵ ਨਿਆਂ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਿਆਂ ਕਿਸੇ ਦੇਸ਼ ਜਾਂ ਸਮਾਜ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਜ਼ਰੂਰੀ ਹੈ। ਇੱਕ ਅਜਿਹਾ ਸਮਾਜ ਜਿੱਥੇ ਹਰ ਵਿਅਕਤੀ ਨੂੰ ਆਪਣੇ ਹੱਕ ਮਿਲਣ, ਕਾਨੂੰਨ ਸਭ ਲਈ ਬਰਾਬਰ ਹੋਵੇ ਅਤੇ ਦੋਸ਼ੀਆਂ ਨੂੰ ਉਹਨਾਂ ਦੇ ਅਪਰਾਧਾਂ ਦੀ ਸਜ਼ਾ ਮਿਲੇ, ਉਹੀ ਸਮਾਜ ਅਸਲ ਅਰਥਾਂ ਵਿੱਚ ਸ਼ਾਂਤ ਤੇ ਵਿਕਸਿਤ ਹੋ ਸਕਦਾ ਹੈ। ਅੱਜ ਦੇ ਸਮਿਆਂ 'ਚ ਦੁਨੀਆ ਦੇ ਕਈ ਹਿੱਸਿਆਂ ਵਿੱਚ ਜੰਗਾਂ, ਹਿੰਸਾ ਤੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਸ ਦਿਨ ਸਾਨੂੰ ਸਿਰਫ ਆਪਣੇ ਹੱਕਾਂ ਬਾਰੇ ਨਹੀਂ, ਸਗੋਂ ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨ, ਕਾਨੂੰਨ ਦੀ ਪਾਲਣਾ ਕਰਨ ਤੇ ਹਰ ਤਰ੍ਹਾਂ ਦੇ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉਠਾਉਣ ਲਈ ਵੀ ਪ੍ਰੇਰਨਾ ਦਿੰਦਾ।
1: ਜੀ ਜੀ,
0: ਖਾਸ ਕਰਕੇ ਨੌਜਵਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਆਂ, ਬਰਾਬਰੀ ਤੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਨੂੰ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਉਣ ਤੇ ਇੱਕ ਅਜਿਹਾ ਸਮਾਜ ਬਣਾਉਣ ਵਿੱਚ ਯੋਗਦਾਨ ਪਾਉਣ ਜਿੱਥੇ ਹਰ ਵਿਅਕਤੀ ਸੁਰੱਖਿਅਤ ਤੇ ਬਰਾਬਰ ਮਹਿਸੂਸ ਕਰੇ। ਅੰਤ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਸਿਰਫ ਅਦਾਲਤਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਵੀ ਇਹ ਫਰਜ਼ ਹੈ। ਜਦੋਂ ਅਸੀਂ ਸੱਚ ਨਾਲ, ਇਮਾਨਦਾਰੀ ਨਾਲ, ਬਰਾਬਰੀ ਨਾਲ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੇ ਹਾਂ ਤਾਂ ਅਸੀਂ ਇੱਕ ਨਿਆਂਪੂਰਨ, ਸ਼ਾਂਤਮਈ ਤੇ ਬਿਹਤਰ ਦੁਨੀਆ ਦੀ ਸਿਰਜਣਾ ਕਰ ਸਕਦੇ ਹਾਂ।
1: ਜੀ ਵਕੀਲ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਤੁਸੀਂ ਮੈਨੂੰ ਆਕਾਸ਼ਵਾਣੀ
1: ਜਾਣਕਾਰੀ ਦੇ ਰਹੇ ਸੀ ਐਡਵੋਕੇਟ ਬਿੰਦਰ ਕੌਰ ਬਰਾੜ। ਉਮੀਦ ਹੈ ਕਿ ਅੱਜ ਇਸ ਗੱਲਬਾਤ ਰਾਹੀਂ ਸਾਡੇ ਸਰੋਤਿਆਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਹੋਵੇਗੀ ਕਿ ਨਿਆਂ, ਮਨੁੱਖੀ ਅਧਿਕਾਰ ਤੇ ਕਾਨੂੰਨ ਸਤਿਕਾਰ ਇੱਕ ਸ਼ਾਂਤੀਪੂਰਨ ਤੇ ਬਿਹਤਰ ਸਮਾਜ ਦੀ ਨੀਂਹ ਹਨ। ਆਓ ਸੁਣਦੇ ਹਾਂ ਕੁਝ ਸੰਦੇਸ਼।
2: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc

0: ਤੇ ਸਰੋਤਿਓ ਅੱਜ ਇੱਕ ਹੋਰ ਖਾਸ ਦਿਨ ਵੀ ਹੈ ਜਿਸ ਬਾਰੇ ਅਮਨ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੀ।
1: ਜੀ ਜੀ ਰਮਨੀਤ, ਅੱਜ ਦਾ ਦਿਨ ਇੱਕ ਹੋਰ ਗੱਲ ਵੀ ਬਹੁਤ ਖਾਸ ਹੈ।
0: ਖਾਸ ਕਿਉਂ ਹੈ ਅਮਨ?
1: ਹਾਂ ਰਮਨੀਤ, ਤੁਹਾਨੂੰ ਪਤਾ ਹੈ ਖਾਸ ਕਿਉਂ ਹੈ? ਕਿਉਂਕਿ ਅੱਜ ਅਸੀਂ ਉਸ ਭਾਸ਼ਾ ਦਾ ਜਸ਼ਨ ਮਨਾ ਰਹੇ ਹਾਂ ਜਿਸ ਨੂੰ ਬੋਲਣ ਲਈ ਮੂੰਹ ਖੋਲਣ ਦੀ ਲੋੜ ਨਹੀਂ ਪੈਂਦੀ।
0: ਤੇ ਫਿਰ ਬੋਲੀਏ ਕਿਵੇਂ?
1: ਬਸ ਉਂਗਲਾਂ ਚਲਾਉਣੀਆਂ ਪੈਂਦੀਆਂ ਨੇ। ਹਾਂਜੀ, ਅੱਜ ਹੈ ਵਿਸ਼ਵ ਇਮੋਜੀ ਦਿਵਸ। ਸੋਚ ਕੇ ਵੇਖੋ, ਜੇ ਸਾਡੇ ਮੋਬਾਈਲ ਵਿੱਚ ਛੋਟੇ ਛੋਟੇ ਹੱਸਦੇ, ਪਿਆਰੇ, ਧੰਨਵਾਦ ਕਰਦੇ ਇਮੋਜੀ ਨਾ ਹੁੰਦੇ ਤਾਂ ਸਾਡੀ ਚੈਟਿੰਗ ਕਿੰਨੀ ਸੁੱਕੀ ਸੁੱਕੀ ਜੀ ਹੁੰਦੀ।
0: ਬਿਲਕੁਲ।
1: ਜੇ ਕਿਸੇ ਨੂੰ ਗੁੱਸਾ ਦਿਖਾਉਣਾ ਹੁੰਦਾ ਤਾਂ ਪੈਰਾਗ੍ਰਾਫ ਲਿਖਣੇ ਪੈਂਦੇ, ਪਰ ਹੁਣ ਇੱਕ ਲਾਲ ਮੂੰਹ ਵਾਲਾ ਇਮੋਜੀ ਭੇਜ ਦਿਓ ਤੇ ਕੰਮ ਖਤਮ। ਤੇ ਜੇ ਕਿਸੇ ਲਈ ਪਿਆਰ ਜਤਾਉਣਾ ਪੈਂਦਾ ਤਾਂ ਫਿਰ ਪੁਰਾਣੇ ਸਮੇਂ ਦੇ ਖਤਾਂ ਮੁਤਾਬਕ ਤਾਂ ਕਾਪੀ ਲਿਖਣੀ ਪੈਂਦੀ। ਹੁਣ ਬਸ ਪਿਆਰ ਵਾਲੀਆਂ ਅੱਖਾਂ ਜੀਆਂ ਦਿਲ ਭੇਜ ਦਿਓ ਤੇ ਇਹ ਇਮੋਜੀ ਦਿਲ ਦੀਆਂ ਗੱਲਾਂ ਬਿਆਨ ਕਰ ਦਿੰਦੇ ਨੇ
0: ਜੀ।
1: ਅੱਜ ਦੇ ਸਮੇਂ ਵਿੱਚ ਨੌਜਵਾਨ ਤਾਂ ਇਮੋਜੀ ਦੀ ਵਰਤੋਂ ਰੋਜ਼ ਕਰਦੇ ਨੇ, ਪਰ ਸਾਡੇ ਵਿਚਕਾਰ ਕਈ ਸਰੋਤੇ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਇਮੋਜੀ ਬਾਰੇ ਜਾਣਕਾਰੀ ਨਹੀਂ ਹੈ
0: ਜੀ।
1: ਤਾਂ ਰਮਨੀਤ, ਉਹਨਾਂ ਨੂੰ ਵੀ ਦੱਸ ਦਈਏ ਕਿ ਇਮੋਜੀ ਮੋਬਾਈਲ 'ਚ ਬਣੇ ਛੋਟੇ ਛੋਟੇ ਚਿੰਨ੍ਹ ਹੁੰਦੇ ਨੇ ਜੋ ਬਿਨਾਂ ਸ਼ਬਦਾਂ ਦੇ ਸਾਡੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਨੇ, ਜਿਵੇਂ ਮੁਸਕਰਾਉਂਦਾ ਚਿਹਰਾ ਖੁਸ਼ੀ, ਦਿਲ ਪਿਆਰ, ਤੇ ਅੰਗੂਠਾ ਉੱਪਰ ਵਾਲਾ ਨਿਸ਼ਾਨ ਸਭ ਠੀਕ ਹੈ ਜਾਂ ਬਹੁਤ ਵਧੀਆ ਦਾ ਸੰਦੇਸ਼ ਦਿੰਦੇ ਨੇ। ਕਈ ਵਾਰ ਅਸੀਂ ਲੰਮਾ ਸੁਨੇਹਾ ਲਿਖਣ ਦੀ ਬਜਾਏ ਇੱਕ ਛੋਟਾ ਜਿਹਾ ਇਮੋਜੀ ਭੇਜਦੇ ਹਾਂ ਤੇ ਸਾਹਮਣੇ ਵਾਲਾ ਸਾਡੀ ਭਾਵਨਾ ਸਮਝ ਜਾਂਦਾ ਹੈ। ਇਹੀ ਕਾਰਨ ਹੈ ਕਿ ਇਮੋਜੀ ਅੱਜ ਸਾਡੀ ਡਿਜੀਟਲ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਨੇ। ਪਰ ਕੱਲ੍ਹ ਹਮੇਸ਼ਾ ਯਾਦ ਰੱਖੀਏ ਕਿ ਇਮੋਜੀ ਸਿਰਫ ਸਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸਾਧਨ ਹੈ। ਅਸਲੀ ਮਹੱਤਵ ਤਾਂ ਸਾਡੇ ਸ਼ਬਦਾਂ, ਸਾਡੇ ਵਤੀਰੇ ਤੇ ਆਪਸੀ ਸਤਿਕਾਰ ਦਾ ਹੁੰਦਾ ਹੈ।
0: ਬਿਲਕੁਲ ਅਮਨ।
1: ਇਸ ਲਈ ਸੋਸ਼ਲ ਮੀਡੀਆ ਜਾਂ ਚੈਟ ਕਰਦੇ ਸਮੇਂ ਇਮੋਜੀ ਦੀ ਵਰਤੋਂ ਸੋਚ ਸਮਝ ਕੇ ਤੇ ਸਹੀ ਢੰਗ ਨਾਲ ਕਰੀਏ।
0: ਅਮਨ, ਤੁਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਦੱਸੋ ਕਿ ਅਸੀਂ ਇਮੋਜੀ ਦਿਵਸ ਮਨਾਉਂਦੇ ਕਿਉਂ ਹਾਂ?
1: ਜੀ ਰਮਨੀਤ, ਸਰੋਤਿਓ, ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਵਰਲਡ ਇਮੋਜੀ ਡੇ ਕਿਉਂ ਮਨਾਇਆ ਜਾਂਦਾ ਹੈ? ਸੋ ਗੱਲ ਬਹੁਤ ਸੌਖੀ ਜੀ ਹੈ। ਅੱਜ ਕੱਲ੍ਹ ਇਮੋਜੀ ਸਾਡੀ ਰੋਜ਼ ਦੀ ਗੱਲਬਾਤ ਦਾ ਹਿੱਸਾ ਬਣ ਗਏ ਨੇ
0: ਜੀ।
1: ਖੁਸ਼ੀ ਹੋਵੇ, ਦੁੱਖ ਹੋਵੇ ਜਾਂ ਕਿਸੇ ਨੂੰ ਵਧਾਈ ਦੇਣੀ ਹੋਵੇ, ਅਸੀਂ ਹਰ ਗੱਲ 'ਚ ਇਮੋਜੀ ਵਰਤਦੇ ਹਾਂ।

0: ਬਸ ਇਸੇ ਕਰਕੇ ਇਹ ਦਿਨ ਮਨਾਇਆ ਜਾਂਦਾ ਹੈ, ਕਿਉਂਕਿ ਇਹ ਛੋਟੇ ਛੋਟੇ ਇਮੋਜੀ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ। ਪਰ ਹਾਂ, ਇਮੋਜੀ ਜਿੰਨੇ ਮਰਜ਼ੀ ਵਰਤੋ, ਆਪਣੇ ਸੋਹਣੇ ਸ਼ਬਦਾਂ ਨੂੰ ਕਦੇ ਨਾ ਭੁੱਲਿਓ,
1: ਬਿਲਕੁਲ,
0: ਕਿਉਂਕਿ ਦਿਲ ਦੀ ਗੱਲ ਤਾਂ ਆਖਿਰ ਸੋਹਣੇ ਸ਼ਬਦਾਂ ਵਿੱਚ ਸਭ ਤੋਂ ਵਧੀਆ ਤਰੀਕੇ ਨਾਲ ਹੀ ਕਹੀ ਜਾਂਦੀ ਹੈ।
1: ਹਾਂਜੀ,
0: ਇਮੋਜੀ ਦੀ ਵਰਤੋਂ ਕਰਦੇ ਸਮੇਂ ਇੱਕ ਗੱਲ ਧਿਆਨ ਵਿੱਚ ਰੱਖੀਏ ਕਿ ਹਰ ਇਮੋਜੀ ਦਾ ਵੱਖਰਾ ਅਰਥ ਹੁੰਦਾ ਹੈ, ਇਸ ਲਈ ਹਮੇਸ਼ਾ ਉਹੀ ਇਮੋਜੀ ਵਰਤੋ ਜੋ ਤੁਹਾਡੀ ਗੱਲ ਨੂੰ ਸਹੀ ਢੰਗ ਨਾਲ ਪੇਸ਼ ਕਰੇ। ਗਲਤ ਇਮੋਜੀ ਕਈ ਵਾਰ ਗਲਤ ਫਹਿਮੀ ਵੀ ਪੈਦਾ ਕਰ ਦਿੰਦੇ ਨੇ
1: ਜੀ, ਬਿਲਕੁਲ।
0: ਪਰ ਜੇ ਸਰੋਤਿਓ ਤੁਸੀਂ ਆਪਣੀਆਂ ਭਾਵਨਾਵਾਂ ਸੱਚਮੁੱਚ ਕਿਸੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਿਰਫ ਇਮੋਜੀ 'ਤੇ ਹੀ ਨਾ ਰਹਿ ਜਾਓ। ਜਿਵੇਂ ਕਿਸੇ ਦਾ ਧੰਨਵਾਦ ਕਰਨਾ ਹੋਵੇ ਤਾਂ ਸਿਰਫ ਹੱਥ ਜੋੜਨ ਵਾਲਾ ਇਮੋਜੀ ਭੇਜਣ ਦੀ ਥਾਂ ਦਿਲੋਂ ਧੰਨਵਾਦ ਲਿਖ ਕੇ ਵੇਖੋ। ਯਕੀਨ ਮੰਨਿਓ, ਤੁਹਾਡੇ ਆਪਣੇ ਸ਼ਬਦ ਸਾਹਮਣੇ ਵਾਲੇ ਦੇ ਚਿਹਰੇ 'ਤੇ ਹੋਰ ਵੀ ਵੱਡੀ ਮੁਸਕਾਨ ਲਿਆ ਦਿੰਦੇ ਨੇ
1: ਜੀ,
0: ਅਤੇ ਰਿਸ਼ਤੇ ਹੋਰ ਵੀ ਮਜ਼ਬੂਤ ਬਣ ਜਾਂਦੇ ਨੇ। ਰਮਨੀਤ, ਚਲੋ ਅੱਜ ਇਹ ਕੋਸ਼ਿਸ਼ ਕਰੀਏ ਕਿ ਫੋਨ 'ਤੇ ਸਿਰਫ ਇਮੋਜੀ ਹੀ ਨਾ ਭੇਜੀਏ, ਸਗੋਂ ਕਦੇ ਕਦੇ ਆਪਣੇ ਪਿਆਰਿਆਂ ਦਾ ਹਾਲ ਵੀ ਪੁੱਛ ਲਈਏ।
1: ਬਿਲਕੁਲ,
0: ਹੋ ਸਕਦਾ ਹੈ ਤੁਹਾਡਾ ਇੱਕ ਮੈਸੇਜ, ਇੱਕ ਪਿਆਰਾ ਜਿਹਾ ਸ਼ਬਦ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਦੇਵੇ। ਤਾਂ ਚਲੋ ਸਰੋਤਿਓ, ਮੁਸਕਾਨਾਂ ਵੰਡਦੇ ਰਹੋ ਅਤੇ ਆਪਣਿਆਂ ਨਾਲ ਦਿਲੋਂ ਜੁੜਦੇ ਰਹੋ। ਇਸੇ ਸੋਹਣੀ ਜਿਹੀ ਗੱਲ ਨਾਲ ਆਓ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: 5 लाख रुपए तक दे मुफ्त इलाज दे हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: श्रोतियो, साडी स्टूडियो की घड़ी मुताबिक समा 6:54 हो रहा है ते मैं अमन रुपाल ते मेरी साथी रमनीत मान तुहाडा स्वागत करदियां ने। ते जे हुण गल करिए जुलाई अगस्त महीने की, तो मतलब मौनसून की, तो इस रुत्त विच एक पासे कुदरत की चादर ओढ़ लैंदी है ते दूजे पासे व्याहां दे खास समागमां दा सिलसिला जिहड़ा ओह भी शुरू हो जांदा है।
2: जी अमन, एक पासे तां इह मौसम साडियां साथणां लई खुशियां ते चा लै के आउंदा है, क्योंकि साडियां दोस्तां नूं तैयार होण दा बहुत शौक हुंदा है, ते दूजे पासे थोड़ी जी चिंता दा विशा भी बन जांदा है, क्योंकि इह मौसम विच नवीं हुमस पसीना इह बहुत ज़्यादा तंग परेशान करदे ने। तां साडियां साथणां जिहड़ियां ਉਹ ਸੋਚੀ ਪੈ ਜਾਂਦੀਆਂ ਵੀ ਕਿਹੋ ਜਿਹੇ ਕੱਪੜੇ ਪਾਈਏ ਜਾਂ ਕਿਹੋ ਜਿਹਾ ਮੇਕਅਪ ਕਰੀਏ ਕਿ ਅਸੀਂ ਸੋਹਣੀਆਂ ਵੀ ਲੱਗੀਏ ਤੇ ਉਹ ਆਰਾਮਦਾਇਕ ਵੀ ਹੋਣ।
1: ਜੀ ਰਮਨੀਤ, ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਕਿੱਦਾਂ ਦੇ ਫੈਬਰਿਕ ਆ ਜਿਹੜੇ ਉਹ ਇਸ ਮੌਸਮ ਵਿੱਚ ਆਰਾਮਦਾਇਕ ਰਹਿੰਦੇ ਨੇ।
2: ਹਾਂਜੀ ਅਮਨ, ਜੇ ਸਭ ਤੋਂ ਪਹਿਲਾਂ ਕੱਪੜਿਆਂ ਦੀ ਗੱਲ ਕਰੀਏ ਤਾਂ ਮੌਨਸੂਨ ਵਿੱਚ ਬਹੁਤ ਭਾਰੇ ਲਹਿੰਗੇ ਜਾਂ ਲੰਮੇ ਘੇਰੇ ਵਾਲੇ ਕੱਪੜੇ ਪਾਉਣ ਤੋਂ ਬਚੋ। ਹਲਕੇ ਫੈਬਰਿਕ ਜਿਵੇਂ ਜੋਰਜੱਟ, ਕਰੇਪ, ਸ਼ਿਫੋਨ ਵਧੀਆ ਰਹਿੰਦੇ ਨੇ। ਇਹ ਜਲਦੀ ਵੀ ਸੁੱਕ ਜਾਂਦੇ ਆ, ਕਿਉਂਕਿ ਆਮ ਜੀ ਗੱਲ ਆ ਕਿ ਹੁਮਸ ਜਾਂ ਨਮੀ ਹੋਵੇਗੀ ਤਾਂ ਪਸੀਨਾ ਵੀ ਜ਼ਰੂਰ ਆਊਗਾ।
1: ਜੀ, ਜੇ ਆਪਾਂ ਰੰਗਾਂ ਦੀ ਗੱਲ ਕਰੀਏ ਤਾਂ ਬਹੁਤੇ ਗੂੜੇ ਰੰਗ ਆ ਜਿਹੜੇ ਉਹ ਇਸ ਮੌਸਮ ਵਿੱਚ ਸੋਹਣੇ ਨਹੀਂ ਲੱਗਦੇ। ਕਈ ਰੰਗ ਤਾਂ ਅਜਿਹੇ ਵੀ ਹੁੰਦੇ ਨੇ ਜਿਹੜੀ ਗਰਮੀ ਨੂੰ ਹੋਰ ਜ਼ਿਆਦਾ ਆਪਣੇ ਵੱਲ ਖਿੱਚਦੇ ਨੇ, ਤਾਂ ਕਰਕੇ ਸਾਨੂੰ ਠੰਡੇ ਠੰਡੇ ਰੰਗ ਚੁਣਨੇ ਚਾਹੀਦੇ ਨੇ, ਜਿਵੇਂ ਪੀਲਾ, ਗੁਲਾਬੀ, ਹਰਾ, ਲਵੈਂਡਰ, ਅਸਮਾਨੀ ਜਾਂ ਪੀਚ ਵਰਗੇ ਰੰਗ ਮੌਨਸੂਨ ਦੇ ਮੌਸਮ ਵਿੱਚ ਬਹੁਤ ਸੋਹਣੇ ਲੱਗਦੇ ਨੇ। ਇਹ ਮੌਸਮ ਦੀ ਤਾਜ਼ਗੀ ਨੂੰ ਹੋਰ ਵੀ ਨਿਖਾਰਦੇ ਨੇ।
2: ਅਤੇ ਇੱਕ ਗੱਲ ਹੋਰ ਦੋਸਤੋ, ਜੋ ਅਸੀਂ ਅਕਸਰ ਹੀ ਭੁੱਲ ਜਾਂਦੇ ਹਾਂ, ਆਪਣੀ ਚਮੜੀ ਦੀ ਸੰਭਾਲ। ਮੌਨਸੂਨ ਵਿੱਚ ਖੂਬ ਪਾਣੀ ਪੀਣਾ, ਪੌਸ਼ਟਿਕ ਭੋਜਨ ਖਾਣਾ ਅਤੇ ਪੂਰੀ ਨੀਂਦ ਲੈਣੀ ਵੀ ਜ਼ਰੂਰੀ ਹੈ। ਜਦੋਂ ਸਾਡੀ ਸਕਿਨ ਅੰਦਰੋਂ ਸਿਹਤਮੰਦ ਹੋਵੇਗੀ ਤਾਂ ਉਸਦੀ ਚਮਕ ਆਪਣੇ ਆਪ ਹੀ ਨਜ਼ਰ ਆਵੇਗੀ। ਦੋਸਤੋ, ਫੈਸ਼ਨ ਹਰ ਸਾਲ ਬਦਲਦਾ ਰਹਿੰਦਾ, ਪਰ ਇੱਕ ਚੀਜ਼ ਜੋ ਕਦੇ ਨਹੀਂ ਬਦਲਦੀ ਉਹ ਹੈ ਆਤਮ ਵਿਸ਼ਵਾਸ। ਜੇ ਆਪਣੇ ਚਿਹਰੇ 'ਤੇ ਮੁਸਕਾਨ ਹੈ ਤਾਂ ਆਪਣੇ ਆਪ 'ਤੇ ਭਰੋਸਾ ਹੈ ਤਾਂ ਖੂਬਸੂਰਤੀ ਆਪਣੇ ਆਪ ਨਿਖਰ ਕੇ ਸਾਹਮਣੇ ਆ ਜਾਂਦੀ ਹੈ।
1: ਜੀ ਰਮਨੀਤ, ਜੇ ਤੁਹਾਨੂੰ ਯਾਦ ਹੋਵੇ ਤਾਂ ਜਿਵੇਂ ਸਾਉਣ ਦਾ ਮਹੀਨਾ ਚੜ੍ਹ ਗਿਆ ਹੈ, ਇਸ ਮਹੀਨੇ ਤੀਆਂ ਦੇ ਤਿਉਹਾਰ ਵਰਗੇ ਥਾਵਾਂ 'ਤੇ ਮਨਾਏ ਜਾਂਦੇ ਨੇ, ਅਤੇ ਜਿਹੜੀਆਂ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਨੇ ਇਹ ਆਪਣੀਆਂ ਸਾਥਣਾਂ ਜ਼ਰੂਰ ਅਪਣਾਉਣਗੀਆਂ, ਕਿਉਂਕਿ ਆਪਾਂ ਗੱਲ ਹੀ ਹਾਰ ਸ਼ਿੰਗਾਰ ਅਤੇ ਪਹਿਰਾਵੇ ਦੀ ਕੀਤੀ ਹੈ। ਸੋ ਸਰੋਤਿਓ, ਸਮਾਂ ਸਾਨੂੰ ਆਗਿਆ ਦੇ ਰਿਹਾ ਹੈ। ਉਮੀਦ ਹੈ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ, ਅਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਉਮੀਦ ਹੈ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਮੈਨੂੰ ਰਮਨੀਤ ਨੂੰ
1: ਮੈਨੂੰ ਅਮਨ ਰੁਪਾਲ ਨੂੰ
0: ਦਿਓ ਆਗਿਆ।
1: ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਬਾਣੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਹੇ 6:59 ਅਤੇ 33 ਸਕਿੰਟ। ਪੇਸ਼ ਹੈ

ਪੇਸ਼ ਹੈ ਸਾਡੇ ਸਰੋਤਿਆਂ ਦੀ ਫੋਨ ਕਾਲ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਲਵਲੀਨ ਸਚਦੇਵਾ।

0: ਜੀ ਹਾਂ ਸਰੋਤੇ, ਉਹ ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਨੇ ਡਾਇਲ ਕੀਤਾ ਹੈ। 0164-2440-331। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਮੈਂ ਜੀ ਪੂਰਨ ਸਿੰਘ, ਸਪੀਕਰਾਂ ਵਾਲੇ।
0: ਪੂਰਨ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਪ ਜੀ ਦਾ ਸਵਾਗਤ ਹੈ।
1: ਪਿੰਡ ਫਕਰਸਰ ਤੋਂ ਜੀ ਬੋਲਦੇ।

0: ਕੀ ਹਾਲ ਚਾਲ ਨੇ ਜਨਾਬ?
1: ਠੀਕ ਹੈ ਜੀ, ਵਧੀਆ ਜੀ।
0: ਫਿਰ ਤਾਂ ਸਾਡੇ ਗੀਤਾਂ ਦੀ ਆਵਾਜ਼ ਤੇ ਸਾਡੀ ਆਵਾਜ਼ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋਵੋਗੇ।
1: ਹਾਂਜੀ ਹਾਂਜੀ, ਪੂਰੀ ਮੇਰੇ ਕੋਲ ਮਸ਼ੀਨ ਪਈ ਹੈ ਤਵਿਆਂ ਵਾਲੀ ਜੀ।
0: ਅੱਛਾ, ਤਵਿਆਂ ਵਾਲੀ ਮਸ਼ੀਨ ਪਈ ਹੈ? ਫਿਰ ਤਾਂ
1: ਹਾਂ, ਸਾਰਾ ਸਿਸਟਮ ਸਾਊਂਡ ਦਾ ਹੀ ਮਾਲਕ ਮੁੰਡਾ ਕਰੀ ਖੜਾ, ਮੇਰਾ ਮਾਲਕ ਹੈ।
0: ਬਹੁਤ ਖੁਸ਼ੀ ਦੀ ਗੱਲ,
1: ਬਹੁਤ ਵਧੀਆ ਚਲਾਈ ਖੜਾ ਕੰਮ ਹੈ ਜੀ।
0: ਅੱਛਾ ਅੱਛਾ, ਬਹੁਤ ਖੁਸ਼ੀ ਦੀ ਗੱਲ ਹੈ ਜਨਾਬ। ਤੇ
1: ਖਾੜਾ ਖੂੜਾ ਦੇ ਜਾਂਦੇ ਆ ਇਹ।
0: ਅੱਛਾ ਅੱਛਾ, ਆਪਣੀ ਫਰਮਾਇਸ਼ ਦੱਸ ਦਿਓ।
1: ਆਪਣਾ ਅਮਰ ਸਿੰਘ ਸ਼ੌਂਕੀ ਦੇ ਜੀ ਕੜੀ, ਉਹ ਸਾਹਿਬੋ ਬਾਜਾ ਮਾਰਦੀ
0: ਜੀ। ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ।
1: ਸ਼ੁਕਰੀਆ ਬਾਈ, ਸ਼ੁਕਰੀਆ ਬਾਈ।

0: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:11:45। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਵੇਖਦੇ ਹਾਂ ਕਿਹੜੇ ਸਰੋਤਾ ਲਾਈਨ ਤੇ ਨੇ। ਹੈਲੋ
3: ਜੀ, ਨਮਸਤੇ।
2: ਨਮਸਕਾਰ, ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
3: ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ, ਗ੍ਰਾਮ ਬਛੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
2: ਕਿਆ ਬਾਤ ਹੈ, ਉਜੈਨ ਸੇ ਬੋਲ ਰਹੇ ਹੈ ਪ੍ਰੇਮ ਸਿੰਘ ਸਿਸੋਦੀਆ ਜੀ।
3: ਜੀ ਸਰ,
2: ਪ੍ਰੋਗਰਾਮ ਸ਼ਾਮ ਸੁਹਾਨੀ ਚ ਆਪ ਜੀ ਦਾ ਸਵਾਗਤ ਹੈ ਸ਼੍ਰੀਮਾਨ
3: ਜੀ। ਥੈਂਕ ਯੂ ਸੋ ਮਚ। ਕੈਸੇ ਹੈ ਆਪ?
2: ਬਹੁਤ ਬੜੀਆ, ਪ੍ਰਭੂ ਕੀ ਕਿਰਪਾ। ਆਪ ਸੁਣਾਈਏ ਕੈਸੇ ਹੈ?
3: ਹਮ ਵੀ ਬਹੁਤ ਅੱਛੇ ਹੈ, ਔਰ ਆਪਸੇ ਬਾਤ ਕਰਕੇ ਔਰ ਵੀ ਅੱਛਾ ਲੱਗ ਰਹਾ ਹੈ। ਮੋਬਾਈਲ ਐਪ ਪਰ ਆਪਕੇ ਕਾਰਜਕ੍ਰਮ ਸੁਣ ਰਹੇ ਹੈ।
2: ਧੰਨਵਾਦ। ਮੌਸਮ ਕੈਸਾ ਹੈ ਉਜੈਨ ਮੇ?
3: ਜੀ ਅਭੀ ਮਤਲਬ ਪਿਛਲੇ ਹਫਤੇ ਬਰਸਾਤ ਹੋਈ ਥੀ, ਅਭੀ ਬਰਸਾਤ ਕਾ ਔਰ ਇੰਤਜ਼ਾਰ ਹੋ ਰਹਾ ਹੈ।
2: ਚਲੋ ਹਮ ਨਮਸਕਾਰ ਕਰੇ ਇੰਦਰ ਦੇਵਤਾ ਕੀ, ਬੰਦਗੀ ਕਰੇ, ਤਪੱਸਿਆ ਕਰੇ, ਇੰਦਰ ਦੇਵਤਾ ਜ਼ਰੂਰ ਪ੍ਰਸੰਨ ਹੋਗੇ ਔਰ ਇਸ ਜ਼ਮੀਂ ਪੇ ਜ਼ਰੂਰ ਬਾਰਿਸ਼ ਕੀ ਬੂੰਦੇ ਗਿਰੇਂਗੀ, ਐਸੀ ਮੈਂ ਉਮੀਦ ਕਰਤਾ ਹੂੰ।
3: ਜੀ ਬਿਲਕੁਲ।
2: ਕਹੀਏ ਕੌਨ ਸਾ ਗੀਤ ਸੁਣਨਾ ਚਾਹੇਂਗੇ?
3: ਗੀਤ ਸੁਣਵਾ ਦੀਜੀਏਗਾ ਆਪ, ਫਿਲਮ ਕਰਾ ਮੇ ਬੜੇ ਮੀਆਂ ਛੋਟੇ ਮੀਆਂ ਔਰ ਗਾਣੇ ਕੇ ਬੋਲੇ ਕਿਸੀ ਡਿਸਕੋ ਮੇ ਜਾਏ।
2: ਬਹੁਤ ਬੜੀਆ ਗੀਤ ਕੀ ਆਪਨੇ ਫਰਮਾਇਸ਼ ਕੀ। ਕੈਸੇ ਲਗਤੇ ਹੈਂ ਆਪਕੋ ਹਮਾਰੇ ਪ੍ਰੋਗਰਾਮ?
3: ਪ੍ਰੋਗਰਾਮ ਬਹੁਤ ਹੀ ਅੱਛੇ ਲਗਤੇ ਹੈ, ਔਰ ਜਬ ਹੈਲੋ ਫਰਮਾਇਸ਼ ਦਿਨ ਮੇ ਆਤਾ ਨਾ 1:15 ਸੇ
2: ਜੀ
3: ਉਸਕੋ ਵੀ ਸੁਣਤੇ ਹੈ, ਇਸਕੇ ਇਲਾਵਾ ਸ਼ਾਮ ਸਵਾਨੀ ਕੋ ਵੀ ਸੁਣਤੇ ਹੈ, ਔਰ ਪੰਜਾਬੀ ਸੌਂਗ ਸੁਣਨੇ ਕਾ ਬੜਾ ਸ਼ੌਕ ਹੈ ਹਮੇ।
2: ਜੀ ਧੰਨਵਾਦ।
3: ਜੀ ਸਰ,
2: ਫੋਨ ਕਰਨੇ ਕੇ ਲੀਏ ਧੰਨਵਾਦ। ਪੇਸ਼ ਹੈ ਆਪਕੀ ਫਰਮਾਇਸ਼ ਪਰ ਯੇ ਗੀਤ।
3: ਜੀ

ਜੀ ਹਾਂ ਸਰੋਤਿਓ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ, ਲੱਗਦਾ ਸਾਡੇ ਸਰੋਤਾ ਨਾਰਾਜ਼ ਹੋ ਕੇ ਚਲੇ ਗਏ। ਉਹ ਸਾਡੇ ਸਰੋਤਾ ਸਨ ਰਕੀਲਾ, ਜਿਨ੍ਹਾਂ ਨੇ ਫਰਮਾਇਸ਼ ਕੀਤੀ ਸੀ ਗੁਰਦਾਸ ਮਾਨ ਦੇ ਗਾਏ ਇਸ ਗੀਤ ਦੀ। ਪੇਸ਼ ਹੈ ਉਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

0: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਲਾਈਨ ਤੇ ਨੇ। ਹੈਲੋ
1: ਪ੍ਰਭਾਵ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਆਪ ਜੀ ਨੂੰ ਵੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ। ਆਪਣਾ ਨਾਂ ਤੇ ਗ੍ਰਾਂ ਦੱਸੋ।
1: ਮੈਂ ਜੀ ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਸਰ ਜੀ।
0: ਜਗਜੀਤ ਮੱਟੂ ਜੀ, ਕੀ ਹਾਲ ਚਾਲ ਨੇ?
1: ਕਿਰਪਾ ਜੀ ਤੁਹਾਡੀ, ਬਾਬੇ ਨਾਨਕ ਦੀ ਕਿਰਪਾ ਜੀ ਸਾਰੇ ਸਟਾਫ ਨੂੰ, ਬਾਬਾ ਨਾਨਕ
0: ਵਾਹ,
1: ਚੜ੍ਹਦੀ ਕਲਾ ਚ ਰੱਖੇ ਜੀ
0: ਬਾਬਾ
1: ਉਹਨੂੰ।
0: ਨਾਨਕ ਚੜ੍ਹਦੀ ਕਲਾ ਵਿੱਚ ਰੱਖੇ, ਅੱਜ ਤਾਂ ਛਾਏ ਹੋਏ ਹੋ ਆਕਾਸ਼ਵਾਣੀ ਬਠਿੰਡਾ ਤੇ ਤੁਸੀਂ।
1: ਮੈਂ ਕਿਹਾ ਜੀ ਤੁਹਾਡੇ ਪ੍ਰੋਗਰਾਮ ਕਿਆ ਬਾਤ ਹੈ, ਜਦੋਂ ਆਪਣੇ ਰੌਣਕਾਂ ਲੱਗਦੀ, ਤੁਹਾਡੇ ਇੰਨੇ ਸੋਹਣੇ ਪ੍ਰੋਗਰਾਮ ਚੱਲਦੇ ਆ ਜੀ।
0: ਇਹ
1: ਅੱਜ
0: ਸਭ
1: ਆਉਣਾ ਤੁਹਾਡਾ ਪ੍ਰੋਗਰਾਮ ਆਪਣਾ ਸੁਣਿਆ ਜੀ, ਆਹ ਆਪਣਾ ਖਾਤਾ ਵਿੱਚ ਲੱਗ ਜਾਣਾ ਹੁਣ।
0: ਸਰੋਤਾ ਮੰਚ, ਸਰੋਤਾ ਮੰਚ
1: ਸਰੋਤਾ ਮੰਚ ਜੀ, ਆਪਣੇ ਰਜਾਣਾ ਸਾਹਿਬ ਨੇ, ਭੈਣ ਨੇ ਕਿਹਾ ਜੀ ਕਿਆ ਬਾਤ ਹੈ ਜੀ, ਤੇ ਭੈਣ ਆਪਣੀ ਬੀਜਲ ਅਸੀਂ ਪੈਗਾਮ ਕਰੀ ਬਟ ਕਰ ਦਿੰਦੀ ਹੈ ਜੀ, ਉਹ
0: ਜੀ
1: ਕਿਆ ਬਾਤ ਹੈ ਜੀ।
0: ਇਹ ਆਪ ਜੀ ਦਾ ਪ੍ਰੇਮ ਤੇ ਸਤਿਕਾਰ ਹੈ ਜੋ ਤੁਹਾਨੂੰ ਸਾਡੇ ਪ੍ਰੋਗਰਾਮ ਵਧੀਆ ਲੱਗਦੇ ਨੇ। ਮੱਟੂ ਜੀ,
1: ਮੈਨੂੰ ਤਾਂ ਦਿਲ
0: ਹਾਂ,
1: ਨਹੀਂ ਸਰਦਾ ਜੀ ਤੁਹਾਡੇ
0: ਫਰਮਾਇਸ਼
1: ਨਾਲ ਜੀ।
0: ਦੱਸੋ, ਫਰਮਾਇਸ਼ ਦੱਸੋ ਜਨਾਬ, ਫਰਮਾਇਸ਼ ਕਿਹੜਾ ਗੀਤ ਸੁਣਨਾ
1: ਫਰਮਾਇਸ਼
0: ਤੁਸੀਂ?
1: ਜੀ, ਸਾਡੀ ਇਹ ਹੈ ਜੀ ਗੱਲ ਵੀ ਜਿੰਨਾ ਇੱਕ ਕੱਲਾ ਦੇ ਬਾਦਸ਼ਾਹ ਜਿਹੜੀ ਕੁਲਦੀਪ ਮਾਨ ਸਾਹਿਬ ਆਪਣੇ ਪ੍ਰੋਗਰਾਮ ਚ ਕਿਸੇ ਚ ਲਾ ਗੀਤ ਚੱਲੇ ਪਰ ਗੱਲ
0: ਜੀ
1: ਨਹੀਂ ਬਣਦੀ
0: ਜੀ
1: ਜੀ।
0: ਫੋਨ ਫੋਨ ਕਰਨ ਲਈ ਸ਼ੁਕਰੀਆ ਜਨਾਬ। ਮੱਟੂ ਸਾਹਿਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 7:29 ਤੇ 45 ਸੈਕਿੰਡ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 7:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕੇਂਦਰ ਦੀ NDA ਸਰਕਾਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ। ਪ੍ਰਧਾਨ ਮੰਤਰੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਤੇ ਵਾਰਾਨਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਜੀਂਦ ਵਿਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ ਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਚ ਮੰਤਰੀ ਸਮੂਹ ਦੀ ਇਕ ਮੀਟਿੰਗ ਹੋਈ। ਸਰਕਾਰ ਨੇ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ 2022 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਦੀ NDA ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ ਤਾਂ ਜੋ ਉਨ੍ਹਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵੱਖ ਵੱਖ ਯੋਜਨਾਵਾਂ ਤੇ ਹੋਰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਸੂਬੇ ਨੂੰ ਭੇਜੇ ਗਏ ਨੇ, ਹਾਲਾਂਕਿ ਸੂਬਾ ਸਰਕਾਰ ਉਨ੍ਹਾਂ ਫੰਡਾਂ ਨੂੰ ਸਹੀ ਦਿਸ਼ਾ ਵਿਚ ਵਰਤਣ ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਾਮ ਬਦਲ ਕੇ ਅਤੇ ਉਨ੍ਹਾਂ ਨੂੰ ਆਪਣਾ ਦੱਸ ਕੇ ਵਰਤ ਰਹੀ ਹੈ। ਪ੍ਰਧਾਨ ਮੰਤਰੀ ਜੋ ਅੱਜ ਜਲੰਧਰ ਵਿਚ ਵੱਖ ਵੱਖ ਰੇਲ ਤੇ ਸੜਕ ਪ੍ਰੋਜੈਕਟਾਂ ਨੂੰ ਝੰਡੇ ਦਿਖਾਉਣ ਤੇ ਨੀਂਹ ਪੱਥਰ ਰੱਖਣ ਲਈ ਆਏ ਸਨ, ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਚ ਡੁੱਬੀ ਤੇ ਕਰਜ਼ੇ ਹੇਠ ਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਜਟ ਦੀ ਵਰਤੋਂ ਇਸ ਵੱਲੋਂ ਲਏ ਗਏ ਕਰਜ਼ੇ ਨੂੰ ਵਾਪਸ ਕਰਨ ਲਈ ਕੀਤੀ ਜਾ ਰਹੀ ਹੈ। ਸ੍ਰੀ ਮੋਦੀ ਨੇ ਸੂਬੇ ਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਅਪਰਾਧ ਤੇ ਨਸ਼ਿਆਂ ਵਿਚ ਵਾਧੇ ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ, ਖਾਸ ਕਰਕੇ ਕਿਸਾਨਾਂ ਤੇ ਨੌਜਵਾਨਾਂ ਕੋਲ ਪੰਜਾਬ ਨੂੰ ਮਜ਼ਬੂਤ ਤੇ ਵਿਕਸਿਤ ਕਰਨ ਦੀ ਬਹੁਤ ਸੰਭਾਵਨਾ ਹੈ, ਪਰ ਇਹ BJP ਦੀ ਡਬਲ ਇੰਜਨ ਸਰਕਾਰ ਨਾਲ ਹੀ ਕੀਤਾ ਜਾ ਸਕਦਾ ਹੈ, ਜਿਵੇਂ ਦੂਜੇ ਸੂਬਿਆਂ ਚ ਹੋਇਆ ਏ। ਉਨ੍ਹਾਂ ਕਿਹਾ ਕਿ BJP ਸਰਕਾਰ ਹੀ ਇਸ ਦੀ ਸ਼ਾਨ ਵਾਪਸ ਲਿਆ ਸਕਦੀ ਏ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਸੂਬੇ ਦੀ ਚਿੰਤਾ ਨਹੀਂ ਕਰਦੇ, ਸਗੋਂ ਆਪਣੇ ਹੀ ਮੁੱਦਿਆਂ ਚ ਉਲਝੇ ਹੋਏ ਨੇ। ਪ੍ਰਧਾਨ ਮੰਤਰੀ ਨੇ ਅੱਜ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਰੇਲ ਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਸੰਪਰਕ ਨੂੰ ਮਜ਼ਬੂਤ ਕਰਨਾ, ਮੁਸਾਫਰਾਂ ਦੀ ਸਹੂਲਤ ਚ ਸੁਧਾਰ ਕਰਨਾ ਤੇ ਖੇਤਰ ਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ। ਚੰਡੀਗੜ੍ਹ ਤੋਂ ਜਲੰਧਰ ਪਹੁੰਚਣ ਤੋਂ ਤੁਰੰਤ ਬਾਅਦ ਉਨ੍ਹਾਂ ਜਲੰਧਰ ਕੈਂਟ ਸਟੇਸ਼ਨ ਦਾ ਨਿੱਜੀ ਤੌਰ ਤੇ ਉਦਘਾਟਨ ਕੀਤਾ ਤੇ ਇਸ ਮਗਰੋਂ ਇਥੋਂ ਵਰਚੁਅਲ ਮਾਧਿਅਮ ਰਾਹੀਂ 20 ਰਾਜਾਂ ਦੇ 74 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਵਿਚ ਮੋਹਾਲੀ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਨੇ। ਇਨ੍ਹਾਂ ਸਟੇਸ਼ਨਾਂ ਦਾ ਪੁਨਰ ਵਿਕਾਸ ਦੁਨੀਆਂ ਦੇ ਸਭ ਤੋਂ ਵੱਡੇ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮਾਂ ਵਿਚੋਂ ਇਕ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਹਿੱਸਾ ਏ। ਇਹ ਰੇਲਵੇ ਸਟੇਸ਼ਨ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਪ੍ਰਧਾਨ ਮੰਤਰੀ, ਜਿਨ੍ਹਾਂ ਦੇ ਨਾਲ ਕੇਂਦਰੀ ਰੇਲਵੇ ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਤੇ ਹੋਰ ਪਤਵੰਤੇ ਵੀ ਸਨ, ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਇਹ ਭਾਰਤ ਦੇ ਸਭ ਤੋਂ ਸਤਿਕਾਰ ਅਧਿਆਤਮਿਕ ਤੇ ਸਭਿਆਚਾਰਕ ਕੇਂਦਰਾਂ ਅੰਮ੍ਰਿਤਸਰ ਤੇ ਵਾਰਾਨਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਹਫ਼ਤੇ 'ਚ 3 ਵਾਰ ਚੱਲਣ ਵਾਲੀ ਰੇਲ ਗੱਡੀ ਹੈ। ਇਸ ਮੌਕੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
2: ਅੱਜ ਭਾਰਤ ਸਰਕਾਰ ਕਨੈਕਟੀਵਿਟੀ ਕੇ ਇਨਫਰਾਸਟ੍ਰਕਚਰ ਕੇ ਅਨੇਕ ਐਸੇ ਪ੍ਰੋਜੈਕਟ ਪਰ ਪੰਜਾਬ ਮੇ ਕਾਮ ਕਰ ਰਹੀ ਹੈ। ਪੰਜਾਬ ਮੇ ਭਾਜਪਾ ਸਰਕਾਰ ਨਹੀਂ ਹੈ, ਲੇਕਿਨ ਹਮਾਰਾ ਪੰਜਾਬ ਵਿਕਸਿਤ ਹੋ ਇਸਕੇ ਲਈ ਕੇਂਦਰ ਕੀ ਭਾਜਪਾ NDA ਸਰਕਾਰ ਕੋਈ ਕਸਰ ਬਾਕੀ ਨਹੀਂ ਛੋੜ ਰਹੀ ਹੈ। ਆਜ ਮੈਂ ਵਿਸ਼ੇਸ਼ ਰੂਪ ਸੇ ਜਲੰਧਰ ਕੇ ਲੋਗੋ ਕੀ ਵੀ ਸਰਾਹਨਾ ਕਰੂੰਗਾ, ਜਿਨ੍ਹੋਂਨੇ ਸਵੱਛਤਾ ਸੇ ਸਵਾਗਤ ਪਹਿਲ ਕੇ ਮਾਧਿਅਮ ਸੇ ਇਸ ਕਾਰਜਕ੍ਰਮ ਕੋ ਔਰ ਸਾਰਥਕ ਬਣਾ ਦਿਆ ਹੈ।
1: ਇਸ ਮੌਕੇ ਬੋਲਦਿਆਂ ਕੇਂਦਰੀ ਰੇਲਵੇ ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੂਬੇ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਜ਼ਾਹਰ ਕੀਤੀ।
3: ਪੰਜਾਬ ਮੇਂ ਅਪਾਰ ਸੰਭਾਵਨਾ ਹੈ।

0: साथियों, लुधियाना मैन्युफैक्चरिंग का हब बन सकता है, जालंधर खेल उद्योग का वैश्विक केंद्र बन सकता है, मोहाली टेक्नोलॉजी और स्टार्टअप्स का बड़ा हब बन सकता है। हम माननीय प्रधानमंत्री जी के नेतृत्व में पंजाब के हर नागरिक तक अच्छी रेल सुविधाएं पहुंचाने के लिए और आप सबका जीवन आसान बनाने के लिए कमिटेड है।
1: प्रधानमंत्री नरेंद्र मोदी ने आज हरियाणा के जींद रेलवे स्टेशन से जींद ते सोनीपत दरम्यान भारत की पहली हाइड्रोजन रेलगड्डी नूं भी झंडी दिखा के रवाना किया। पहली हाइड्रोजन संचालित रेलगड्डी की शुरुआत रेलवे खेत्र च साफ ते चुगिरदे पक्षी आवाजाही नूं अपनाउण वाला एक महत्वपूर्ण कदम है। इस मौके प्रधानमंत्री ने कहा,
2: भविष्य में जब भी हाइड्रोजन ट्रेन का जिक्र आएगा तो जींद का, सोनीपत का, हरियाणा का नाम भी आएगा ही आएगा। मैं आप सभी को, पूरे देश को, भारतीय रेल की आधुनिकता से जुड़े इस बड़े कदम के लिए बहुत बहुत बधाई देता हूं।
1: इस बाद प्रधानमंत्री ने आज केंद्र शासित प्रदेश चंडीगढ़ विच भी सेहत संभाल सिक्ख्या ते सड़क बुनियादी ढांचे नाल संबंधित करीब 4,700 करोड़ के वक्-वक् विकास प्रोजैक्टां दा नींह पत्थर रख्या ते राष्ट्र नूं समर्पित किया। पंजाब इंजीनियरिंग कॉलेज चंडीगढ़ विखे आयोजित एक समागम च प्रधानमंत्री मोदी ने 505 करोड़ की लागत नाल बने एक एडवांस मदर एंड चाइल्ड केयर सेंटर ते 440 करोड़ की लागत नाल बने एक एडवांस न्यूरोसाइंस सेंटर राष्ट्र नूं समर्पित किया। एक जनतक इकट्ठ नूं संबोधन करदिआं प्रधानमंत्री ने कहा,
2: चंडीगढ़ एक ऐसा शहर है जहाँ एजुकेशन, इंजीनियरिंग, मेडिकल साइंस और रिसर्च से जुड़े बड़े संस्थान एक साथ मौजूद है। बहुत कम शहरों के पास ऐसा सामर्थ्य होता है। आने वाले समय में यही संस्थान नई टेक्नोलॉजी, हेल्थ केयर, स्टार्टअप्स और इनोवेशन के बड़े केंद्र बन सकते हैं। आज एजुकेशन से जुड़ी कई महत्वपूर्ण परियोजनाएं भी इस यात्रा को नई गति दे रही है।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਚ ਮੰਤਰੀ ਸਮੂਹ ਦੀ ਇਕ ਮੀਟਿੰਗ ਹੋਈ। ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਰਾਜੀਵ ਰੰਜਨ ਸਿੰਘ, ਕਿੰਜਰ ਆਪਾ, ਰਾਮ ਮੋਹਨ ਰਾਇਡੂ ਅਤੇ ਕਿਰਨ ਰਿਜੀਜੂ ਇਸ ਮੀਟਿੰਗ ਚ ਮੌਜੂਦ ਰਹੇ। ਮੀਟਿੰਗ ਦੌਰਾਨ ਆਉਣ ਵਾਲੇ ਸੰਸਦੀ ਇਜਲਾਸ ਲਈ ਰਣਨੀਤੀਆਂ ਤੇ ਚਰਚਾ ਕੀਤੀ ਗਈ। ਸੰਸਦ ਦਾ ਮੌਨਸੂਨ ਇਜਲਾਸ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਏਗਾ ਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਸਰਕਾਰ ਨੇ ਦੇਸ਼ ਵਿਚ ਖੇਡਾਂ ਲਈ ਕਾਨੂੰਨੀ ਅਤੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ 2022 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਐਕਟ ਖੇਡਾਂ ਵਿਚ ਡੋਪਿੰਗ ਨੂੰ ਰੋਕਣ, ਖਿਡਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਤੇ ਅੰਤਰਰਾਸ਼ਟਰੀ ਪੱਧਰ ਤੇ ਮਨਜ਼ੂਰ ਡੋਪਿੰਗ ਵਿਰੋਧੀ ਮਾਪਦੰਡਾਂ ਮੁਤਾਬਕ ਖੇਡ ਮੁਕਾਬਲਿਆਂ ਦੀ ਨਿਰਪੱਖਤਾ ਨੂੰ ਬਣਾਈ ਰੱਖਣ ਲਈ ਇਕ ਵਿਆਪਕ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ। ਇਹ ਐਕਟ ਸੰਸਥਾਗਤ ਆਜ਼ਾਦੀ ਨੂੰ ਮਜ਼ਬੂਤ ਕਰਦਾ, ਪ੍ਰਕਿਰਿਆਤਮਕ ਸੁਰੱਖਿਆ ਉਪਰਾਲਿਆਂ ਨੂੰ ਵਧਾਉਂਦਾ ਹੈ ਤੇ ਵਿਵਾਦ ਨਿਪਟਾਰਾ ਵਿਧੀਆਂ ਨੂੰ ਸੁਚਾਰੂ ਬਣਾਉਂਦਾ ਹੈ। ਕੰਮ ਵਾਲੀ ਥਾਂ ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਰੋਕਥਾਮ, ਮਨਾਹੀ ਅਤੇ ਨਿਵਾਰਨ ਐਕਟ 2013 ਬਾਰੇ ਰਾਸ਼ਟਰੀ ਮਹਿਲਾ ਕਮਿਸ਼ਨ ਦਾ 2 ਰੋਜ਼ਾ ਰਾਸ਼ਟਰੀ ਜਾਗਰੂਕਤਾ ਪ੍ਰੋਗਰਾਮ ਅੱਜ ਨਵੀਂ ਦਿੱਲੀ ਚ ਸ਼ੁਰੂ ਹੋਇਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸੁਰੱਖਿਅਤ, ਸਨਮਾਨਜਨਕ ਤੇ ਸਮਾਵੇਸ਼ੀ ਕਾਰਜ ਅਸਥਾਨਾਂ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਔਰਤ ਨੂੰ ਮਾਣ ਦੇ ਨਾਲ ਅਤੇ ਡਰ ਤੋਂ ਬਿਨਾਂ ਕੰਮ ਕਰਨ ਦਾ ਹੱਕ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਸੁਰੱਖਿਅਤ ਕਾਰਜ ਵਾਤਾਵਰਣ ਬਣਾਉਣਾ ਸਰਕਾਰਾਂ, ਮਾਲਕਾਂ ਤੇ ਸੰਸਥਾਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਰੋਗ ਨਿਗਰਾਨੀ ਤੇ ਜਨਤਕ ਸਿਹਤ ਪ੍ਰੋਗਰਾਮਾਂ ਤੇ 2 ਰੋਜ਼ਾ ਰਾਸ਼ਟਰੀ ਸਮੀਖਿਆ ਮੀਟਿੰਗ ਅੱਜ ਨਵੀਂ ਦਿੱਲੀ ਚ ਸਮਾਪਤ ਹੋ ਗਈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਇਸ ਮੀਟਿੰਗ ਚ ਸ਼ਿਰਕਤ ਕੀਤੀ। ਮੀਟਿੰਗ ਵਿਚ ਮੁੱਖ ਜਨਤਕ ਸਿਹਤ ਪ੍ਰੋਗਰਾਮਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਗਈ, ਬਿਮਾਰੀ ਨਿਗਰਾਨੀ ਵਿਚ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ ਤੇ ਮੁੱਖ ਪ੍ਰਦਰਸ਼ਨ ਸੂਚਕਾਂ ਦੇ ਇਕ ਢਾਂਚਾਗਤ ਢਾਂਚੇ ਰਾਹੀਂ ਡੇਟਾ ਆਧਾਰਿਤ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ ਗਈ। ਅੱਜ ਪੱਛਮੀ ਬੰਗਾਲ ਦੇ ਕਰਨ ਸੁਬਰਮ ਰੇਲਵੇ ਸਟੇਸ਼ਨ ਨੇੜੇ ਵਾਪਰੇ ਸਕੂਲ ਵੈਨ ਹਾਦਸੇ ਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਸਕੂਲ ਵੈਨ ਤੇ ਇਕ ਮੁਸਾਫਰ ਰੇਲ ਗੱਡੀ ਦੀ ਟੱਕਰ ਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ। ਪੂਰਬੀ ਰੇਲਵੇ ਦੇ ਜਨਰਲ ਮੈਨੇਜਰ ਤੇ ਪ੍ਰਿੰਸੀਪਲ ਸੀਫ ਚੇਫਟੀ ਅਸਰ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਜਾਂਚ ਕਮੇਟੀ ਬਣਾਉਣ ਦੇ ਹੁਕਮ ਵੀ ਦਿੱਤੇ ਗਏ ਨੇ। ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ ਚ ਹੋਣ ਵਾਲੇ ਇਸ ਵਕਾਰੀ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਅਗਵਾਈ ਮਿਡਫੀਲਡਰ ਸਲੀਮਾ ਟੇਟੇ ਕਰਨਗੇ। ਤੇ ਆਖਰ ਵਿਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕੇਂਦਰ ਦੀ

0: ਲਈ ਸਰਕਾਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਹੈ। ਪ੍ਰਧਾਨ ਮੰਤਰੀ ਨੇ ਜਲੰਧਰ ਤੋਂ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਜੀਂਦ ਵਿਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਨਵੀਂ ਦਿੱਲੀ ਚ ਮੰਤਰੀ ਸਮੂਹ ਦੀ ਇਕ ਮੀਟਿੰਗ ਹੋਈ ਤੇ ਭਾਰਤ ਨੇ ਅੱਜ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ ਵੀ ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ ਸਵੇਰੇ 8:30। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:40 ਤੇ 22 ਸੈਕਿੰਡ। ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਜਾਂ ਹੋਰ ਗੀਤ ਸੁਣਨਾ ਹੋਵੇ ਤਾਂ ਹੁਣੇ ਡਾਇਲ ਕਰੋ 0164-2240-331 ਤਾਂ ਲਓ ਜੀ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਚੁੱਕੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ
2: ਦੀਪਕ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਨਮਸਕਾਰ,
2: ਕੀ ਹਾਲ ਹੈ ਜੀ?
1: ਬਹੁਤ ਬੜੀਆ, ਵਾਹਿਗੁਰੂ ਦੀ ਮੇਹਰ। ਆਪਣਾ ਨਾਂ ਤੇ ਗ੍ਰਾਂ ਦੱਸੋ ਜਨਾਬ।
2: ਕਿਹੜੀ ਰੱਖੀ ਜੀ? ਚੜ੍ਹਦੀ ਕਲਾ ਰੱਖੀ ਜੀ।
1: ਆਪਣਾ ਨਾਂ ਦੱਸੋ।
2: ਹਾਂਜੀ, ਮੈਂ ਪ੍ਰਗਟ ਸਿੰਘ ਢਿੱਲੋਂ ਜੀ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਜੀ।
1: ਪ੍ਰਗਟ ਸਿੰਘ ਢਿੱਲੋਂ ਜੀ, ਢਿੱਲਵਾਂ ਤੋਂ ਬੋਲ ਰਹੇ ਹੋ? ਪ੍ਰੋਗਰਾਮ ਸ਼ਾਮ ਸੁਹਾਨੀ ਚ ਆਪ ਜੀ ਦਾ ਸਵਾਗਤ ਹੈ।
2: ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ।
1: ਕੀ ਹਾਲ ਚਾਲ ਨੇ?
2: ਬਹੁਤ ਵਧੀਆ, ਚੜ੍ਹਦੀ ਕਲਾ ਕਰਾਈ, ਕਿਰਪਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ।
1: ਮੌਸਮ ਕੈਸਾ ਹੈ ਢਿੱਲਵਾਂ ਦੇ ਵਿੱਚ?
2: ਮੌਸਮ ਪੂਰੀ ਗਰਮੀ ਹੈ ਜੀ।
1: ਬਹੁਤ ਜ਼ਿਆਦਾ ਗਰਮੀ ਹੈ ਨਾ?
2: ਹਾਂਜੀ, ਕੁਝ ਦਿਨ ਬਠਿੰਡੇ ਕਹਿੰਦੇ ਕਣੀਆਂ ਪਈਆਂ ਸੀਗੀਆਂ, 5-7 ਦਿਨ ਹੋ ਗਏ।
1: ਹਾਂ ਬਿਲਕੁਲ, ਕਿਸੇ ਖਾਸ ਏਰੀਏ ਵਿੱਚ ਪਈਆਂ ਸੀ, ਪਰ ਸਾਰੇ ਬਠਿੰਡੇ ਦੇ ਵਿੱਚ ਕਣੀਆਂ ਨਹੀਂ ਪਈਆਂ। ਚਲੋ ਕਿਤੇ ਕਿਤੇ ਵਾਹਿਗੁਰੂ ਦਿਆਲ ਹੋਏ ਤਾਂ ਅਸੀਂ ਉਮੀਦ ਕਰਾਂਗੇ ਸਾਰਿਆਂ ਨੂੰ ਇਸ ਕਣੀਆਂ ਦਾ ਆਨੰਦ ਮਿਲੇਗਾ।
2: ਕਹਿੰਦੇ ਹਨੂੰਮਾਨ ਦੇ ਚੌਂਕ ਤੋਂ ਰੇਡ ਗਿਆ ਵੀ ਪਿਆ ਸੀਗਾ ਜੀ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਸੱਚ ਬੋਲ ਰਹੇ ਹੋ, ਆਪਣੀ ਫਰਮਾਇਸ਼ ਦੱਸ ਦਿਓ।
2: ਸੋਹਣੀ ਦਾ ਗੀਤ, ਸੋਹਣੀ ਨਹੀਂ ਬਲਦਾ।
1: ਪ੍ਰਗਟ ਸਿੰਘ ਜੀ, ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਸੋਹਣੀ ਕੂਕ ਦੀ ਵਿਚਾਰੀ ਮੇਹੀ ਵਾਲ ਛਾਲ ਮਾਰੀ ਦੋਨੋਂ ਮੇਰੇ ਅੰਤ ਵਾਰੀ ਉਹ ਖੁਦਾਇਆ ਦੇਵਦਾਗ ਨਾ ਇਸ਼ਕ ਨੂੰ ਉਹ ਦੇਵਦਾਗ ਨਾ ਇਸ਼ਕ ਨੂੰ ਲਾਇਆ ਉਹ ਲੋਕੋ ਦਾਗ ਨਾ ਇਸ਼

0: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸਰ ਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਭਗਵਾਨ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਣੀ ਚ ਆਪ ਜੀ ਦਾ ਸਵਾਗਤ ਹੈ, ਆਪਣੀ ਫਰਮਾਇਸ਼ ਦੱਸੋ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਮੈਂ ਫਰਮਾਇਆ ਜੀ, ਮਨਮੋਹਨ ਬਾਰਸ ਦਾ ਤੁਹਾਨੂੰ ਕਿਹਾ ਸੀ ਗੀਤ,
0: ਮਨਮੋਹਨ
1: ਜਿਹੜਾ ਮੈਂ ਕਿਹਾ ਸੀ ਰਾਜਾ ਭਾਬੀ ਸ਼ੂਟ ਲਾ ਜਾਓ, ਉਹ ਚਾਹੁੰਦਾ ਠੀਕ ਹੈ।
0: ਹਾਂ ਹਾਂ,
1: ਨਹੀਂ ਜੋ ਮਰਜ਼ੀ ਲਾ ਜੋ, ਜੋ ਮਰਜ਼ੀ
0: ਜਨਾਬ, ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ, ਤੁਹਾਡੀ ਪਸੰਦ ਦੇ ਗੀਤ ਪੇਸ਼
1: ਕਰਨ ਲਈ ਜੁੜੇ ਰਹਿਣਾ। ਜਿੱਦੇ ਤੁਸੀਂ ਆਉਣੇ,
0: ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਦੋਸਤ ਲਵਲੀਨ ਸਚਦੇਵਾ ਦੇ ਨਾਲ ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਨਮਸਕਾਰ ਜਨਾਬ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਮੈਂ ਲਕਸ਼ਮਣ ਸਿੰਘ ਜੀ, ਪਿੰਡ ਸਮਾਲਸਰ, ਜ਼ਿਲ੍ਹਾ ਮੋਗਾ।
0: ਲਕਸ਼ਮਣ ਸਿੰਘ ਜੀ, ਮੋਗਾ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਨੇ?
1: ਵਧੀਆ ਜੀ, ਵਧੀਆ, ਬਹੁਤ ਧੰਨਵਾਦ ਜੀ ਤੁਹਾਡਾ।
0: ਪ੍ਰੋਗਰਾਮ ਸ਼ਾਮ ਸਵਾਨੀ ਚ ਆਪ ਜੀ ਦਾ ਸਵਾਗਤ ਹੈ। ਸ਼੍ਰੀਮਾਨ,
1: ਧੰਨਵਾਦ ਜੀ ਤੁਹਾਡਾ।
0: ਕੀ ਕੰਮ ਕਾਰ ਕਰਦੇ ਹੋ ਲਕਸ਼ਮਣ ਜੀ?
1: ਨਹੀਂ, ਖੇਤੀਬਾੜੀ ਨਹੀਂ ਜੁੜਿਆ ਹੋਇਆ।
0: ਅੱਛਾ, ਖੇਤੀਬਾੜੀ ਨਾਲ ਜੁੜੇ ਹੋ, ਕੰਮ ਕਾਰ ਨਿਪਟਾ ਕੇ ਆ ਗਏ। ਝੋਨਾ ਕੈਸਾ ਹੈ?
1: ਝੋਨਾ ਠੀਕ ਹੈ ਜੀ, ਵਧੀਆ ਖੜਾ।
0: ਵਧੀਆ ਵਧੀਆ ਲੱਗ, ਤੁਹਾਡੇ ਉੱਧਰ ਤਾਂ ਬਾਰਿਸ਼ ਹੋਈ ਹੈ ਮੋਗੇ ਸਾਈਡ ਤੇ ਕਿ ਨਹੀਂ?
1: ਕਾਫੀ ਦਿਨ ਪਹਿਲਾਂ ਹੋਈ, ਉਦੋਂ ਬਾਅਦ ਨਹੀਂ ਹੋਈ।
0: ਅੱਛਾ, ਉਦੋਂ ਬਾਅਦ ਨਹੀਂ ਹੋਈ। ਕਹਿ ਰਿਹਾ ਵੀ 22 ਤੋਂ ਬਾਅਦ ਬਾਰਿਸ਼ ਆਏਗੀ।
1: ਹਾਂਜੀ ਹਾਂਜੀ, ਵਧੀਆ, ਗਰਮੀ ਬਹੁਤ ਹੋ ਗਈ ਜੀ।
0: ਗਰਮੀ ਬਹੁਤ ਜ਼ਿਆਦਾ ਹੋ ਗਈ, ਆਪਣਾ ਖਿਆਲ ਰੱਖੋ ਤੇ ਜਦੋਂ ਜ਼ਿਆਦਾ ਧੁੱਪ ਹੋਵੇ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ, ਹੈ ਨਾ?
1: ਹਾਂਜੀ ਹਾਂਜੀ, ਠੰਡੇ ਠੰਡੇ ਕਰ ਲਈਦਾ ਜੀ, ਬਸ ਮੁੜ ਕੇ ਜੋ ਗਰਮੀ
0: ਜੀ
1: ਫਿਰ
0: ਜੀ
1: ਖੜ ਜਾਈਦਾ।
0: ਹਾਂ, ਆਪਣੀ ਫਰਮਾਇਸ਼ ਦੱਸ ਦਿਓ ਲਕਸ਼ਮਣ ਜੀ।
1: ਮੇਰਾ ਪਾਲੀ ਦੇ ਤਵਾਲੀਏ ਦਾ ਗੀਤ ਆ ਜੀ।
0: ਜੀ, ਫੋਨ ਕਰਨ ਲਈ ਸ਼ੁਕਰੀਆ ਜਨਾਬ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਪਾਲੀ ਦੇ ਤਵਾਲੀਆ ਦੀ ਆਵਾਜ਼ ਵਿੱਚ ਇਹ ਗੀਤ।

0: ਜੀ ਹਾਂ ਸਰੋਤੇ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ, ਕੌਣ ਜਨਾਬ ਬੋਲ ਰਹੇ? ਹਾਂਜੀ,
1: ਦਰਸ਼ਨ ਸਿੰਘ ਬੇਦੀ ਜੀ।
0: ਦਰਸ਼ਨ ਸਿੰਘ ਬੇਦੀ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਫੁੱਲੋ ਮਿੱਠੀ ਤੋਂ ਜੀ।
0: ਫੁੱਲੋ ਮਿੱਠੀ ਤੋਂ ਬੋਲ ਰਹੇ ਹੋ, ਕੀ ਹਾਲ ਚਾਲ?
1: ਨਾਲ ਆਏਗੇ ਜੀ, ਇੱਕ ਨਾਲ ਆਏਗੇ ਜੀ।
0: ਸਵਾਗਤ ਹੈ ਜੀ, ਲਓ ਜੀ।
1: ਹਾਂ ਹਾਂਜੀ, ਮਲਕੀਤ ਸਿੰਘ ਖੜਖੜ ਦਾ, ਖੜਖੜ ਜੀ ਮੇਰਾ ਸਾਥੀ ਹੈ ਜੀ।
0: ਮਲਕੀਤ ਸਿੰਘ ਖੜਖੜ, ਅੱਛਾ, ਦੋਨੋਂ ਦੋਸਤ ਮਿੱਤਰ, ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਇਕੱਠੇ ਬਹਿ ਕੇ ਸੁਣ ਰਹੇ ਹੋ?
1: ਕੁਲਦੀਪ ਮਾਣਕ ਦਾ ਲਾ ਦਿਓ ਗਾਣਾ ਜੀ।
0: ਕੁਲਦੀਪ ਮਾਣਕ ਦਾ ਗੀਤ ਜ਼ਰੂਰ ਲਗਾਵਾਂਗੇ। ਫਿਰ ਸਾਥੀਆਂ 'ਚ ਬੈਠ ਕੇ ਸਾਡੇ ਪ੍ਰੋਗਰਾਮ ਸੁਣਦੇ ਹੋ?
1: ਹਾਂਜੀ ਹਾਂਜੀ, ਕੋਲ ਨਾਲ ਹੀ ਹੈ ਜੀ, ਗਵਾਂਢੀ ਖੇਡਦੇ ਜੀ।
0: ਹਾਂ ਚਲੋ, ਇਕੱਠੇ ਬਹਿ ਕੇ ਸੁਣੋ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ। ਫੋਨ ਕਰਨ ਲਈ ਸ਼ੁਕਰੀਆ ਜਨਾਬ,
1: ਧੰਨਵਾਦ ਜੀ।

0: ਜੀ ਹਾਂ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਲਵਲੀ ਸਚਦੇਵ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ ਜਨਾਬ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਸਰ ਜੀ, ਪਿੰਡ ਕੋਟਬਖਤੂ, ਜ਼ਿਲ੍ਹਾ ਬਠਿੰਡਾ ਤੋਂ ਬੂਟਾ ਬੋਹਣ ਵਾਲਾ ਬੋਲਦਾ ਜੀ।
0: ਸਵਾਗਤ ਹੈ ਸ਼੍ਰੀਮਾਨ।
1: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ।
0: ਆਪਣੀ ਫਰਮਾਇਸ਼ ਦੱਸੋ।
1: ਹਾਂਜੀ ਸਰ ਜੀ, ਲਾਲ ਚੰਦ ਜੰਗਲਾ ਜੀ ਦਾ ਜਿਹੜਾ ਮਰਜ਼ੀ ਸੁਣਾ ਦੇ, ਟਾਈਮ ਬਹੁਤ ਘੱਟ ਹੈ ਜੀ।
0: ਜੀ,
1: ਤੇ
0: ਕੁਛ ਕਹਿਣਾ ਚਾਹੁੰਦੇ ਹੋ?
1: ਜੀ ਹਾਂ ਜੀ, ਅਜਾਜ ਤੋਂ ਵੀ ਤਾਂ ਕਹਿ ਸਕਦੇ।
0: ਅੱਗਿਆ ਜਲਦੀ ਸਵਾਗਤ।
1: ਜਿਹੜੇ ਕਰਦੇ ਆ ਸੇਵਾ ਮਾਪਿਆਂ ਦੀ
0: ਜੀ,
1: ਉਹਨੂੰ ਤੀਰਥਾਂ ਤੇ ਜਾਣ ਦੀ ਲੋੜ ਕੋਈ ਨਾ।
0: ਵਾਹ ਵਾਹ।
1: ਸਿਆਣੇ ਆਖਦੇ ਮਾਂ ਤੇ ਬਾਪ ਨਾਲੋਂ, ਸਿਆਣੇ ਆਖਦੇ ਮਾਂ ਤੇ ਬਾਪ ਨਾਲੋਂ, ਉਹ ਵੱਡਾ ਜੱਗ ਤੇ ਤੀਰਥ ਹੋਰ ਕੋਈ ਨਾ।
0: ਵਾਹ।
1: ਸੇਵਾ ਨਾਲ ਹੀ ਬਰਕਤਾਂ ਪੈਣ ਬੂਟੇ।
0: ਵਾਹ।
1: ਸੇਵਾ ਨਾਲ ਹੀ ਬਰਕਤਾਂ ਪੈਣ ਬੂਟੇ, ਰਹਿੰਦੀ ਕਿਸੇ ਵੀ ਚੀਜ਼ ਦੀ ਥੋੜ ਕੋਈ ਨਾ, ਰਹਿੰਦੀ ਕਿਸੇ ਵੀ ਚੀਜ਼ ਦੀ।
0: ਬਹੁਤ ਬਹੁਤ ਖੂਬ, ਬਹੁਤ ਪਿਆਰੀ ਗੱਲ ਕੀਤੀ ਮਾਂ ਬਾਪ ਦੇ। ਮੁਝਕੋ ਹਰ ਹਾਲ ਮੇ ਬਖਸ਼ੇਗਾ ਉਜਾਲਾ ਆਪਣਾ, ਮੁਝਕੋ ਹਰ ਹਾਲ ਮੇ ਬਖਸ਼ੇਗਾ ਉਜਾਲਾ ਆਪਣਾ, ਚਾਂਦ ਰਿਸ਼ਤੇ ਮੇ ਨਹੀਂ ਲਗਤਾ ਹੈ ਮਾਮਾ ਆਪਣਾ, ਮੈਨੇ ਰੋਤੇ ਹੋਏ ਪਹੁੰਚੇ ਥੇ ਕਿਸੀ ਦਿਨ ਆਂਸੂ, ਮੁੱਧ ਤੋਂ ਮਾਂ ਨੇ ਨਹੀਂ ਧੋਇਆ ਦੁਪੱਟਾ ਆਪਣਾ, ਮੁੱਧ ਤੋਂ ਮਾਂ ਨੇ ਨਹੀਂ ਧੋਇਆ ਦੁਪੱਟਾ ਆਪਣਾ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਸਰੋਤਿਓ ਲਾਲਚੰਦ ਯਮਲਾ ਜੱਟ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: ਸਥਿਤੀ ਸੀ ਇਹ ਆਪ ਅੱਛੇ ਸੇ ਜਾਣਦੇ ਹੈ।
1: ਭਾਰਤ ਦੇ ਮਜ਼ਬੂਤ ਰੇਲ ਨੈਟਵਰਕ ਦੀ ਸ਼ਲਾਘਾ ਕਰਦੇ ਹਾਂ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ।
0: ਸਾਥੀਓ, ਭਾਰਤੀਯ ਰੇਲ ਕਾ ਨੈਟਵਰਕ ਇਤਨਾ ਵਿਸ਼ਾਲ ਹੈ ਕਿ ਰੋਜ਼ ਉਸਮੇ ਜਿਤਨੇ ਯਾਤਰੀ ਸਫ਼ਰ ਕਰਤੇ ਹੈ ਉਤਨੀ ਤੋ ਕਈ ਦੇਸ਼ੋ ਕੀ ਆਬਾਦੀ ਵੀ ਨਹੀਂ ਹੈ। ਰੇਲਵੇ ਕੇ ਵਿਕਾਸ ਕੇ ਜੋ ਕਾਮ ਆਜ ਹੋ ਰਹੇ ਹੈ ਯੇ 30-40 ਵਰਸ ਪਹਿਲੇ ਹੋ ਜਾਣੇ ਚਾਹੀਏ ਥੇ, ਲੇਕਿਨ ਪਹਿਲੇ ਕੀ ਸਰਕਾਰੋ ਕੀ ਪ੍ਰਾਥਮਿਕਤਾ ਮੇ ਯੇ ਕਾਮ ਥਾ ਹੀ ਨਹੀਂ। ਗਰੀਬ ਔਰ ਮਿਡਲ ਕਲਾਸ ਕੋ ਵੀ ਸੁਵਿਧਾ ਚਾਹੀਏ, ਇਨਕੋ ਵੀ ਸਾਫ ਸਫਾਈ ਚਾਹੀਏ, ਇਨਕੇ ਸਮੇ ਕੀ ਵੀ ਇੱਕ ਵੈਲਿਊ ਹੈ, ਯੇ ਪਹਿਲੇ ਕੀ ਸਰਕਾਰੇ ਚਰਚਾ ਤੱਕ ਨਹੀਂ ਕਰਦੀ। ਸਾਥੀਓ, ਐਸੀ ਸੋਚ ਸੇ ਵਿਕਸਿਤ ਭਾਰਤ ਨਹੀਂ ਬਣ ਸਕਤਾ ਥਾ, ਇਸਲੀਏ ਬੀਤੇ ਵਰਸੋਂ ਮੇ ਭਾਜਪਾ ਸਰਕਾਰ ਨੇ ਸਥਿਤੀਓ ਕੋ ਬਦਲਨਾ ਸ਼ੁਰੂ ਕੀਆ। ਆਜ ਪੂਰੇ ਦੇਸ਼ ਮੇ ਰੇਲਵੇ ਸਟੇਸ਼ਨੋ ਕਾ ਕਾਇਆ ਕਲਪ ਕੀਆ ਜਾ ਰਹਾ। ਅਮਰੁਤ ਭਾਰਤ ਸਟੇਸ਼ਨ ਸਕੀਮ ਕੇ ਤਹਿਤ 1300 ਸੇ ਜ਼ਿਆਦਾ ਰੇਲਵੇ ਸਟੇਸ਼ਨ ਕੋ ਆਧੁਨਿਕ ਬਣਾਇਆ ਜਾ ਰਹਾ ਔਰ ਇਨਮੇ ਸੇ ਕਈ ਸਟੇਸ਼ਨ ਪਰ ਕਾਮ ਪੂਰਾ ਹੋ ਚੁਕਾ। ਆਜ ਐਸੇ ਹੀ 75 ਸਟੇਸ਼ਨ ਕਾ ਲੋਕਾਰਪਣ ਕੀਆ ਗਿਆ। ਸਾਥੀਓ, ਜਬ ਆਪ ਯਹਾਂ ਜਾਲੰਧਰ ਕੈਂਟ ਸਟੇਸ਼ਨ ਮੇ ਜਾਏਂਗੇ ਤਬ ਆਪਕੋ ਅਹਿਸਾਸ ਹੋਗਾ ਕਿ ਵਾਕਈ ਹਮਾਰਾ ਦੇਸ਼ ਵਿਕਸਿਤ ਰਾਸ਼ਟਰ ਬਣਨੇ ਕੀ ਔਰ ਬੜ ਰਹਾ ਹੈ। ਯੇ ਕੇਵਲ ਸਟੇਸ਼ਨ ਨਹੀਂ ਹੈ, ਇਹ ਇੱਕ ਪ੍ਰਕਾਰ ਸੇ ਸਿਟੀ ਸੈਂਟਰ ਹੈ। ਜਾਲੰਧਰ ਕੈਂਟ ਸਟੇਸ਼ਨ ਆਧੁਨਿਕ ਵੀ ਹੁਆ ਹੈ ਔਰ ਇਸਕੀ ਕੈਪੈਸਿਟੀ ਵੀ ਬਹੁਤ ਬੜ ਗਈ। ਐਸੇ ਹੀ ਆਨੰਦਪੁਰ ਸਾਹਿਬ, ਮੁਕਤਸਰ ਔਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਟੇਸ਼ਨ ਕਾ ਵੀ ਕਾਇਆ ਕਲਪ ਹੋ ਗਿਆ ਹੈ। ਸਾਥੀਓ, ਹਮਾਰੇ ਨਏ ਰੇਲਵੇ ਸਟੇਸ਼ਨ ਵਿਆਪਾਰ ਕਾਰੋਬਾਰ ਕਾ ਵੀ ਮਾਧਿਅਮ ਬਣ ਰਹੇ ਹੈ। ਯਹਾਂ ਜੋ ਲੋਕਲ ਕਾਰੀਗਰ ਹੈ, ਵਿਸ਼ਵਕਰਮਾ ਸਾਥੀ ਹੈ, ਮਹਿਲਾਓਂ ਕੇ ਸੈਲਫ ਹੈਲਪ ਗਰੁੱਪਸ ਹੈ, ਉਨਕੇ ਉਤਪਾਦ ਸਟੇਸ਼ਨ ਪਰ ਬੀਤ ਸਕੇ, ਐਸੀ ਵਿਵਸਥਾ ਬਣਾਈ ਗਈ ਹੈ। ਔਰ ਇਹ ਅਮਰੁਤ ਭਾਰਤ ਸਟੇਸ਼ਨ ਹਮਾਰੀ ਵਿਰਾਸਤ, ਹਮਾਰੀ ਧਰੋਹਰ ਕੇ ਦਰਸ਼ਨ ਵੀ ਕਰਾਤੇ। ਖੇਲੋ ਇੰਡੀਆ ਅਭਿਆਨ ਆਪਕੇ ਲਈ ਚਲਾਇਆ ਗਿਆ, ਖੇਲੋ ਇੰਡੀਆ ਸਪੋਰਟਸ ਪਾਲਿਸੀ ਆਪਕੇ ਲਈ ਲਾਈ ਗਈ। ਆਜ ਭਾਰਤ ਮੇ ਨਈ ਸਪੋਰਟਸ ਇਕੋਨੋਮੀ ਵਿਕਸਿਤ ਕੀ ਜਾ ਰਹੀ ਹੈ। ਇਸ ਨਈ ਇਕੋਨੋਮੀ ਕੇ ਕੇਂਦਰ ਮੇ ਜਾਲੰਧਰ ਕਾ ਸਪੋਰਟਸ ਮੈਨੂਫੈਕਚਰਿੰਗ ਇਕੋਸਿਸਟਮ ਹੈ। ਇਸ ਨਈ ਇਕੋਨੋਮੀ ਕੇ ਕੇਂਦਰ ਮੇ ਕੋਚ ਹੈ, ਸਪੋਰਟਸ ਮੈਡੀਸਿਨ ਹੈ, ਸਪੋਰਟਸ ਸਾਇੰਸ ਹੈ, ਸਪੋਰਟਸ ਯੂਨੀਵਰਸਿਟੀਜ ਹੈ, ਸੈਂਟਰ ਆਫ ਐਕਸਲੈਂਸੀ ਹੈ, ਸਪੋਰਟਸ ਟ੍ਰਾਂਸਫਰਸ ਹੈ। ਸਾਥੀਓ, ਅਭੀ ਮੈਂ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਗਿਆ ਥਾ, ਵਹਾਂ ਇਸ ਵਿਜ਼ਨ ਕੋ ਲੇਕਰ ਕਾਫੀ ਸਾਰੇ ਸਮਝੌਤੇ ਹੋਏ। ਮੈਂ ਸਭੀ ਯੁਵਾਓਂ ਸੇ ਕਹੂੰਗਾ, ਆਪ ਸਪੋਰਟਸ ਸੇ ਜੁੜੀਏ, ਸਪੋਰਟਸ ਕੀ ਦੁਨੀਆ ਮੇ ਆਪਣਾ ਪਰਚਮ ਲਹਿਰਾਈਏ। ਹਮਾਰੀ ਸਰਕਾਰ ਹਰ ਤਰ੍ਹਾਂ ਸੇ ਆਪਕੇ ਸਾਥ ਹੈ। ਸਾਥੀਓ, ਹਮੇ ਪੰਜਾਬ ਕੀ ਆਨ ਬਾਨ ਸ਼ਾਨ ਕੋ ਨਈ ਉਚਾਈ ਪਰ ਲੇ ਜਾਣਾ ਹੈ, ਹਮੇ ਪੰਜਾਬ ਕਾ ਨਯਾ ਭਵਿਸ਼ ਬਣਾਨਾ ਹੈ। ਮੋਦੀ ਹਰ ਦਮ ਹਰ ਪਲ ਪੰਜਾਬ ਕੇ ਲੋਗੋਂ ਕੇ ਸਾਥ ਹੈ।
1: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ ਜਲੰਧਰ ਫੇਰੀ ਪੰਜਾਬ ਨਾਲ ਇੱਕ ਡੂੰਘੇ ਤੇ ਭਾਵੁਕ ਰਿਸ਼ਤੇ ਦੀ ਪ੍ਰਤੀਕ ਰਹੀ। ਉਨ੍ਹਾਂ ਨੇ ਪੰਜਾਬ ਦੀ ਤਰੱਕੀ ਲਈ 5,470 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਵੱਡੀ ਸੌਗਾਤ ਪੰਜਾਬ ਨੂੰ ਦਿੱਤੀ, ਜਿਸ ਵਿੱਚ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਸ਼ਾਮਿਲ ਸੀ। ਜਲੰਧਰ ਦੇ ਲੋਕਾਂ ਵੱਲੋਂ ਕੀਤੇ ਗਏ ਸਵੱਛਤਾ ਸੇ ਸਵਾਗਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਸ ਫੇਰੀ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਦੀ ਖੁਸ਼ਹਾਲੀ ਤੇ ਗੁਰੂਆਂ ਦੇ ਆਸ਼ੀਰਵਾਦ ਨੂੰ ਸਮਰਪਿਤ ਕੀਤਾ। ਇਹ ਦੌਰਾ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਉਮੀਦ ਦੀ ਇੱਕ ਨਵੀਂ ਕਿਰਨ ਛੱਡ ਗਿਆ। ਹੁਣ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਚੰਡੀਗੜ੍ਹ ਅਤੇ ਜਲੰਧਰ ਫੇਰੀ ਤੇ ਆਧਾਰਿਤ ਰੇਡੀਓ ਰਿਪੋਰਟ, ਜਿਸ ਦੇ ਵਾਚਕ ਸਨ ਬਰਿੰਦਰ ਸਿੰਘ ਤੇ ਪ੍ਰਸਤੁਤੀ ਆਲ ਇੰਡੀਆ ਰੇਡੀਓ ਜਲੰਧਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ ਤੇ 8:30 ਹੋ ਰਹੇ ਨੇ ਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ।
2: ਹੁਣੇ ਤੁਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਚੰਡੀਗੜ੍ਹ ਅਤੇ ਜਲੰਧਰ ਦੌਰੇ ਤੇ ਆਧਾਰਿਤ ਵਿਸ਼ੇਸ਼ ਰੇਡੀਓ ਰਿਪੋਰਟ ਸੁਣ ਰਹੇ ਸੀ, ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇ ਕੀਤੀ ਜਾ ਰਹੀ ਸੀ।
3: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ

0: FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 78 379 63 306।
1: FM band 101.1 megahertz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:30। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। आवाज की दुनिया के दोस्तों नमस्कार, तुहाड़ा दोस्त लवलीन सचदेवा प्रोग्राम पंज पाणियां दे गीत लैके तुहाड़ी सेवा विच हाजिर है। श्रोतो, जेकर तुसी अपनी पसंद का कोई भी पंजाबी गीत सुनना होवे तां हुणे डायल करो 0164-2240-331। तो लो जी, साडे श्रोता किन्ने सूझवान ने, फोन की घंटी वजनी शुरू हो चुकी है, वेखदे हां किहड़े श्रोता इंतजार कर रहे ने। हैलो हैलो, ਨਾਰਾਜ਼ ਹੋ ਗਏ, ਕਿਤੇ ਨਾਰਾਜ਼ ਹੋ ਕੇ ਚਲੇ ਗਏ ਨੇ ਜਾਂ ਗਰਮੀ ਕਾਰਨ ਸ਼ਾਇਦ ਐਡੀ ਗਰਮੀ ਬਰਦਾਸ਼ਤ ਨਹੀਂ ਕਰ ਸਕੇ। ਇਹ ਸਰੋਤਾ ਸਾਡੇ ਸਨ ਜੀ ਬਾਬੂ ਸਿੰਘ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਸੀ ਮੁਹੰਮਦ ਸਦੀਕ ਦੇ ਗਾਇਕ ਗੀਤ ਦੀ, ਪੇਸ਼ ਹੈ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

0: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹਾਂਜੀ ਸਰ, ਨਮਸਕਾਰ ਜੀ।
0: ਨਮਸਕਾਰ, ਕੀ ਹਾਲ ਨੇ ਜਨਾਬ?
1: ਠੀਕ ਹੈ ਸਰ ਜੀ।
0: ਆਪਣਾ ਨਾਂ ਤੇ ਗ੍ਰਾਂਤ?

ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜਦੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ, ਹਾਂ ਲੱਗਦਾ ਹੈ ਲਾਈਨ ਕੱਟ ਰਹੀ ਹੈ ਵਾਰ ਵਾਰ, ਸ਼ਾਇਦ ਕੋਈ ਦਿੱਕਤ ਆ ਰਹੀ ਹੈ ਲਾਈਨ ਦੇ ਵਿੱਚ। ਇਹ ਫਰਮਾਇਸ਼ ਕੀਤੀ ਸੀ ਰਮਨਪ੍ਰੀਤ ਧੂਰੀ ਹੋਰਾਂ ਨੇ ਅਮਰ ਸਿੰਘ ਸ਼ੌਂਕੀ ਦੇ ਗੀਤ ਤੋਂ ਇਲਾਵਾ ਕਰਮਜੀਤ ਧੂਰੀ ਦੇ ਗੀਤ ਦੀ, ਪੇਸ਼ ਹੈ ਇਹਨਾਂ ਦੀ ਫਰਮਾਇਸ਼ ਤੇ ਇਹ ਗੀਤ। ਇਸੇ ਹੀ ਗੀਤ ਲਈ ਕਾਲ ਆਈ ਸੀ ਪੁਰਾਣਾ ਥਾਣਾ ਬਠਿੰਡਾ ਤੋਂ ਮੋਨੂ ਤੇ ਟੀਟੂ ਦੀ, ਪੇਸ਼ ਹੈ ਇਹਨਾਂ ਦੀ ਫਰਮਾਇਸ਼ ਤੇ ਕਰਮਜੀਤ ਧੂਰੀ ਦੀ ਆਵਾਜ਼ ਵਿੱਚ ਇਹ ਗੀਤ।

0: ਜੀ ਹਾਂ ਸਰੋਤੇ, ਉਹ ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ ਅਤੇ ਫੋਨ ਦੀ ਘੰਟੀ ਵੀ ਬੜੀ ਤੇਜ਼ੀ ਨਾਲ ਵੱਜ ਰਹੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ,
0: ਨਮਸਕਾਰ।
1: ਨਮਸਕਾਰ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜਨਾਬ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਮੈਂ ਗੁਰਤੇਜ ਸਿੰਘ ਪਾਦੀਵਾਲ ਬੋਲਦਾ ਜੀ, ਪਿੰਡ ਭਾਗੂ ਤੋਂ।
0: ਗੁਰਤੇਜ ਸਿੰਘ ਜੀ ਪਿੰਡ ਭਾਗੂ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ, ਫਰਮਾਇਸ਼ ਵੀ ਦੱਸੋ।
1: ਪ੍ਰਗਟ ਭਾਗੂ ਦਾ ਜੀ ਸੁਣਾਓ ਜੀ, ਕੋਈ ਮਰਜ਼ੀ।
0: ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਪ੍ਰਗਟ ਭਾਗੂ ਦੀ ਆਵਾਜ਼ ਵਿੱਚ ਇਹ ਗੀਤ। ਬਸ ਬਸ।

0: ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।
1: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:44 ਤੇ 35 ਸੈਕਿੰਡ ਦਾ, ਤੇ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਯਾਨੀ ਕਿ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਵੇਗਾ। ਕੁਛ ਪਲ ਕਰੋ ਇੰਤਜ਼ਾਰ।
2: आकाशवाणी से समाचार।

ਜ਼ੋਨੀ ਨਾਲ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਜੀ ਰਾਤ ਦੇ 9:15 ਅਤੇ 25 ਸੈਕਿੰਡ। ਹੁਣ ਤੋਂ ਲੈ ਕੇ ਸਭਾ ਦੀ ਸਮਾਪਤੀ ਯਾਨੀ ਰਾਤ 11 ਵਜੇ ਤੱਕ ਵਿਵਿਧ ਭਾਰਤੀ ਦੇ ਪ੍ਰੋਗਰਾਮ

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 11:17। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਏ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ, ਜੈ ਹਿੰਦ।